FM band 100.2 MHz से लाइव स्ट्रीमिंग ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ ਜੀ, ਇਸ ਵੇਲੇ ਸਵੇਰ ਦੇ 6:05 ਹੋ ਰਹੇ ਨੇ। ਹੁਣ ਵੇਲਾ ਆਉਂਦਾ ਹੈ ਭਗਤੀ ਸੰਗੀਤ ਦੇ ਪ੍ਰੋਗਰਾਮ ਅੰਮ੍ਰਿਤ ਵਾਣੀ ਦਾ।

ਅੱਜ ਦਾ ਅੰਮ੍ਰਿਤਵਾਣੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਪਵਲੀਨ ਕੌਰ। ਇਸ ਪ੍ਰੋਗਰਾਮ ਤਹਿਤ ਤੁਸੀਂ ਸਰਵਣ ਕਰਦੇ ਹੋ ਸ਼ਬਦ ਅਤੇ ਭਜਨ। ਆਓ ਸਭ ਤੋਂ ਪਹਿਲਾਂ ਸਰਵਣ ਕਰੀਏ ਭਾਈ ਰਵਿੰਦਰ ਸਿੰਘ ਜੀ ਅਤੇ ਉਹਨਾਂ ਦੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ ਸ਼ਬਦ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਾਈ ਓਂਕਾਰ ਸਿੰਘ ਅਤੇ ਉਹਨਾਂ ਦੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ ਸ਼ਬਦ। ਆਓ ਹੁਣ ਸਰਵਣ ਕਰਦੇ ਹਾਂ ਹਰੀ ਓਮ ਸ਼ਰਨ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਗਾਇਆ ਇਹ ਭਜਨ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਅੰਮ੍ਰਿਤਵਾਣੀ FM ਬੈਂਡ 100.2 MHz ਸੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ ਜੀ, ਇਸ ਵੇਲੇ ਸਵੇਰ ਦੇ 6:30 ਹੋ ਰਹੇ ਨੇ। ਹੁਣ ਤੋਂ ਕੁਝ ਪਲਾਂ ਵਿੱਚ ਤੁਸੀਂ ਸੁਣੋਗੇ ਪ੍ਰੋਗਰਾਮ ਖੇਤੀਬਾੜੀ। 6:40 'ਤੇ ਸਰਵਣ ਕਰੋਗੇ ਮਾਨਸ ਕਾਂਤ ਸਾਡੇ ਜਲੰਧਰ ਕੇਂਦਰ ਤੋਂ।

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁਲੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਤਕੜਾ ਤਕੜਾ, ਸ਼ੁਕਰ ਮਾਲਕ ਦਾ, ਤੁਸੀਂ ਆਪਣਾ ਦੱਸੋ।
1: ਬਹੁਤ ਵਧੀਆ ਜੀ। ਦੇਖੋ, ਬੜੇ ਕੰਮ ਕਾਰ ਵਾਲੇ ਖਿੱਚਵੇਂ ਦਿਨ ਆ।
0: ਬਿਲਕੁਲ ਜੀ,
1: ਹਰ ਪਾਸੇ ਧਿਆਨ ਦੇਣ ਦੀ ਲੋੜ ਆ।
0: ਦਿਨ ਤਾਂ ਖਿੱਚਵੇਂ ਹੈ ਤੇ ਲੋਕੀ ਓਦਾਂ ਵੀ ਬਹੁਤ ਖਿੱਚ ਚ ਆਏ ਹੋਏ ਨੇ ਅੱਜ ਕੱਲ੍ਹ, ਮੌਸਮ ਏਦਾਂ ਦਾ ਹੈ।
1: ਇਹ ਦੇਖੋ, ਮੌਸਮ ਤਾਂ ਚਲੋ ਆਪਣਾ ਕੰਮ ਕਰ, ਅਸੀਂ ਆਪਣਾ ਕੰਮ ਕਰਦੇ ਰਹੀਏ,
0: ਕਰਨਾ ਪੈਣਾ ਹੈ ਜੀ। ਕਿਉਂਕਿ ਦੇਖੋ, ਖੇਤੀਬਾੜੀ ਤਾਂ ਸੰਧੂ ਸਾਹਿਬ ਆਪਾਂ ਜਾਣਦੇ ਹਾਂ, ਇਹ ਤਾਂ ਹੈ ਨਹੀਂ ਵੀ ਪੱਖੇ ਥੱਲੇ ਬਹਿ ਕੇ ਸਾਡਾ ਸਰ ਜੂਗਾ ਵੀ ਚਲੋ ਅੱਜ ਦਾ ਕੰਮ ਜਿਹੜਾ ਹੈ ਕੋਈ ਗੱਲ ਨਹੀਂ ਯਾਰ, ਫਿਰ ਕਰ ਲਾਂਗੇ ਆਪਾਂ। ਇਹ ਕੰਮ ਚੱਲਣਾ ਨਹੀਂ, ਕਿਉਂਕਿ ਖੇਤੀਬਾੜੀ ਦਿਨਾਂ ਦਾ ਹੇਰ ਫੇਰ ਹੈ।
1: ਹਾਂ, ਪੱਕੀ ਗੱਲ ਹੈ ਜੀ। ਜਿਸ ਤਰ੍ਹਾਂ ਹੁਣ ਆਪਾਂ ਰੁਲੀਆ ਰਾਮ ਜੀ ਵਾਰ ਵਾਰ ਕਈ ਵਾਰ ਕਹਿੰਦੇ ਹੁੰਦੇ ਹਾਂ ਨਾ, ਵੀ ਖੇਤੀ ਭਿੰਨਤਾ ਲਿਆਓ।
0: ਹਾਂ, ਬੜੀ
1: ਵੱਖ ਵੱਖ ਫਸਲਾਂ ਬੀਜੀਏ, ਅਤੇ ਖਾਸ ਕਰਕੇ ਤਾਂ ਹੁਣ ਇਹੋ ਜਿਹਾ ਸਮਾਂ ਆ ਗਿਆ ਵੀ ਜਿਸ ਤੋਂ ਆਪਾਂ ਨਾ ਜਿਹੜੀ ਕਈ ਚੀਜ਼ਾਂ ਤਿਆਰ ਹੋ ਜਾਣ ਜੀ।
0: ਬਿਲਕੁਲ ਬਿਲਕੁਲ।
1: ਅਤੇ ਸੋਇਆਬੀਨ ਬੜੀ ਵਧੀਆ ਫਸਲ ਹੈ, ਇੱਕ
0: ਬੜੀ ਅਹਿਮ ਫਸਲ ਹੈ ਜੀ। ਦੇਖੋ, ਬਹੁਤ ਸਾਰੇ ਸਾਡੇ ਕਿਸਾਨ ਵੀਰ ਹੈ ਜਿਹੜੇ ਸੋਇਆਬੀਨ ਦੀ ਖੇਤੀ ਵੀ ਕਰਦੇ ਆ, ਔਰ ਸੋਇਆਬੀਨ ਤੋਂ ਪਦਾਰਥ ਵੀ ਨਾਲ ਬਣਾ ਕੇ ਵੇਚਦੇ ਆ, ਆਪਣੇ ਪਲਾਂਟ ਉਹਨਾਂ ਨੇ ਲਾਏ ਹੋਏ ਆ।
1: ਬਿਲਕੁਲ,
0: ਐਸੇ ਕਾਸ਼ਤਕਾਰ ਵੀ ਸਾਡੇ ਕੋਲ।
1: ਸੋਇਆਬੀਨ ਤੋਂ ਭਾਵੇਂ ਦੇਖੋ ਜੀ, ਆਪਣਾ ਸੋਇਆਬੀਨ ਦਾ ਦੁੱਧ ਬੜਾ ਵਿਕਦਾ ਹੈ ਜੀ, ਬੇਕਰੀ 'ਚ ਪੈ ਜਾਂਦੀ ਹੈਗੀ ਹੈ।
0: ਸਭ ਤੋਂ ਜ਼ਿਆਦਾ ਜੀ ਦੇਖੋ, ਆਪਣੇ ਹੁਣ ਪੰਜਾਬ 'ਚ ਜਿੰਨੇ ਕੁ ਮੁੰਡੇ ਜਿਹੜੇ ਕਸਰਤ ਕਰਨ ਵਾਲੇ ਮੁੰਡੇ ਜਿਹੜੇ ਜਿੰਮ ਦੇ ਵਿੱਚ ਜਾਂਦੇ ਹੈ,
1: ਹਾਂ, ਸੋਇਆਬੀਨ ਦੁੱਧ ਪੀਂਦੇ ਆ।
0: ਉਹ ਸੋਇਆਬੀਨ ਦੁੱਧ ਪੀਂਦੇ ਆ ਅਤੇ ਸੋਇਆਬੀਨ ਦੇ ਪਨੀਰ ਖਾਂਦੇ ਆ।
1: ਹਾਂ,
0: ਕਿਉਂਕਿ ਪ੍ਰੋਟੀਨ ਦਾ ਸਭ ਤੋਂ ਵੱਡਾ ਸੁਮ ਹੈ।
1: ਹਾਂ, ਅਤੇ ਉਹ ਤਾਂ ਹੋਊਗਾ ਜੇ ਅਸੀਂ ਪੈਦਾ ਕਰਾਂਗੇ।
0: ਬਿਲਕੁਲ ਬਿਲਕੁਲ।
1: ਅਤੇ ਪੰਜਾਬ ਦੇ ਵਿੱਚ ਦੇਖੋ, ਕੁਛ ਇਲਾਕੇ 'ਚ ਇਹਨੂੰ ਬੜੀ ਵਧੀਆ ਤਰੀਕੇ ਨਾਲ ਰੁਲੀਆ ਰਾਮ ਜੀ ਇਹਨੂੰ ਪੈਦਾ ਹੋ ਸਕਦੀ ਹੈਗੀ ਹੈ ਜੇ ਅਸੀਂ ਥੋੜ੍ਹੀ ਮਿਹਨਤ ਕਰੀਏ ਇਸ ਫਸਲ ਦੇ ਉੱਪਰ।
0: ਜੀ ਜੀ।
1: ਅਤੇ ਯੂਨੀਵਰਸਿਟੀ ਵੱਲੋਂ ਜੋ ਰੁਲੀਆ ਰਾਮ ਜੀ ਕਿਸਮਾਂ ਦੀ ਗੱਲ ਕਰੀ ਨਾ, ਤਿੰਨ ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ ਜੀ।
0: ਜੀ,
1: SL 958 ਕਿਸਮ ਆ, SL 744 ਅਤੇ SL ਹੈ ਜੀ 525
0: ਜੀ।
1: ਸੋ ਇਹਦੀ ਜੀ ਆਪਾਂ ਖਾਸੀਅਤ ਦੀ ਗੱਲ ਕਰੀਏ ਤਾਂ ਜਿਹੜੀ 958 ਹੈ ਜੀ, ਇਹਦੇ ਵਿੱਚ ਨਾ ਪ੍ਰੋਟੀਨ ਹੈਗੀ 41.7%
0: ਜੀ, ਅਤੇ
1: ਤੇਲ ਹੈ 20%।
0: ਠੀਕ।
1: 142 ਦਿਨਾਂ 'ਚ ਰੁਲੀਆ ਰਾਮ ਜੀ ਪੱਕ ਜਾਂਦੀ ਹੈ ਅਤੇ 7.3 ਕੁਇੰਟਲ ਪੈਦਾਵਾਰ।
0: ਹਾਂ, ਸੋਹਣਾ ਝਾੜ ਹੈ ਜੀ।
1: ਹਾਂ, ਅਤੇ ਜਿਹੜੀ ਹੈਗੀ SL 744, ਇਹਦੇ ਵਿੱਚ ਜਿਹੜੀ ਹੈਗੀ ਆ ਪ੍ਰੋਟੀਨ 42.3%, 21% ਤੇਲ, 139 ਦਿਨ 'ਚ ਪੱਕਦੀ ਹੈ ਅਤੇ ਪੈਦਾ

0: ਵਾਰ 19 ਹੈ ਜੀ ਇਹਦੀ ਵੀ 7.3 ਕੁਇੰਟਲ
1: ਜੀ ਜੀ
0: ਅਤੇ ਐੱਸ ਐੱਲ ਜਿਹੜੀ 525 ਕਿਸਮ ਹੈ ਇਹਦੇ ਵਿੱਚ 37.2% ਫੀਸਦ ਪ੍ਰੋਟੀਨ ਹੈਗੀ ਹੈ, 21.9% ਤੇਲ, ਵਿਸ਼ਾਣੂ ਰੋਗ ਤੋਂ ਰਹਿਤ ਹੈ ਅਤੇ 144 ਦਿਨ ਲੈਂਦੀ ਪੱਕਣ 'ਚ, ਅਤੇ ਝਾੜ ਹੈ ਜੀ 6.1 ਕੁਇੰਟਲ ਫੀ ਏਕੜ ਦੇ ਹਿਸਾਬ ਨਾਲ
1: ਜੀ।
0: ਲਓ ਜੀ ਰੁੜੀਆ ਰਾਮ ਜੀ, ਖਾਸ ਕਰਕੇ ਨਾ ਟੀਕਾ ਜ਼ਰੂਰ ਲਾਈਏ ਜੀ ਇਹਨੂੰ, ਰਾਇਜੋਬੀਅਮ ਦਾ ਜਿਹੜਾ ਟੀਕਾ ਹੈ ਨਾ ਉਹ ਅਸੀਂ ਲਾ ਸਕਦੇ ਹੈਗੇ ਹਾਂ, ਅਤੇ ਬੀਜ ਨੂੰ ਨਾ ਘੱਟੋ ਘੱਟ ਪਾਣੀ ਨਾਲ ਸਿੱਲਾ ਕਰਕੇ ਇੱਕ ਪੈਕਟ ਲੈਣਾ ਜੀ
1: ਜੀ,
0: ਉਹ ਆਪਾਂ ਛਾਵੇਂ ਇਹਨੂੰ ਲਗਾ ਕੇ ਅਤੇ ਤੁਰੰਤ ਹੀ ਬੀਜ ਦੇਣਾ, ਅਤੇ ਇਹਦੇ ਨਾਲ ਜਿਹੜਾ ਪੈਦਾਵਾਰ ਦੇ ਵਿੱਚ ਵੀ ਵਾਧਾ ਦੇਖਿਆ ਗਿਆ ਜੀ।
1: ਠੀਕ ਹੈ।
0: ਸੋ ਬਿਜਾਈ ਲਈ ਹੁਣ ਦੇਖੋ ਸਮਾਂ ਬਹੁਤ ਹੀ ਢੁਕਵਾਂ ਹੈ ਜੀ ਇਹਦਾ,
1: ਸੋਇਬੀਨ
0: ਬਿਨਾਂ ਕਿਸੇ ਦੇਰੀ ਦੀ ਆਪਾਂ ਨਾ ਇਹਨੂੰ ਬਿਜਾਈ ਕਰ ਦਈਏ, ਅਤੇ ਬੀਜ ਲੈਣਾ ਜੀ 25 ਦੇ ਲੈ ਕੇ 30 ਕਿਲੋ ਫੀ ਏਕੜ ਦੇ ਹਿਸਾਬ ਨਾਲ,
1: ਇੱਕ ਏਕੜ ਦਾ।
0: ਹਾਂ, ਚੰਗੇ ਬੱਤਰ 'ਚ ਬਿਜਾਈ ਕਰੋ।
1: ਹਾਂ, ਇਹ ਗੱਲ ਦੇਖੋ ਜਿਹੜੀ ਤੁਸੀਂ ਅਹਿਮ ਕੀਤੀ ਹੈ, ਜਿਹੜਾ ਬੱਤਰ ਹੈ ਨਾ, ਕਿਉਂਕਿ ਇਹ ਆਪਾਂ ਸਾਰੇ ਜਾਣਦੇ ਹਾਂ ਕਿ ਸੋਇਆਬੀਨ ਬੜੀ ਸਖ਼ਤ ਦਾਣੇ ਵਾਲੀ ਫਸਲ ਹੈ,
0: ਦਾਣਾ ਬਹੁਤ ਇਹਨੂੰ ਬਾਅਦ 'ਚ ਚਾਹੀਦੀ, ਸਿੱਲ ਚਾਹੀਦੀ ਹੈ,
1: ਇਸੇ ਕਰਕੇ ਕਈ ਵਾਰੀ ਜਿਹੜੇ ਪੈਦਾ ਕਰਨ ਵਾਲੇ ਹੈ ਜਾਂ ਕੁਛ ਉਹ ਕਹਿੰਦੇ ਆ ਭਾਈ ਇਹਨੂੰ ਜਦੋਂ ਖਾਣਾ ਹੈ ਨਾ ਸੋਇਆਬੀਨ ਨੂੰ, ਇਹਨੂੰ ਖਾਣ ਦਾ ਵੀ ਢੰਗ ਤਰੀਕਾ ਹੈ,
0: ਕੱਚੀ ਨਹੀਂ ਖਾਣੀ,
1: ਇਹਨੂੰ ਕੱਚੀ ਨਹੀਂ ਖਾਣਾ ਹੈ। ਸੋ ਇਸ ਕਰਕੇ ਇਹ ਜਿੱਦਾਂ ਆਪਾਂ ਕਹਿੰਦੇ ਵੀ ਬੀਜਣ ਵੇਲੇ ਵੀ ਆਪਾਂ ਧਿਆਨ ਰੱਖਣਾ, ਕਿਉਂਕਿ ਦਾਣੇ ਦੇ ਵਿੱਚ ਪਟਾਰ ਜਿਹੜਾ ਹੈ ਉਹ ਸਿੱਲੇ ਹੋਣ ਨਾਲ ਹੀ ਆਉਣਾ ਹੈ, ਔਰ ਜ਼ਮੀਨ ਦੇ ਵਿੱਚ ਬੱਤਰ ਜਿਹੜੀ ਹੈ ਤੁਹਾਡੀ ਉਹ ਵੀ ਪੂਰੀ ਹੋਣੀ ਚਾਹੀਦੀ ਹੈ।
0: ਪਰਾਲੀ ਬੜੇ ਕੰਮ ਆਉਂਦੀ ਰੁਲੀ ਆਰਾਮ ਜੀ,
1: ਬਹੁਤ ਜ਼ਿਆਦਾ ਜੀ।

0: ਕੇ 5 ਸੈਂਟੀਮੀਟਰ ਅਤੇ ਕਤਾਰ ਤੋਂ ਕਤਾਰ ਦਾ ਫਾਸਲਾ 45 ਸੈਂਟੀਮੀਟਰ ਰੱਖੋ ਜੀ
1: ਜੀ।
0: ਅਤੇ ਜੀਰੋ ਟਿਲ ਡਰਿਲ ਦੇ ਨਾਲ ਵੀ ਆਪਾਂ ਇਹਨੂੰ ਬੀਜ ਸਕਦੇ ਹਾਂ ਰੁੜੀਆ ਰਾਮ ਜੀ।
1: ਠੀਕ ਬੱਚੇ ਵਾਲਿਓ।
0: ਅੱਛਾ ਬੈੱਡਾਂ 'ਤੇ ਵੀ ਆਪਾਂ ਰੁੜੀਆ ਰਾਮ ਜੀ ਸੋਇਆਬੀਨ ਬੀਜ ਸਕਦੇ ਹੈਗੇ ਹਾਂ।
1: ਠੀਕ ਹੈ।
0: ਅਤੇ ਇਹਦੇ ਲਈ ਨਾ ਜਿਹੜੀ ਕਣਕ ਲਈ ਆਪਾਂ ਜੋ ਬੈੱਡ ਪਲਾਂਟਰ ਇਸਤੇਮਾਲ ਕਰਦੇ ਹਾਂ ਨਾ 67.5 ਸੈਂਟੀਮੀਟਰ ਵਿੱਥ 'ਤੇ ਤਿਆਰ ਕੀਤੇ ਬੈੱਡਾਂ 'ਤੇ ਨਾ ਇਹ ਆਪਾਂ ਕੋਈ 37.5 ਸੈਂਟੀਮੀਟਰ ਬੈੱਡ ਬਣਾ ਲਓ ਅਤੇ 30 ਸੈਂਟੀਮੀਟਰ ਥਾਂ ਰੱਖੋ ਖਾਲੀ।
1: ਠੀਕ।
0: ਉੱਥੇ ਬੀਜ ਦਿਓ
1: ਜੀ।
0: ਅਤੇ ਸੋਇਆਬੀਨ ਦੀਆਂ 2 ਕਤਾਰਾਂ ਫੀ ਬੈੱਡ ਆਪਾਂ ਨੇ ਬੀਜਣੀਆਂ ਨੇ ਤਾਂ ਕਿ ਜਿਹੜੀ ਸਿਫਰੇ ਦੇ ਨਾਲ ਆਪਾਂ ਨੂੰ ਝਾੜ ਹੈ ਉਹ ਵਧੀਆ ਮਿਲਦਾ ਹੈਗਾ ਅਤੇ ਪਾਣੀ ਦਾ ਆਪਾਂ ਖਾਸ ਧਿਆਨ ਰੱਖੀਏ। ਅਤੇ ਫੀ ਏਕੜ ਦੇ ਹਿਸਾਬ ਨਾਲ ਆਪਾਂ ਇੱਕ ਗੱਲ ਹੋਰ ਦੇਖੋ ਇਹਨੂੰ ਮੱਕੀ ਦੇ ਨਾਲ ਰਲਾ ਕੇ ਵੀ ਉਗਾ ਸਕਦੇ ਹਾਂ ਰੁੜੀਆ ਰਾਮ ਜੀ।
1: ਆਹੋ ਰਲਮੀ ਫਸਲ
0: ਵੀ ਲੈ ਸਕਦੇ ਹਾਂ,
1: ਰਲਮੀ ਫਸਲ ਦੀ ਸਮਰੱਥਾ ਵੀ ਹੈ।
0: ਅਤੇ ਸੋਇਆਬੀਨ ਦੀ ਇੱਕ ਲਾਈਨ 60 ਸੈਂਟੀਮੀਟਰ ਵਿੱਚ ਤੇ ਬੀਜੋ ਅਤੇ ਮੱਕੀ ਦੀਆਂ ਵਿੱਚ ਆਪਾਂ ਨੇ ਲਾਈਨਾਂ ਬੀਜ ਦੇਣੀਆਂ ਜੀ ਨਾਲ ਇਹਦੇ
1: ਜੀ ਜੀ।
0: ਸੋ ਜਿਸ ਤਰ੍ਹਾਂ ਗੱਲ ਕਰ ਰਹੇ ਸੀ ਨਮੀ ਸੰਭਾਲਣ ਲਈ ਝੋਨੇ ਦੀ ਪਰਾਲੀ ਹੈ ਨਾ ਉਹ ਚੰਗੀ ਤਰ੍ਹਾਂ ਢੱਕ ਦਈਏ ਅਤੇ ਤਾਂ ਕਿ ਜਿਹੜਾ ਬੀਜ ਹੈ ਨਾ ਵਧੀਆ ਉੱਗੇਗਾ ਇਹਦੇ ਨਾਲ ਅਤੇ ਬੂਟੇ ਲਾਉਣਗੇ ਜੀ।
1: ਠੀਕ ਹੈ ਜੀ।
0: ਬਾਕੀ ਦੇਖੋ ਗੋਡੀ ਕਰਕੇ ਵੀ ਨਦੀਨਾਂ ਦੀ ਰੋਕਥਾਮ ਕਰ ਸਕਦੇ ਹਾਂ, ਰਸਾਇਣਿਕ ਢੰਗ ਤਰੀਕੇ ਵੀ ਅਪਣਾਏ ਜਾ ਸਕਦੇ ਹੈ।
1: ਆ ਕੋਸ਼ਿਸ਼ ਤਾਂ ਦੇਖੋ ਜੀ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ ਵੀ ਪਰਹੇਜ਼ ਜ਼ਹਿਰਾਂ ਤੋਂ ਖਾਸ ਕਰਕੇ ਬਚਣਾ ਚਾਹੀਦਾ ਹੈ। ਇੱਕ ਤਾਂ ਦੇਖੋ ਵੈਸੇ ਜਿੱਦਾਂ ਆਪਾਂ ਕਹਿੰਦੇ ਵੀ ਦਾਲ ਵਾਲੀ ਫਸਲ ਹੈ ਔਰ ਸਿੱਧੇ ਤੌਰ 'ਤੇ ਜਿਹੜਾ ਹੈ ਸਾਡੇ ਖਾਣ ਦੇ ਅੱਪ ਜਿਹੜਾ ਹੈ ਕੰਮ ਆਉਣੀ ਹੈ ਅਤੇ ਇਸ ਕਰਕੇ ਜਿੰਨਾ ਵੀ ਆਪਾਂ ਰਸਾਇਣ ਮੁਕਤ ਇਹਨੂੰ ਰੱਖਾਂਗੇ ਉਨਾ ਹੀ ਸਾਡੇ ਲਈ ਫਾਇਦਾ ਹੈ। ਜੇ ਗੋਡੀ ਕਰਕੇ ਆਪਣਾ ਚੱਲਦਾ ਕੰਮ ਤਾਂ ਗੋਡੀ ਕਰਕੇ ਹੀ ਚਲਾਉਣਾ ਚਾਹੀਦਾ।
0: ਹਾਂ ਉਹਦੇ ਨਾਲ ਦੇਖੋ ਗੋਡੀ ਕਰਨ ਨਾਲ ਜ਼ਮੀਨ ਨਾਲੋਂ ਫਾਇਦਾ ਹੁੰਦਾ।
1: ਹਾਂ
0: ਉਹਦੇ ਵਿੱਚ ਵੀ ਜਿਹੜਾ ਨਾ ਆਪਣਾ ਕਹਿੰਦੇ ਹਵਾ ਪਾਣੀ ਬਦਲ ਜਾਂਦਾ
1: ਨਹੀਂ ਬਦਲ ਜਾਂਦਾ। ਪਹਿਲੇ ਤਾਂ ਬਹੁਤ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਸੀ ਫਸਲ ਨੂੰ, ਇਸੇ ਕਰਕੇ ਸਾਨਵੇਂ ਵੀ ਖੇਤ ਰੱਖੇ ਜਾਂਦੇ ਸੀ ਤਾਂ ਕਿ ਜ਼ਮੀਨ ਦੀ ਜਿਹੜੀ ਤਾਕਤ ਹੈ ਉਸ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਾ ਆਵੇ।
0: ਹਾਂ ਉਹ ਆਪਾਂ ਪੂਰੇ ਪੂਰੇ ਬਣੀ ਰਵੇ ਕਿਉਂਕਿ ਉਦੋਂ ਗੁਜ਼ਾਰਾ ਦੇਖੋ ਰੁੜੀ ਰਾਮ ਜੀ ਹੋ ਜਾਂਦਾ ਸੀ ਨਾ।
1: ਉਹ ਸਮਾਂ ਹੋਰ ਸੀ,
0: ਸਮਾਂ ਹੋਰ ਸੀ,
1: ਉਲਟਾਵੇਂ ਹਲ ਨਾਲ ਵਾਹੁੰਦੇ ਸੀ, ਕੱਛੂ ਹਲ ਨਾਲ ਵਾਹੁੰਦੇ ਸੀ, ਉਹ ਹਿਸਾਬ ਕਿਤਾਬ ਹੋਰ ਸੀ।
0: ਹੁਣ ਕਹਿੰਦੇ ਵੀ
1: ਬਿਨਾਂ ਬਹਾਈ ਹੁਣ ਤਾਂ ਬਿਜਾਈ ਵਾਲਾ ਕੰਮ
0: ਚੱਲ ਪਿਆ ਜੀ। ਖੇਤੀ ਜਿਹੜੇ ਖਰਚੇ ਆ ਨਾ
1: ਵੱਧ ਗਏ,
0: ਉਹ ਵੱਧ ਗਏ ਆ, ਹੁਣ ਘਟਾਉਣੇ ਆ। ਉਹਦੇ ਲਈ ਇਹੀ ਤਰੀਕੇ ਆ ਵੀ ਆਪਾਂ ਜਿੱਦਾਂ ਕਹਿੰਦੇ ਹਾਂ ਜੀਰੋ ਟ੍ਰੇਲ ਡ੍ਰਿਲ, ਬਿਨਾਂ ਵਹਾਈ ਕੀਤੀ ਬੀਜੋ ਅਤੇ ਹੱਥੀਂ ਕੰਮ ਕਰਾਂਗੇ, ਘੱਟ ਤੋਂ ਘੱਟ ਜਿਹੜੀਆਂ ਖਾਦਾਂ ਪਾਓ ਜਾਂ ਰਸਾਇਣਾਂ ਦੀ ਵਰਤੋਂ ਕਰੀਏ।
1: ਬਿਲਕੁਲ ਬਿਲਕੁਲ। ਅਤੇ
0: ਉਹਦੇ ਨਾਲ ਜਿਹੜੀ ਬੱਚਤ ਦੇ ਫਿਰ ਸੰਭਾਵਨਾਵਾਂ ਆਪਣੀ ਹੋ ਜਾਂਦੀ ਹੈ ਜੀ,
1: ਹੋ ਜਾਂਦੀ ਹੈ ਜੀ।
0: ਹਾਂ ਜੇ ਫਸਲ ਵਧੀਆ ਪੈਦਾ ਹੋਊਗੀ ਅਤੇ ਫਿਰ ਜਿਹੜੇ ਉਤਪਾਦ ਵੀ ਇਹਦੇ ਬਹੁਤ ਵਧੀਆ ਪੈਦਾ ਹੋਣਗੇ ਜੀ।
1: ਇੱਕ ਗੱਲ ਹੋਰ ਸੰਧੂ ਸਾਹਿਬ ਆ ਜਾਂਦੀ ਹੈ ਵੀ ਦੇਖੋ ਕੋਈ ਵੀ ਫਸਲ ਜੇ ਨਵੀਂ ਫਸਲ ਆਪਾਂ ਤਿਆਰ ਕਰਨੀ ਹੈ ਜਿੱਦਾਂ ਆਪਾਂ, ਕਿਉਂਕਿ ਹਰ ਕਾਸ਼ਤਕਾਰ ਜਿਹੜਾ ਹੈ ਹਰ ਫਸਲ ਨਹੀਂ ਲੈ ਸਕਦਾ, ਇਹ ਵੀ ਆਪਾਂ ਨੂੰ ਮੰਨ ਕੇ ਚੱਲਣਾ ਚਾਹੀਦਾ ਹੈ। ਹਰ ਇਲਾਕੇ 'ਚ ਨਹੀਂ ਹੋ ਸਕਦੀ। ਸੋ ਜੇ ਸੋਇਆਬੀਨ ਦੀ ਕਾਸ਼ਤ ਕਰਨੀ ਹੈ ਪਹਿਲਾਂ ਜਿਹੜਾ ਹੈ ਆਪਾਂ ਥੋੜ੍ਹਾ ਜਿਹਾ ਜਿੱਦਾਂ ਕਹਿੰਦੇ ਹਾਂ ਨਾ ਆਲਾ ਦੁਆਲਾ ਦੇਖ ਲਈਏ, ਜੇ ਕਿਸੇ ਕਿਸਾਨ ਵੀਰ ਨੇ ਕਾਸ਼ਤ ਕੀਤੀ ਹੈ ਤਾਂ ਉਹਦੇ ਨਾਲ ਜਿਹੜੇ ਰਾਏ ਮਸ਼ਵਰਾ ਕਰਕੇ ਉਹ ਜ਼ਿਆਦਾ ਫਾਇਦੇਮੰਦ ਹੈ ਸਾਡੇ ਲਈ।
0: ਹਾਂ ਜਾਂ ਜਿਹੜਾ ਕਿਸਾਨ ਵੀਰ ਨਾ ਉਹ ਉਤਪਾਦ ਤਿਆਰ ਕਰਦਾ
1: ਉਹਦੇ ਨਾਲ ਵੀ ਗੱਲ ਕੀਤੀ ਜਾ ਸਕਦੀ।
0: ਹਾਂ ਫਿਰ ਜਿਹੜੀ ਆਪਣੇ
1: ਮੰਡੀ ਦੀ ਸਮੱਸਿਆ ਤੁਹਾਡੀ ਹੱਲ ਹੋ
0: ਹੱਲ ਹੋ ਜਾਊਗੀ, ਕਿਉਂਕਿ ਇਹਦੇ ਆਮ ਭਾਅ ਤਾਂ ਨਹੀਂ ਮਿਲਣਾ, ਬਾਜ਼ਾਰ ਦੇ ਹਿਸਾਬ ਨਾਲ ਚੱਲਣਾ ਪੈਣਾ ਹੈ।
1: ਬਿਲਕੁਲ।
0: ਤੇ ਪਹਿਲਾਂ ਮੰਡੀ ਤਲਾਸ਼ ਕੇ ਹੀ ਬੀਜਣਾ ਚਾਹੀਦਾ ਹੈ ਜੀ।
1: ਚਲੀਏ ਜੀ ਆਪਾਂ।
0: ਜੈ ਹਿੰਦ ਜੀ।
1: ਜੈ ਜੀ।

ECG ਅੱਜ ਦਾ ਖੇਤੀਬਾੜੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6:40 ਹੋਏ ਨੇ। ਆਓ ਹੁਣ ਸਰਵਣ ਕਰਦੇ ਹਾਂ ਸ਼੍ਰੀ ਰਾਮ ਚਰਿਤ ਮਾਨਸ ਦਾ ਲੜੀਵਾਰ ਪਾਠ ਮਾਨਸ ਕਾਂਡ।

0: ਹੁਣੇ ਤੁਸੀਂ ਸਰਵਨ ਕਰ ਰਹੇ ਸੀ ਸ਼੍ਰੀ ਰਾਮ ਚਰਿਤ ਮਾਨਸ ਦਾ ਲੜੀਵਾਰ ਪਾਠ ਮਾਨਸ ਗਾਨ।
1: FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਹੈ ਜੀ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾਓ ਜੀ।

0: FM ਬੈਂਡ 100.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਜੀ। ਤੁਸੀਂ ਸਾਡੇ ਪ੍ਰੋਗਰਾਮ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਨਾਲੋ ਨਾਲ ਸੁਣ ਸਕਦੇ ਹੋ। ਸਮਾਂ ਮਿਲਾਓ ਜੀ, ਇਸ ਵੇਲੇ ਸਵੇਰ ਦੇ 7:05 ਤੇ 25 ਸੈਕਿੰਡ ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਖੇਤੀ ਨੁਕਤੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਜਾਣਕਾਰੀ ਦਾ ਵਿਸ਼ਾ ਹੋਵੇਗਾ ਝੋਨੇ ਤੇ ਮਧਰੇਪਣ ਦਾ ਸਰਵੇਖਣ ਜ਼ਰੂਰੀ। ਇਸ ਵਿਸ਼ੇ ਤੇ ਜਾਣਕਾਰੀ ਦੇਣਗੇ ਰਣਬੀਰ ਸਿੰਘ ਰਾਣਾ। ਆਓ ਸੁਣਦੇ ਹਾਂ ਖੇਤੀ ਨੁਕਤੇ।
1: ਕਿਸਾਨ ਵੀਰੋ, ਝੋਨੇ ਦੇ ਬੂਟਿਆਂ ਦਾ ਮਧਰਾ ਰਹਿ ਜਾਣਾ ਇੱਕ ਵਿਸ਼ਾਣੂ ਰੋਗ ਹੈ, ਜਿਸ ਦੇ ਕਾਰਨ ਦੀ ਪਹਿਚਾਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਾਦਰਨ ਰਾਈਸ ਬਲੈਕ ਸਟਰੀਕਡ ਡਵਾਰਫ ਵਾਇਰਸ ਵਜੋਂ ਕੀਤੀ ਗਈ ਸੀ। ਸਾਲ 2025 ਵਿੱਚ ਇਸ ਰੋਗ ਨਾਲ ਪ੍ਰਭਾਵਿਤ ਖੇਤਾਂ ਵਿੱਚ ਝੋਨੇ ਦੇ ਝਾੜ ਉੱਪਰ ਬਹੁਤ ਮਾੜਾ ਅਸਰ ਵੇਖਿਆ ਗਿਆ। ਇਸ ਰੋਗ ਨਾਲ ਪ੍ਰਭਾਵਿਤ ਬੂਟੇ ਮਧਰੇ, ਪੱਤੇ ਨੋਕਦਾਰ ਅਤੇ ਜੜ੍ਹਾਂ ਘੱਟ ਡੂੰਘੀਆਂ ਰਹਿ ਜਾਂਦੀਆਂ ਨੇ। ਪ੍ਰਭਾਵਿਤ ਬੂਟਿਆਂ ਦੀ ਉਚਾਈ ਆਮ ਬੂਟਿਆਂ ਨਾਲੋਂ 2/3, ਅੱਧੀ ਜਾਂ 1/3 ਹੀ ਰਹਿ ਜਾਂਦੀ ਹੈ। ਰੋਗ ਦੇ ਜ਼ਿਆਦਾ ਹਮਲੇ ਕਾਰਨ ਕਈ ਵਾਰ ਮੁੰਜਰਾਂ ਵਿੱਚ ਦਾਣੇ ਨਹੀਂ ਬਣਦੇ ਅਤੇ ਬੂਟੇ ਮੁਰਝਾ ਕੇ ਸੁੱਕ ਵੀ ਜਾਂਦੇ ਨੇ, ਜਿਸ ਨਾਲ ਝਾੜ ਵਿੱਚ ਕਾਫ਼ੀ ਨੁਕਸਾਨ ਹੋ ਸਕਦਾ ਹੈ। ਇਹ ਵਿਸ਼ਾਣੂ ਰੋਗ ਝੋਨੇ ਦੀਆਂ ਮੌਜੂਦਾ ਸਾਰੀਆਂ ਕਿਸਮਾਂ ਉੱਤੇ ਹਮਲਾ ਕਰ ਸਕਦਾ ਹੈ। ਝੋਨੇ ਉੱਪਰ ਇਸ ਵਿਸ਼ਾਣੂ ਰੋਗ ਨੂੰ ਚਿੱਟੀ ਪਿੱਠ ਵਾਲਾ ਟਿੱਡਾ ਫੈਲਾਉਂਦਾ ਹੈ। ਇਸ ਲਈ ਰੋਗ ਦੇ ਸ਼ੁਰੂਆਤੀ ਲਾਗ ਨੂੰ ਅਤੇ ਬਾਅਦ ਵਿੱਚ ਫੈਲਾਅ ਨੂੰ ਰੋਕਣ ਲਈ ਚਿੱਟੀ ਪਿੱਠ ਵਾਲੇ ਟਿੱਡੇ ਦੀ ਪਹਿਚਾਣ ਅਤੇ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੈ। ਇਸ ਕੀੜੇ ਦੇ ਨਵੇਂ ਨਿਕਲੇ ਬੱਚੇ, ਜਿਨ੍ਹਾਂ ਨੂੰ ਨਿੰਫ ਕਹਿੰਦੇ ਨੇ, ਸਲੇਟੀ ਰੰਗ ਦੇ ਹੁੰਦੇ ਨੇ, ਜਿਹੜੇ ਬਾਅਦ ਵਿੱਚ ਗੂੜੇ ਸਲੇਟੀ ਰੰਗ ਦੇ ਹੋ ਜਾਂਦੇ ਨੇ। ਇਸ ਟਿੱਡੇ ਦੇ ਬਾਲਗ ਦੀ ਪਿੱਠ 'ਤੇ ਬਰੀਕ ਚਿੱਟੀ ਪੱਟੀ ਹੁੰਦੀ ਹੈ, ਜਿਹੜੀ ਕਿ ਇਹਨਾਂ ਦੇ ਉੱਪਰਲੇ ਪਾਸੇ ਦਿਖਾਈ ਦਿੰਦੀ ਹੈ, ਅਤੇ ਇੱਕ ਕਾਲਾ ਜਿਹਾ ਧੱਬਾ ਅਗਲੇ ਖੰਭਾਂ ਦੇ ਪਿਛਲੇ ਪਾਸੇ ਦੇ ਵਿਚਕਾਰ ਦਿਖਾਈ ਦਿੰਦਾ ਹੈ। ਪਨੀਰੀ ਅਤੇ ਖੇਤਾਂ ਵਿੱਚ ਇਸ ਕੀੜੇ ਦੇ ਸਰਵੇਖਣ ਲਈ ਕੁਝ ਕੁ ਬੂਟਿਆਂ ਨੂੰ ਟੇਢਾ ਕਰਕੇ ਹੇਠਾਂ ਵੱਲ ਨੂੰ 2-3 ਵਾਰ ਝਾੜੋ। ਜੇਕਰ ਇਸ ਦੇ ਬੱਚੇ ਜਾਂ ਬਾਲਗ ਟਿੱਡੇ ਪਾਣੀ ਉੱਤੇ ਤਰਦੇ ਨਜ਼ਰ ਆਉਣ ਤਾਂ ਫਸਲ ਉੱਤੇ ਕੀਟਨਾਸ਼ਕ ਦੀ ਵਰਤੋਂ ਕਰੋ। ਸਾਡੀ ਪਨੀਰੀ ਵਿੱਚ ਜਾਂ ਸਾਡੇ ਖੇਤ ਵਿੱਚ ਟਿੱਡਾ ਆ ਚੁੱਕਿਆ ਹੈ, ਇਹ ਜਾਣਨ ਦੇ ਲਈ ਖੇਤ ਦੇ ਨੇੜੇ ਬੱਲਬ ਜਗਾ ਕੇ ਰੱਖੋ, ਕਿਉਂਕਿ ਇਹ ਕੀੜਾ ਰੌਸ਼ਨੀ ਵੱਲ ਆਕਰਸ਼ਿਤ ਹੁੰਦਾ ਹੈ। ਝੋਨੇ ਦੇ ਮਧਰੇਪਣ ਦੇ ਰੋਗ ਦਾ ਸਿੱਧੇ ਤੌਰ ਉੱਤੇ ਪ੍ਰਬੰਧਨ ਮੁਸ਼ਕਲ ਹੈ, ਕਿਉਂਕਿ ਇਹ ਇੱਕ ਵਿਸ਼ਾਣੂ ਰੋਗ ਹੈ। ਜਿਸ ਖੇਤ ਵਿੱਚ ਪਿਛਲੇ ਸਾਲ ਇਹ ਬਿਮਾਰੀ ਨਜ਼ਰ ਆਈ ਹੋਵੇ, ਉੱਥੇ ਖਾਸ ਧਿਆਨ ਰੱਖਿਆ ਜਾਵੇ। ਬਿਮਾਰੀ ਵਾਲੇ ਬੂਟਿਆਂ ਨੂੰ ਸ਼ੁਰੂ ਵਿੱਚ ਹੀ ਪੱਟ ਕੇ ਡੂੰਘਾ ਦੱਬ ਦੇਣਾ ਚਾਹੀਦਾ ਹੈ। ਫਸਲ ਦੀ ਰਹਿੰਦ ਖੂੰਹਦ ਨੂੰ ਖੇਤ ਦੇ ਵਿੱਚ ਡੂੰਘਾ ਵਾਹੋ। ਵੱਟਾਂ, ਬੰਨਿਆਂ ਅਤੇ ਪਾਣੀ ਵਾਲੇ ਖਾਲਾਂ ਨੂੰ ਨਦੀਨ ਮੁਕਤ ਰੱਖੋ। ਬਿਲਕੁਲ ਸਾਫ਼ ਸੁਥਰੀਆਂ ਵੱਟਾਂ ਹੋਣੀਆਂ ਚਾਹੀਦੀਆਂ ਨੇ। ਇਸ ਰੋਗ ਦੀ ਸ਼ੁਰੂਆਤੀ ਲਾਗ ਨੂੰ ਅਤੇ ਬਾਅਦ ਵਿੱਚ ਫੈਲਾਅ ਨੂੰ ਰੋਕਣ ਲਈ ਚਿੱਟੀ ਪਿੱਠ ਵਾਲੇ ਟਿੱਡੇ ਦਾ ਪਨੀਰੀ ਅਤੇ ਖੇਤ ਵਿੱਚ ਸਰਵੇਖਣ ਜ਼ਰੂਰ ਕਰਦੇ ਰਹੋ। ਟਿੱਡੇ ਦੀ ਆਮਦ ਨਜ਼ਰ ਆਉਣ 'ਤੇ ਕਿਸੇ ਇੱਕ ਕੀਟਨਾਸ਼ਕ ਜਿਵੇਂ ਕਿ 60 ਗ੍ਰਾਮ ਉਲਾਲਾ 50 WG ਜਾਂ 80 ਗ੍ਰਾਮ ਓਸ਼ੀਨ 20 SC ਜਾਂ 120 ਗ੍ਰਾਮ ਚੈਸ 50 WG ਜਾਂ 94 ਮਿਲੀਲੀਟਰ ਪੈਕਸਾਲੋਨ 10 SC ਇਹਨਾਂ ਦਵਾਈਆਂ ਵਿੱਚੋਂ ਕਿਸੇ ਇੱਕ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ। ਸੁਚੱਜੀ ਰੋਕਥਾਮ ਵਾਸਤੇ ਛਿੜਕਾਅ ਕਰਨ ਵੇਲੇ ਪੰਪ ਦੇ ਫੁਹਾਰੇ ਦਾ ਰੁੱਖ ਬੂਟਿਆਂ ਦੇ ਮੁੱਢਾਂ ਵੱਲ ਜ਼ਰੂਰ ਰੱਖੋ, ਤਾਂ ਜੋ ਛਿੜਕਾਅ ਬੂਟਿਆਂ ਦੇ ਮੁੱਢਾਂ 'ਤੇ ਜ਼ਰੂਰ ਪਵੇ, ਜਿੱਥੇ ਕਿ ਇਹ ਕੀੜੇ ਵਧੇਰੇ ਹੁੰਦੇ ਨੇ। ਲੋੜ ਪੈਣ 'ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜਾਂ ਨੇੜਲੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਮਾਹਰ ਦੇ ਨਾਲ ਸੰਪਰਕ ਜ਼ਰੂਰ ਕਰੋ। ਕਿਸਾਨ ਵੀਰੋ, ਪਿਛਲੇ ਸਾਲ ਸਾਡਾ ਇਸ ਰੋਗ ਨੇ ਬਹੁਤ ਨੁਕਸਾਨ ਕੀਤਾ। ਇਸ ਵਾਰ ਵੀ ਅਸੀਂ ਹੁਣ ਥੋੜ੍ਹੇ ਸਮੇਂ ਦੇ ਵਿੱਚ ਹੀ ਝੋਨੇ ਦੀ ਤਿਆਰੀਆਂ ਸ਼ੁਰੂ ਕਰ ਦੇਣੀਆਂ ਨੇ। ਝੋਨੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਸ਼ੁਰੂਆਤ ਦੇ ਵਿੱਚ ਜੇਕਰ ਸਾਨੂੰ ਇਹ ਕਿਤੇ ਨਜ਼ਰ ਆਉਂਦੇ ਆਪਣੇ ਖੇਤ ਦੇ ਵਿੱਚ ਜਾਂ ਆਪਣੀ ਪਨੀਰੀ ਦੇ ਵਿੱਚ, ਤਾਂ ਜ਼ਰੂਰ ਖੇਤੀ ਮਾਹਿਰਾਂ ਦੇ ਨਾਲ ਸੰਪਰਕ ਕਰੋ ਔਰ ਉਹਨਾਂ ਦੇ ਧਿਆਨ ਵਿੱਚ ਲਿਆਓ, ਤਾਂ ਕਿ ਇਸ ਦਾ ਅਸੀਂ ਸ਼ੁਰੂਆਤ ਦੇ ਵਿੱਚ ਹੀ ਇਸ ਦਾ ਕੋਈ ਹੱਲ ਲੱਭ ਸਕੀਏ। ਅੱਜ ਦੇ ਲਈ ਕਿਸਾਨ ਵੀਰੋ ਇੰਨਾ ਹੀ, ਭਲਕੇ ਫਿਰ ਮਿਲਾਂਗੇ। ਜੈ ਹਿੰਦ।
0: ਹੁਣੇ ਤੁਸੀਂ ਸੁਣ ਰਹੇ ਸੀ ਖੇਤੀ ਨੁਕਤੇ। ਅੱਜ ਦੇ ਇਸ ਪ੍ਰੋਗਰਾਮ ਦਾ ਵਿਸ਼ਾ ਸੀ ਝੋਨੇ ਦੇ ਮਧਰੇਪਣ ਦਾ ਸਰਵੇਖਣ ਜ਼ਰੂਰੀ। ਇਸ ਵਿਸ਼ੇ 'ਤੇ ਜਾਣਕਾਰੀ ਦੇ ਰਹੇ ਸਨ ਰਣਬੀਰ ਸਿੰਘ ਰਾਣਾ।
2: ਬਹੁਤੇ ਸੜਕ ਹਾਦਸਿਆਂ ਦਾ ਇੱਕ ਵੱਡਾ ਕਾਰਨ ਕਾਲ ਹੈ। ਕਾਲ ਦੇ ਕਰਕੇ ਬਹੁਤ ਜ਼ਿਆਦਾ ਹਾਦਸੇ ਵਾਪਰਦੇ ਨੇ। ਜੇਕਰ ਤੁਸੀਂ ਆਪਣੀ ਜ਼ਿੰਦਗੀ ਤੇ ਪਰਿਵਾਰ ਨੂੰ ਪਿਆਰ ਕਰਦੇ ਹੋ ਤਾਂ ਘਰ ਤੋਂ ਸਮੇਂ ਸਿਰ ਚੱਲੋ ਤੇ ਰੋਡ ਤੇ ਸਪੀਡ ਨੇਮਾਂ ਦਾ ਪਾਲਣ ਕਰੋ। ਤੇ ਹਾਂ, ਹੈਲਮਟ ਸਿਰਫ ਚਲਾਣ ਬਚਾਉਣ ਲਈ ਨਹੀਂ, ਜਾਨ ਬਚਾਉਣ ਲਈ ਹੈ।

ਤੁਸੀਂ ਟਿਊਨ ਇਨ ਕੀਤਾ ਹੋਇਆ ਜੀ ਐਫ ਐਮ ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਮਾਂ ਮਿਲਾਓ ਜੀ, ਇਸ ਵੇਲੇ ਸਵੇਰ ਦੇ 7:10 ਹੋ ਰਹੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ।

ਅੱਜ ਦਾ ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਲੈ ਕੇ ਹਾਜ਼ਰ ਹੋ ਚੁੱਕੀ ਹਾਂ ਜੀ, ਤੁਹਾਡੀ ਆਪਣੀ ਰੇਡੀਓ ਦੋਸਤ ਬਬਲੀਨ ਕੌਰ। ਸਾਰੇ ਸਰੋਤਿਆਂ ਦਾ ਇਸ ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ। ਸਰੋਤਿਓ, ਅੱਜ ਸੋਮਵਾਰ ਦਾ ਦਿਨ ਹੈ ਅਤੇ ਹਫ਼ਤੇ ਦੀ ਸ਼ੁਰੂਆਤ ਹੋ ਚੁੱਕੀ ਹੈ। ਫਟਾਫਟ ਆਪਣੇ ਜਿਹੜਾ ਵੀਕਐਂਡ ਦਾ ਅਸੀਂ ਰੈਸਟ ਕਰ ਚੁੱਕੇ ਹਾਂ, ਇੱਕ ਐਨਰਜੀ ਅਸੀਂ ਲੈ ਚੁੱਕੇ ਹਾਂ ਆਪਣੀ ਰੈਸਟ ਤੋਂ ਬਾਅਦ, ਅਤੇ ਹੁਣ ਜਿਹੜੇ ਕੰਮ ਅਸੀਂ ਪੈਂਡਿੰਗ ਛੋੜੇ ਸੀ ਪਿਛਲੇ ਹਫ਼ਤੇ, ਰਹਿ ਗਏ ਸੀ ਜਿਨ੍ਹਾਂ ਬਾਰੇ ਅਸੀਂ ਸੋਚਿਆ ਸੀ ਕਿ ਅਸੀਂ ਕਰਾਂਗੇ, ਬਟ ਹੋ ਨਹੀਂ ਪਾਏ, ਜਾਂ ਕਹਿ ਲਓ ਕਿ ਥੋੜ੍ਹੀ ਜਿਹੀ ਹੀ ਡਿਲੇ ਹੋਈ ਹੈ। ਹੁਣ ਉਸ ਕੰਮ ਨੂੰ ਸੁਪਰ ਐਨਰਜੀ, ਸੁਪਰ ਪਾਵਰ ਨਾਲ ਅਸੀਂ ਕਰਨਾ ਹੈ, ਅਤੇ ਹੋਰ ਵੀ ਜਿਹੜੇ ਟੀਚੇ ਅਸੀਂ ਮਿੱਥੇ ਹੋਏ ਹੈ ਇਸ ਹਫ਼ਤੇ ਦੇ ਦੌਰਾਨ। ਅੱਜ ਹਫ਼ਤੇ ਦਾ ਪਹਿਲਾ ਹੀ ਦਿਨ ਹੈ, ਤਾਂ ਫਿਰ ਕੰਮਾਂ ਦੀ ਸ਼ੁਰੂਆਤ ਹੋ ਜਾਣੀ ਚਾਹੀਦੀ ਹੈ। ਕਿਤੇ ਵੀ ਲੇਜ਼ੀਨੈਸ, ਸੁਸਤੀ ਨਹੀਂ ਹੋਣੀ ਚਾਹੀਦੀ, ਆਪਣੇ ਕੰਮਾਂ ਵੱਲ ਵਧਣਾ ਹੈ, ਔਰ ਕੰਮਾਂ ਵੱਲ ਵਧਣਾ ਹੈ, ਅਤੇ ਆਪਣੇ ਲਕਸ਼ਯ ਦੀ ਜਿਹੜੇ ਮਨੋਰਥ ਅਸੀਂ ਟੀਚੇ ਸੋਚੇ ਹੋਏ ਹਾਂ ਉਹਨਾਂ ਨੂੰ ਅਸੀਂ ਪ੍ਰਾਪਤ ਵੀ ਕਰਨਾ ਹੈ। ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੋਤਿਓ, ਅਸੀਂ ਜਿਹੜਾ ਵੀ ਕੰਮ ਕਰਨਾ ਨਾ, ਉਸ 'ਚ ਇਮਾਨਦਾਰ ਹੋ ਕੇ ਜ਼ਰੂਰ ਰਹਿਣਾ। ਇਮਾਨਦਾਰੀ ਦੀ ਕਹਿੰਦੇ ਇੰਨੀ ਤਾਕਤ ਹੈ ਨਾ, ਕਿ ਕੋਈ ਵੀ ਇਨਸਾਨ ਜਿਹੜਾ ਉਹ ਬੇਈਮਾਨ ਵੀ ਹੋਏਗਾ ਨਾ, ਤਾਂ ਉਹ ਆਪਣੇ ਘਰ 'ਚ ਕੰਮਕਾਰ ਕਰਨ ਲਈ ਜਾਂ ਚੌਕੀਦਾਰੀ ਕਰਨ ਵਾਸਤੇ ਵੀ ਇੱਕ ਇਮਾਨਦਾਰ ਇਨਸਾਨ ਹੀ ਰੱਖਣਾ ਚਾਹੇਗਾ। ਤਾਂ ਜੇ ਇਮਾਨਦਾਰੀ ਦੀ ਇੰਨੀ ਤਾਕਤ ਹੈ, ਤਾਂ ਫਿਰ ਬੇਈਮਾਨੀ ਦਾ ਤਾਂ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ। ਸਰੋਤਿਆਂ, ਆਓ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ, ਤੁਹਾਡੇ ਨਾਲ ਸਾਂਝਾ ਕਰਦੇ ਹਾਂ ਅੱਜ ਦੇ ਸਾਡੇ ਪਟਿਆਲਾ ਕੇਂਦਰ ਤੋਂ ਕਿਹੜੇ ਕਿਹੜੇ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਣਗੇ ਅਤੇ ਕੀ ਹੋਵੇਗਾ ਉਹਨਾਂ ਦਾ ਸਮਾਂ। ਸੋ ਇਸ ਵੇਲੇ ਤੁਸੀਂ ਆਨੰਦ ਮਾਣ ਰਹੇ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਦਾ ਜੀ। ਇਹ ਪ੍ਰੋਗਰਾਮ ਚੱਲੇਗਾ ਸਵੇਰ 8 ਵਜੇ ਤੱਕ। ਸਵੇਰੇ 8 ਵਜੇ ਤੁਸੀਂ ਸੁਣੋਗੇ ਸਮਾਚਾਰ ਪ੍ਰਭਾਤ, 8:15 ਵਜੇ ਹੋਣ ਗਿਆ ਜੀ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਅਤੇ 8:30 ਵਜੇ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਸਵੇਰੇ 8:40 'ਤੇ ਹਾਜ਼ਰ ਹੋਵਾਂਗੇ ਲੈ ਕੇ ਪ੍ਰੋਗਰਾਮ ਫਿਲਮੀ ਜੰਕਸ਼ਨ। ਸ਼੍ਰੋਤਿਓ, ਅੱਜ ਸਵੇਰੇ 9 ਵਜੇ ਤੁਹਾਨੂੰ ਸੁਣਵਾਵਾਂਗੇ ਇੱਕ ਵਿਸ਼ੇਸ਼ ਪ੍ਰੋਗਰਾਮ। ਇਹ ਤੁਹਾਨੂੰ ਰਿਲੇਅ ਸੁਣਵਾਵਾਂਗੇ ਜੀ, ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਇਹ ਪ੍ਰੋਗਰਾਮ ਰਿਲੇਅ ਕੀਤਾ ਜਾਏਗਾ। ਸਰਕਾਰ ਦੇ 12 ਸਾਲ ਪੂਰੇ ਹੋਣ ਦੇ ਸੰਬੰਧ ਵਿੱਚ ਇਹ ਸੀਰੀਜ਼ ਚੱਲੇਗੀ ਜੀ, ਔਰ ਅੱਜ

ਫੌਜੀ ਵੀਰਾਂ ਲਈ ਖਾਸ ਪ੍ਰੋਗਰਾਮ ਸਰਫਰੋਸ਼ ਲੈ ਕੇ ਹਾਜ਼ਰ ਹੋਵਾਂਗੇ ਠੀਕ ਦੁਪਹਿਰ 2 ਵਜੇ ਅਤੇ ਅੱਜ ਦੁਪਹਿਰ 2:30 ਵਜੇ ਪੇਸ਼ ਕਰਾਂਗੇ ਪ੍ਰੋਗਰਾਮ ਸੁਨੇਹੇ। ਸੋ ਤਾਂ ਇਸ ਪ੍ਰੋਗਰਾਮ ਤਹਿਤ ਤੁਸੀਂ ਆਪਣੀ ਫੀਡਬੈਕ ਸਾਨੂੰ ਭੇਜਦੇ ਹੋ ਜੀ, ਅਤੇ ਇਹ ਪ੍ਰੋਗਰਾਮ ਵਿੱਚ ਤੁਹਾਡੇ ਫੀਡਬੈਕ ਦੇ ਆਨਸਰ ਦਿੱਤੇ ਜਾਂਦੇ ਨੇ। ਬਾਅਦ ਦੁਪਹਿਰ 3 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ। ਸ਼ਾਮ 5:02 'ਤੇ ਸਮਾਂ ਹੋਵੇਗਾ ਜੀ ਪ੍ਰੋਗਰਾਮ ਗੱਲਾਂ 'ਚੋਂ ਗੱਲ ਦਾ। ਸ਼ਾਮ 5:30 ਵਜੇ ਪੇਸ਼ ਕਰਾਂਗੇ ਕਿਸਾਨ ਵੀਰਾਂ ਅਤੇ ਬੀਬੀਆਂ ਦਾ ਰੋਜ਼ਾਨਾ ਪ੍ਰੋਗਰਾਮ ਕਿਸਾਨ ਬਾਣੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਗਰਮੀਆਂ ਵਿੱਚ ਸਬਜ਼ੀਆਂ ਦੀ ਦੇਖਭਾਲ ਬਾਰੇ। ਸ਼ਾਮ 6:30 ਵਜੇ ਪੇਸ਼ ਕਰਾਂਗੇ ਜੀ ਨੌਜਵਾਨ ਭੈਣਾਂ ਅਤੇ ਵੀਰਾਂ ਦਾ ਰੋਜ਼ਾਨਾ ਪ੍ਰੋਗਰਾਮ ਵਿਬ ਗਿਓਰ। ਜੋ ਸ਼ਾਮ 7 ਵਜੇ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਇਹ ਖਬਰਾਂ ਉਹੀ ਖਬਰਾਂ ਨੇ ਜਿਹੜੀਆਂ ਤੁਸੀਂ ਪਹਿਲਾਂ ਸੁਣਦੇ ਸੀ ਸ਼ਾਮ 7:30, ਯਾਨੀ 7:30 ਵਜੇ ਤੁਸੀਂ ਸੁਣਦੇ ਸੀ, 7:30 ਵਜੇ ਤੋਂ ਲੈ ਕੇ 7:40 ਤੱਕ ਤੁਸੀਂ ਸੁਣਦੇ ਸੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੰਜਾਬੀ 'ਚ ਖਬਰਾਂ, ਅਤੇ ਇਹ ਉਹੀ ਖਬਰਾਂ ਪ੍ਰਸਾਰਿਤ ਕੀਤੇ ਜਾਣਗੀਆਂ ਸ਼ਾਮ 7 ਵਜੇ। ਸ਼ਾਮ 7:10 'ਤੇ ਤੁਸੀਂ ਸੁਣੋਗੇ ਸਰਕਾਰ ਦੇ 12 ਸਾਲ ਪੂਰੇ ਹੋਣ ਦੇ ਸੰਬੰਧ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ। ਇਹ ਪ੍ਰੋਗਰਾਮ ਦੁਭਾਸ਼ੀ ਹੋਵੇਗਾ ਜੀ। 7:45 ਤੋਂ ਲੈ ਕੇ ਠੀਕ 8:15 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸ਼ਾਮ ਸੁਹਾਨੀ। ਇਸ ਪ੍ਰੋਗਰਾਮ ਤਹਿਤ ਤੁਸੀਂ ਆਪਣੇ ਪਸੰਦੀਦਾ ਹਿੰਦੀ ਅਤੇ ਫਿਲਮ ਪੰਜਾਬੀ ਗੀਤਾਂ ਦਾ ਆਨੰਦ ਮਾਣਦੇ ਹੋ। ਇਹ ਪ੍ਰੋਗਰਾਮ ਫੋਨ ਇਨ ਹੁੰਦਾ ਹੈ ਜੀ। ਰਾਤ 7:15 ਵਜੇ ਤੁਹਾਨੂੰ ਸੈਰ ਕਰਵਾਵਾਂਗੇ ਕੇਰਲਾ ਦੀ, ਪ੍ਰੋਗਰਾਮ ਐਸਾ ਦੇਸ਼ ਹੈ ਮੇਰਾ ਵਿੱਚ। ਰਾਤ 9 ਵਜੇ ਤੋਂ ਲੈ ਕੇ 10 ਵਜੇ ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ। ਪੁਰਾਣੇ ਹਿੰਦੀ, ਮਾਫ ਕਰਨਾ ਜੀ, ਪੰਜਾਬੀ ਫਿਲਮੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਪੰਜਾਬੀ ਤੜਕਾ, ਇਸਦਾ ਤੁਸੀਂ ਆਨੰਦ ਮਾਣਦੇ ਹੋ ਠੀਕ ਰਾਤ 10:02 'ਤੇ। ਪੁਰਾਣੇ ਹਿੰਦੀ ਫਿਲਮੀ ਨਕਮੀ ਤੁਸੀਂ ਸੁਣਦੇ ਹੋ ਠੀਕ ਰਾਤ 10:30 ਵਜੇ, ਪ੍ਰੋਗਰਾਮ ਰਜਨੀਕੰਦਾ ਤਹਿਤ। ਅੱਜ ਦੇ ਸਮਾਂ ਦੇ ਅਖੀਰ 'ਚ ਰਾਤ 11 ਵਜੇ ਤੁਸੀਂ ਸੁਣੋਗੇ ਹਿੰਦੀ ਸਮਾਚਾਰ, ਅਤੇ 11:05 'ਤੇ ਰਹਿਣਗੇ ਜੀ ਅੰਗਰੇਜ਼ੀ 'ਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ, ਅਤੇ ਅੱਜ ਦੀ ਸਭਾ ਦੀ ਸਮਾਪਤੀ ਹੋਏਗੀ ਠੀਕ ਰਾਤ 11:10। ਇਹ ਸੀ ਸਾਡੇ ਅੱਜ ਦੇ ਪਟਿਆਲਾ ਕੇਂਦਰ ਤੋਂ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

0: ਉਹ ਵੀਰੇ ਵੀਰੇ ਤੇਜ਼ ਚਲਾ ਮੋਟਰਸਾਈਕਲ, ਸਾਹਮਣੇ ਫਾਟਕ ਲੱਗਣ ਵਾਲਾ।
1: ਓ ਹਾਂ, ਲੈ ਆਪਾਂ ਹੁਣੇ ਪਾਰ ਕਰ ਲੈਂਦੇ ਹਾਂ ਫਾਟਕ, ਤੂੰ ਫੜ ਕੇ ਬਸ ਬੈਠ ਕੇ ਰਹਿ।
0: ਓ ਬਾਈ ਫਾਟਕ ਤਾਂ ਲੱਗ ਗਿਆ, ਹੁਣ ਆਪਾਂ ਕਾਲਜ ਤੋਂ ਲੇਟ ਨਹੀਂ ਹੋ ਜਾਵਾਂਗੇ।
1: ਓ ਲੇਟ ਕਾਹਨੂੰ ਹੋਣਾ, ਆਪਾਂ ਮੋਟਰਸਾਈਕਲ ਨੂੰ ਫਾਟਕ ਦੇ ਹੇਠਾਂ ਤੋਂ ਕੱਢ ਲੈਂਦੇ ਹਾਂ। ਤੂੰ ਆ ਬੈਗ ਫੜ, ਮੈਂ ਹੇਠਾਂ ਤੋਂ ਕੱਢਦਾ।
2: ਰੁਕੋ, ਤੁਸੀਂ ਇਹ ਕੀ ਕਰ ਰਹੇ ਹੋ? ਆਪਣੀ ਜਾਨ ਨੂੰ ਜੋਖਮ ਵਿੱਚ ਪਾ ਰਹੇ ਹੋ। ਤੁਹਾਨੂੰ ਫਾਟਕਣ ਦੇ ਪਿੱਛੇ ਖੜਨਾ ਚਾਹੀਦਾ ਏ, ਤੇ ਗੱਡੀ ਆਉਣ ਦੀ ਉਡੀਕ ਕਰਨੀ ਚਾਹੀਦੀ ਏ। ਜਦੋਂ ਗੱਡੀ ਲੰਘ ਜਾਵੇ ਫਿਰ ਫਾਟਕ ਖੁੱਲ੍ਹਣ 'ਤੇ ਹੀ ਫਾਟਕ ਪਾਰ ਕਰਨਾ ਚਾਹੀਦਾ ਏ। ਇਸ ਤਰ੍ਹਾਂ ਫਾਟਕ ਪਾਰ ਕਰਦੇ ਸਮੇਂ ਜੇਕਰ ਗੱਡੀ ਆ ਜਾਵੇ ਤਾਂ ਵੱਡੀ ਦੁਰਘਟਨਾ ਵਾਪਰ ਸਕਦੀ ਹੈ, ਅਤੇ ਅਨੇਕਾਂ ਐਕਸੀਡੈਂਟ ਇਸ ਤਰ੍ਹਾਂ ਹੀ ਹੁੰਦੇ ਨੇ। ਸੋ ਆਓ ਆਪਾਂ ਵੀ ਸਾਰੇ ਇਸ ਗੱਲ ਨੂੰ ਸਮਝੀਏ ਅਤੇ ਇੱਕ ਜ਼ਿੰਮੇਵਾਰ ਨਾਗਰਿਕ ਬਣੀਏ। ਹੱਸਦੇ ਹੱਸਦੇ ਘਰ ਤੋਂ ਜਾਈਏ, ਹੱਸਦੇ ਹੱਸਦੇ ਘਰ ਨੂੰ ਆਈਏ।

0: ਤਾਂ ਅਸੀਂ ਹਾਂ, ਕੁਦਰਤ ਤਾਂ ਲੱਖ ਆਕਾਸ਼ਾਂ ਚ ਆਕਾਸ਼ ਹੈ, ਕਤਾਰ ਚ ਤਾਂ ਅਸੀਂ ਹਾਂ, ਕੁਦਰਤ ਨੂੰ ਕਾਹਦਾ ਡਰ, ਕੁਦਰਤ ਤਾਂ ਸਪਸ਼ਟ ਤੇ ਸਾਕਾਰ ਹੈ, ਲੁਕ ਤਾਂ ਅਸੀਂ ਰਹੇ ਹਾਂ, ਗੁਜੀਆਂ ਕਰਕੇ ਅਸੀਂ ਕੁਦਰਤ ਨਹੀਂ ਮੁਕਾ ਰਹੇ, ਮੁੱਕ ਤਾਂ ਅਸੀਂ ਰਹੇ ਹਾਂ, ਮੁੱਕ ਤਾਂ ਅਸੀਂ ਰਹੇ ਹਾਂ।
1: ਵਾਤਾਵਰਣ ਬਚਾਓ, ਧਰਤੀ ਬਚਾਓ।

એફ એમ બેન્ડ 100 શેરે 2 મેગાહર્ટ સે લાઇવ સ્ટ્રીમિંગ જરીએ ન્યૂઝ ઓન એઆઈઆર એપ થી એજી તોડા આપના રેડિયો આકાશવાણી પટિયાલા સામા મિલાવ જી એસ વેલે સવેર દે 7:25 હો રહી ને તુસી નંદ મંડળ પ્રોગ્રામ ગુડ મોર્નિંગ માલવા દા ਸ਼੍ਰੋਤਿਆਂ ਪ੍ਰੋਗਰਾਮ 'ਚ ਤੁਹਾਡੇ ਨਾਲ ਅੱਗੇ ਸਾਂਝੇ ਕਰਦੇ ਹਾਂ ਹੁਣ ਤੱਕ ਦੀਆਂ ਮੁੱਖ ਸੁਰਖੀਆਂ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਦਾ ਕਹਿਣਾ ਹੈ ਕਿ ਭਾਰਤ ਇੰਡੋਨੇਸ਼ੀਆ ਵਿਆਪਕ ਰਣਨੀਤਕ ਭਾਈਵਾਲੀ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਮਜ਼ਬੂਤ ਵਾਧਾ ਹੋਇਆ ਹੈ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਸਰਕਾਰ ਨੇ ਪਿਛਲੇ 12 ਸਾਲਾਂ ਵਿੱਚ ਭਾਰਤ ਨੂੰ ਮੌਕਿਆਂ ਨਵੀਨਤਾ ਅਤੇ ਆਤਮ ਵਿਸ਼ਵਾਸ ਰਾਹੀਂ ਸੰਚਾਲਿਤ ਰਾਸ਼ਟਰ ਵਿੱਚ ਬਦਲ ਦਿੱਤਾ ਹੈ ਭਾਰਤੀ ਫੌਜ ਦੇ ਮੇਜਰ ਅਭਿਲਾਸ਼ਾ ਬਰਾਕ ਨੂੰ ਸੰਯੁਕਤ ਰਾਸ਼ਟਰ ਦੇ ਮਿਲਟਰੀ ਜੈਂਡਰ ਐਡਵੋਕੇਟ ਆਫ ਦ ਈਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੇਜਰ ਬਰਾਕ ਨੂੰ ਵਧਾਈ ਦਿੱਤੀ ਹੈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ 2 ਦਲਿਤ ਨੌਜਵਾਨਾਂ ਨਾਲ ਹੋਏ ਤਸ਼ੱਦਦ ਦੇ ਮਾਮਲੇ 'ਚ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਤੋਂ 9 ਜੂਨ ਤੱਕ ਰਿਪੋਰਟ ਤਲਬ ਆਕਾਸ਼ਵਾਣੀ ਜਲੰਧਰ ਵੱਲੋਂ ਅੱਜ ਸ਼ਾਮੀ 6:30 ਵਜੇ KL ਸਹਿਗਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਸਮਾਰੋਹ ਇੱਕ ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ ਕਰਾਇਆ ਜਾ ਰਿਹਾ ਹੈ ਭਾਰਤੀ ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਲਈ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਲੂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ ਫੁੱਟਬਾਲ 'ਚ ਭਾਰਤ ਵੱਲੋਂ ਰਿਕਾਰਡ 6ਵੀਂ ਵਾਰ ਔਰਤਾਂ ਦੀ ਸੈਫ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਣ 'ਤੇ ਰਾਸ਼ਟਰਪਤੀ ਉਪ ਰਾਸ਼ਟਰਪਤੀ ਪ੍ਰਧਾਨ ਮੰਤਰੀ ਰੱਖਿਆ ਮੰਤਰੀ ਅਤੇ ਖੇਡਾਂ ਬਾਰੇ ਮੰਤਰੀ ਨੇ ਵਧਾਈ ਦਿੱਤੀ ਹੈ ਤੇ ਭਾਰਤੀ ਪਹਿਲਵਾਨਾਂ ਨੇ ਮੰਗੋਲੀਆ ਵਿੱਚ ਉਲਾਨਬਾਤਾਰ ਓਪਨ ਵਿੱਚ ਮਰਦਾਂ ਦੇ ਫ੍ਰੀ ਸਟਾਈਲ ਵਰਗ ਵਿੱਚ 2 ਸੋਨੇ ਦੇ ਅਤੇ 2 ਕਾਂਸੀ ਦੇ ਤਮਗੇ ਜਿੱਤੇ ਨੇ

0: ਵਾਰ ਤਾਂ ਆਪਾਂ ਨਿੰਮ ਵੀ ਵਢਾ ਦੇਣੀ ਆਪਣੇ ਵਿਹੜੇ ਚੋਂ। ਸਾਰਾ ਦਿਨ ਪੱਤੇ ਖਿਲਰੇ ਰਹਿੰਦੇ ਨੇ।
1: ਨਾ ਪੁੱਤ, ਪੰਛੀਆਂ ਦਾ ਰਣ ਬਸੇਰਾ ਏ, ਆਪਾਂ ਨੂੰ ਕੀ ਕਹਿੰਦਾ ਹੈ?
0: ਲੈ ਬੀਜੀ, ਮਾੜੀ ਜੀ ਹਵਾ ਚੱਲੇ ਤੇ ਸਾਰਾ ਵਿਹੜਾ ਪੱਤਿਆਂ ਨਾਲ ਭਰ ਜਾਂਦਾ, ਨਾਲੇ ਕਾਰ ਵੀ ਇਹਦੇ ਕਰਕੇ ਸਿੱਧੀ ਅੰਦਰ ਨਹੀਂ ਆਉਂਦੀ।
1: ਰੁੱਖ ਤੇ ਮਿੱਟੀ ਨੂੰ ਨਹੀਂ ਨਿੰਦਦੇ ਹੁੰਦੇ ਧੀਏ, ਇਹ ਤਾਂ ਜਿਉਂਦੇ ਜੀ ਵੀ ਸਾਨੂੰ ਪਾਲਦੇ ਨੇ ਤੇ ਮਰਨ ਤੇ ਵੀ ਇਹਨਾਂ ਨੇ ਹੀ ਕੰਮ ਆਉਣਾ ਹੈ। ਯਾਦ ਰੱਖ, ਅਸੀਂ ਜਦ ਵੀ ਇਸ ਜਹਾਨ ਤੋਂ ਰੁਖਸਤ ਹੋਣਾ ਹੈ ਤਾਂ ਆਪਣੇ ਨਾਲ ਇੱਕ ਰੁੱਖ ਵੀ ਲੈ ਕੇ ਜਾਵਾਂਗੇ।
0: ਹਾਂਜੀ ਬੀਜੀ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਮੈਨੂੰ ਆ ਗਈ ਹੈ ਹੁਣ ਤੁਹਾਡੀ ਗੱਲ ਸਮਝ। ਹੁਣ ਨਹੀਂ ਆਪਾਂ ਵੱਢਦੇ ਨਿੰਮ ਨੂੰ।
2: ਹਰ ਮਨੁੱਖ ਲਾਵੇ ਇੱਕ ਰੁੱਖ।

ਜੋ ਤੋਂ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ 'ਚ ਅੱਗੇ ਸਾਂਝਾ ਕਰਦੇ ਹਾਂ ਤੁਹਾਡੇ ਨਾਲ ਅੱਜ ਦਾ ਇਤਿਹਾਸ। ਅੱਜ 8 ਜੂਨ ਦਾ ਦਿਨ ਹੈ ਜੀ। ਹਰ ਦਿਨ ਹੁੰਦਾ ਹੈ ਖਾਸ ਕਿਉਂਕਿ ਹਰ ਦਿਨ ਦਾ ਹੁੰਦਾ ਹੈ ਕੋਈ ਨਾ ਕੋਈ ਇਤਿਹਾਸ। ਆਓ ਦੇਖਦੇ ਹਾਂ ਅੱਜ 8 ਜੂਨ ਹੈ ਅਤੇ 8 ਜੂਨ ਨੇ ਕਿਹੜੇ ਕਿਹੜੇ ਇਤਿਹਾਸ 'ਚ ਛਾਪ ਛੱਡੀ ਹੈ, ਕਿਹੜੇ ਕਿਹੜੇ ਹਸਤੀਆਂ ਨੂੰ ਅੱਜ ਅਸੀਂ ਯਾਦ ਕਰ ਰਹੇ ਹਾਂ ਅਤੇ ਕਿਹੜੇ ਕਿਹੜੇ ਦਿਨ ਅਸੀਂ ਅੱਜ ਮਨਾ ਰਹੇ ਹਾਂ। ਦੋਸਤੋ, ਅੱਜ ਅਸੀਂ ਮਨਾ ਰਹੇ ਹਾਂ ਵਿਸ਼ਵ ਸਮੁੰਦਰ ਦਿਵਸ। ਵਿਸ਼ਵ ਸਮੁੰਦਰ ਦਿਵਸ ਇੱਕ ਵਿਸ਼ਵ ਵਿਆਪੀ ਸਮਾਗਮ ਹੈ ਜੋ ਹਰ ਸਾਲ ਅੱਜ ਦੇ ਹੀ ਦਿਨ ਯਾਨੀ 8 ਜੂਨ ਨੂੰ ਮਨਾਇਆ ਜਾਂਦਾ ਹੈ। ਜੀਵਨ ਨੂੰ ਕਾਇਮ ਰੱਖਣ ਵਿੱਚ ਸਮੁੰਦਰਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਮਨਾਉਣ ਦਾ ਜਸ਼ਨ ਹੈ ਜੀ। 1992 ਵਿੱਚ ਰੀਓ ਡੀ ਜਨੇਰੀਓ ਵਿੱਚ ਧਰਤੀ ਸੰਮੇਲਨ ਵਿੱਚ ਸਥਾਪਿਤ ਇਸ ਨੂੰ 2008 ਵਿੱਚ ਸੰਯੁਕਤ ਰਾਸ਼ਟਰ ਦੁਆਰਾ ਅਧਿਕਾਰਤ ਤੌਰ 'ਤੇ ਮਾਨਤਾ ਦਿੱਤੀ ਗਈ ਸੀ। ਸ੍ਰੋਤਿਓ, ਸਮੁੰਦਰ ਧਰਤੀ ਦੀ ਸੱਤਾ ਦੇ 70% ਤੋਂ ਵੱਧ ਹਿੱਸੇ ਨੂੰ ਕਵਰ ਕਰਦੇ ਨੇ, ਦੁਨੀਆ ਦੀ ਅੱਧੀ ਤੋਂ ਵੱਧ ਆਕਸੀਜਨ ਪੈਦਾ ਕਰਦੇ ਨੇ ਅਤੇ ਲੱਖਾਂ ਲੋਕਾਂ ਵਿੱਚ ਉਹਨਾਂ ਲਈ ਭੋਜਨ ਅਤੇ ਰੋਜ਼ੀ ਰੋਟੀ ਪ੍ਰਦਾਨ ਕਰਦੇ ਹੈ। ਹਾਲਾਂਕਿ ਜ਼ਿਆਦਾ ਮੱਛੀਆਂ ਫੜਨ, ਪਲਾਸਟਿਕ ਪ੍ਰਦੂਸ਼ਣ ਅਤੇ ਜਲਵਾਯੂ ਪਰਿਵਰਤਨ ਵਰਗੇ ਖਤਰੇ ਸਮੁੰਦਰੀ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦੇ ਰਹਿੰਦੇ ਨੇ। ਸ਼੍ਰੋਤੇ, ਜੇ ਇਸ ਵਾਰ ਦੀ ਥੀਮ ਦੀ ਗੱਲ ਕਰੀਏ ਨਾ ਤਾਂ ਵਿਸ਼ਵ ਸਮੁੰਦਰ ਦਿਵਸ 2026 ਯਾਨੀ ਇਸ ਸਾਲ ਦੀ ਥੀਮ ਹੈ ਟਿਕਾਊ ਮੱਛੀ ਫੜਨ ਦਾ ਮਤਲਬ ਹੋਰ ਵੀ ਹੈ। ਇਹ ਥੀਮ ਸਿਹਤਮੰਦ ਮੱਛੀਆਂ ਦੀ ਆਬਾਦੀ ਨੂੰ ਬਣਾਈ ਰੱਖਣ, ਸਮੁੰਦਰੀ ਜੈਵ ਵਿਭਿੰਨਤਾ ਨੂੰ ਸਮਰਥਨ ਦੇਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਟਿਕਾਊ ਮੱਛੀ ਫੜਨ ਦੇ ਅਭਿਆਸਾਂ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ। ਜ਼ਿਆਦਾ ਮੱਛੀ ਫੜਨ ਨਾਲ ਸਮੁੰਦਰੀ ਜੀਵਨ ਖਤਮ ਹੁੰਦਾ ਹੈ ਅਤੇ ਵਾਤਾਵਰਣ ਪ੍ਰਣਾਲੀਆਂ ਵਿੱਚ ਵਿਘਨ ਵੀ ਪੈਂਦਾ ਹੈ।

ਸ਼ੁੱਧ ਸਮੁੰਦਰ ਧਰਤੀ ਉੱਤੇ ਜੀਵਨ ਲਈ ਜ਼ਰੂਰੀ ਹੈ। ਇਹ ਗ੍ਰਹਿ ਦੇ ਜਲਵਾਯੂ ਨੂੰ ਨਿਯੰਤਰਿਤ ਕਰਦਾ ਹੈ, ਆਕਸੀਜਨ ਪ੍ਰਦਾਨ ਕਰਦਾ ਹੈ ਅਤੇ ਅਣਗਿਣਤ ਪ੍ਰਜਾਤੀਆਂ ਦਾ ਸਮਰਥਨ ਕਰਦਾ ਹੈ, ਜਿਸ ਵਿੱਚ ਮਨੁੱਖ ਵੀ ਸ਼ਾਮਲ ਹੈ। ਇਸ ਦੀ ਮਹੱਤਤਾ ਦੇ ਬਾਵਜੂਦ ਮਨੁੱਖ ਗਤੀਵਿਧੀਆਂ ਸਮੁੰਦਰੀ ਵਾਤਾਵਰਣ ਪ੍ਰਣਾਲੀਆਂ ਨੂੰ ਖਤਰਾ ਬਣੀਆਂ ਰਹਿੰਦੀਆਂ ਨੇ। ਜ਼ਿਆਦਾ ਮੱਛੀਆਂ ਫੜਨਾ, ਪ੍ਰਦੂਸ਼ਣ ਫੈਲਾਉਣਾ ਅਤੇ ਵੱਧਦੇ ਸਮੁੰਦਰੀ ਤਾਪਮਾਨ ਸਮੁੰਦਰੀ ਜੈਵ ਵਿਭਿੰਨਤਾ ਨੂੰ ਖਤਰੇ ਵਿੱਚ ਪਾਉਂਦੇ ਨੇ। ਇਹ ਸਭ ਕੁਝ ਉਹਨਾਂ ਭਾਈਚਾਰਿਆਂ ਨੂੰ ਪ੍ਰਭਾਵਿਤ ਕਰਦੇ ਹੈ ਜੋ ਭੋਜਨ ਅਤੇ ਰੋਜ਼ੀ ਰੋਟੀ ਲਈ ਸਮੁੰਦਰ 'ਤੇ ਨਿਰਭਰ ਕਰਦੇ ਹੈ। ਸਰੋਤਿਓ, ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਸਮੁੰਦਰ ਦੀ ਸੁਰੱਖਿਆ ਲਈ ਆਪਣੀ ਭੂਮਿਕਾ ਨੂੰ ਵੱਧ ਤੋਂ ਵੱਧ ਕਰੀਏ। ਗੱਲਾਂ ਸਿਰਫ ਸਿਧਾਂਤਕ ਤੌਰ 'ਤੇ ਨਾ ਰਹਿ ਜਾਣ, ਸਗੋਂ ਅਸਲ ਵਿੱਚ ਇਹ ਲੈ ਕੇ ਆਈਏ।

ਜੋ ਤੇ ਸਮੁੰਦਰ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ। ਸਮੁੰਦਰ ਦੁਨੀਆ ਦੇ ਸਭ ਤੋਂ ਵੱਡੇ ਜਾਨਵਰ ਦਾ ਘਰ ਹੈ, ਭਾਵ ਨੀਲੀ ਵੇਲ, ਜੋ ਕਿ 3 ਸਕੂਲ ਬੱਸਾਂ ਨੂੰ ਇਕੱਠਾ ਕਰ ਲਈਏ ਨਾ ਇੰਨੀ ਲੰਬੀ ਹੋ ਸਕਦੀ ਹੈ ਅਤੇ 4 ਲੱਖ ਪੌਂਡ ਤੋਂ ਵੱਧ ਭਾਰੀ ਹੋ ਸਕਦੀ ਹੈ। ਇਹ ਸਮੁੰਦਰ ਵਿੱਚ ਰਹਿੰਦੀ ਹੈ ਅਤੇ ਇਸਦਾ ਭਾਰ ਜਿਹੜਾ ਉਹ 30 ਹਾਥੀਆਂ ਦੇ ਭਾਰ ਤੋਂ ਵੀ ਵੱਧ ਹੁੰਦਾ ਹੈ। ਜ਼ਿਆਦਾਤਰ ਸਮੁੰਦਰ ਅਣਪਛਾਤਾ ਹੈ ਕਿਉਂਕਿ ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਸਮੁੰਦਰ ਦੇ 80% ਤੋਂ ਵੱਧ ਹਿੱਸੇ ਦਾ ਕਦੇ ਨਕਸ਼ਾ ਜਾਂ ਖੋਜ ਹੀ ਨਹੀਂ ਕੀਤੀ ਗਈ। ਡੂੰਘੇ ਸਮੁੰਦਰ ਵਿੱਚ ਹਜ਼ਾਰਾਂ ਅਣਪਛਾਤੇ ਜੀਵ ਵੀ ਰਹਿ ਸਕਦੇ ਨੇ ਅਤੇ ਸਮੁੰਦਰ ਸਾਡੇ ਸਾਹ ਲੈਣ ਵਾਲੀ ਹਵਾ ਬਣਾਉਣ ਵਿੱਚ ਮਦਦ ਕਰਦੇ ਨੇ। ਇੱਕ ਛੋਟਾ ਜਿਹਾ ਪੌਦਾ ਜਿਸਦਾ ਨਾਮ ਹੈ ਫਾਈਟੋ ਪਲੈਕ

ਟਨ। ਇਹ ਧਰਤੀ ਦੇ ਵਾਯੂਮੰਡਲ ਵਿੱਚ ਅੱਧੇ ਤੋਂ ਵੱਧ ਆਕਸੀਜਨ ਪੈਦਾ ਕਰਦਾ ਹੈ। ਤੇ ਜੇਕਰ ਸਮੁੰਦਰ ਨਾ ਹੁੰਦੇ ਤਾਂ ਸਾਡੇ ਕੋਲ ਸਾਹ ਲੈਣ ਲਈ ਲੋੜੀਂਦੀ ਹਵਾ ਵੀ ਨਾ ਹੁੰਦੀ। ਸਮੁੰਦਰ ਦੇ ਕੁਝ ਹਿੱਸਿਆਂ ਵਿੱਚ ਠੰਡਾ ਪਾਣੀ ਗਰਮ ਪਾਣੀ ਦੇ ਹੇਠਾਂ ਡੁੱਬ ਜਾਂਦਾ ਹੈ, ਜਿਸ ਨਾਲ ਵਿਸ਼ਾਲ ਪਾਣੀ ਦੇ ਹੇਠਾਂ ਝਰਨੇ ਬਣਦੇ ਨੇ, ਜੋ ਜ਼ਮੀਨ ਤੇ ਝਰਨੇ ਨਾਲੋਂ ਵੀ ਵੱਡੇ ਹੁੰਦੇ ਨੇ। ਦੋਸਤੋ, ਕੀ ਤੁਹਾਨੂੰ ਪਤਾ ਹੈ ਰਾਤ ਨੂੰ ਸਮੁੰਦਰ ਚਮਕਦਾ ਵੀ ਹੁੰਦਾ ਹੈ? ਜੀ ਹਾਂ, ਕੁਝ ਸਮੁੰਦਰੀ ਜੀਵ ਜਿਵੇਂ ਕਿ ਜੈਲੀ ਫਿਸ਼ ਤੇ ਕੁਝ ਪਲੈਂਕਟਨ ਪ੍ਰਕਿਰਿਆ ਵਿੱਚ ਆਪਣੀ ਰੋਸ਼ਨੀ ਪੈਦਾ ਕਰਦੇ ਨੇ। ਰਾਤ ਨੂੰ ਸਮੁੰਦਰ ਚਮਕਦੀਆਂ ਨੀਲੀਆਂ ਜਾਂ ਹਰੀਆਂ ਲਹਿਰਾਂ ਨਾਲ ਚਮਕ ਸਕਦਾ ਹੈ। ਸ਼ੁਰੂ ਜਦੋਂ ਅਸੀਂ ਦੇਖਦੇ ਹਾਂ ਕਿ ਸਾਨੂੰ ਸਮੁੰਦਰ ਦੇ ਇੰਨੇ ਸਾਰੇ ਫਾਇਦੇ ਹੈ, ਤਾਂ ਫਿਰ ਕਿਉਂ ਨਾ ਆਪਣਾ ਆਪਣਾ ਯੋਗਦਾਨ ਪਾਈਏ। ਆਓ ਸਮੁੰਦਰਾਂ ਨੂੰ ਬਚਾਈਏ, ਸਮੁੰਦਰਾਂ ਨੂੰ ਸਾਫ਼ ਸੁਥਰਾ ਰੱਖੀਏ। ਕੋਸ਼ਿਸ਼ ਕਰੀਏ ਕਿ ਸਮੁੰਦਰ ਦੇ ਜਿਹੜੇ ਕਿਨਾਰੇ ਹੁੰਦੇ ਨੇ ਉੱਥੋਂ ਜਿਹੜੇ ਵੀ ਕੂੜਾ ਕਰਕਟ ਹੈ ਉਹਨੂੰ ਹਟਾਈਏ। ਪਲਾਸਟਿਕ ਦੇ ਲਿਫਾਫਿਆਂ ਦਾ, ਪਲਾਸਟਿਕ ਦਾ ਘੱਟ ਤੋਂ ਘੱਟ ਇਸਤੇਮਾਲ ਕਰੀਏ। ਵਨ ਟਾਈਮ ਪਲਾਸਟਿਕ ਜਾਂ ਫਿਰ ਕਹਿ ਲਓ ਕਿ ਯੂਜ਼ ਐਂਡ ਥਰੋ ਪਲਾਸਟਿਕ ਦਾ ਵਰਤੋਂ ਵਿੱਚ ਨਾ ਲਿਆਈਏ। ਅਤੇ ਸਮੁੰਦਰ ਵਿੱਚ ਕਿਸੇ ਵੀ ਤਰ੍ਹਾਂ ਦਾ ਕੂੜਾ ਕਰਕਟ ਨਾ ਗੇਰੀਏ ਅਤੇ ਆਪਣਾ ਵੱਡਾ ਯੋਗਦਾਨ ਦੇਈਏ ਕਿ ਸਮੁੰਦਰਾਂ ਨੂੰ ਬਚਾਇਆ ਜਾ ਸਕੇ।

0: ਸੁਰੱਖਿਆ ਸਕੀਮ ਦੇ ਟੈਲੀਲੋ ਨਿਆ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1444 ਤੇ ਵੈਬਸਾਈਟ www.telilaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
1: ਪਲਾਸਟਿਕ ਦਾ ਲਿਫਾਫਾ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦਾ ਪ੍ਰਮੁੱਖ ਕਾਰਨ ਹੈ। ਨਾ ਤਾਂ ਇਹ ਗਲਦਾ ਹੈ ਤੇ ਨਾ ਹੀ ਸੜਦਾ ਹੈ। ਕੂੜੇਦਾਨ ਵਿੱਚੋਂ ਕਈ ਵਾਰ ਪਲਾਸਟਿਕ ਦੇ ਲਿਫਾਫੇ ਪਸ਼ੂਆਂ ਦੇ ਢਿੱਡ ਵਿੱਚ ਪਹੁੰਚ ਜਾਂਦੇ ਨੇ, ਜੋ ਉਹਨਾਂ ਦੀ ਮੌਤ ਦਾ ਕਾਰਨ ਬਣਦੇ ਨੇ। ਬਾਜ਼ਾਰ ਜਾਣ ਵਕਤ ਘਰੋਂ ਕੱਪੜੇ ਦਾ ਥੈਲਾ ਲੈ ਕੇ ਤੁਰੋ, ਤਾਂ ਜੋ ਕਿਸੇ ਵੀ ਵਸਤੂ ਨੂੰ ਢੋਣ ਲਈ ਤੁਸੀਂ ਪਲਾਸਟਿਕ ਦਾ ਲਿਫਾਫਾ ਲੈਣ ਲਈ ਮਜਬੂਰ ਨਾ ਹੋ। ਜਿਹੜੀਆਂ ਦੁਕਾਨਾਂ ਤੇ ਪਲਾਸਟਿਕ ਦਾ ਲਿਫਾਫਾ ਦਿੱਤਾ ਜਾਂਦਾ ਹੈ, ਉਹਨਾਂ ਨੂੰ ਰੋਕੋ, ਜਾਗਰੂਕ ਕਰੋ। ਇਹ ਸਾਂਝੇ ਵਾਤਾਵਰਣ ਨੂੰ ਬਚਾਉਣ ਦਾ ਸਾਡਾ ਫਰਜ਼ ਵੀ ਸਾਂਝਾ ਹੈ। ਪਲਾਸਟਿਕ ਦੇ ਲਿਫਾਫੇ ਤੋਂ ਨਿਜਾਤ ਪਾਈਏ। ਇਸ ਮੁਹਿੰਮ ਤਹਿਤ ਵਾਤਾਵਰਣ ਬਚਾਈਏ, ਧਰਤੀ ਬਚਾਈਏ।

ਸਟੂਡੀਓ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ। ਸ਼ੁਰੂ ਅੱਜ ਅਸੀਂ ਯਾਦ ਕਰ ਰਹੇ ਹਾਂ ਹਬੀਬ ਤਨਵੀਰ ਹੋਰਾਂ ਨੂੰ। ਦੱਸ ਦੇਈਏ ਇਹ ਇੱਕ ਪ੍ਰਸਿੱਧ ਹਿੰਦੀ ਨਾਟਕਕਾਰ, ਥੀਏਟਰ ਨਿਰਦੇਸ਼ਕ, ਕਵੀ ਅਤੇ ਅਦਾਕਾਰ ਸਨ। ਇਹਨਾਂ ਦਾ ਜਨਮ 1 ਸਤੰਬਰ 1923 ਨੂੰ ਹੋਇਆ ਸੀ। ਸ਼ੁਰੂ ਇਹ ਪ੍ਰਗਤੀਸ਼ੀਲ ਲੇਖਕ ਸੰਘ ਵਿੱਚ ਸ਼ਾਮਲ ਹੋਏ ਅਤੇ ਇੱਕ ਅਦਾਕਾਰ ਵਜੋਂ ਇੰਡੀਅਨ ਪੀਪਲਸ ਥੀਏਟਰ ਐਸੋਸੀਏਸ਼ਨ ਦਾ ਇੱਕ ਅਨਿੱਖੜਵਾਂ ਅੰਗ ਬਣ ਗਏ। ਇਹਨਾਂ ਨੂੰ 1969 ਵਿੱਚ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਮਿਲਿਆ, 1983 ਵਿੱਚ ਪਦਮ ਸ਼੍ਰੀ ਨਾਲ ਇਹਨਾਂ ਨੂੰ ਨਿਵਾਜਿਆ ਗਿਆ। ਉੱਨੀ ਸੌ 96 ਵਿੱਚ ਸੰਗੀਤ ਨਾਟਕ ਅਕਾਦਮੀ ਫੈਲੋਸ਼ਿਪ ਅਤੇ 2002 ਵਿੱਚ ਪਦਮ ਭੂਸ਼ਣ ਪ੍ਰਾਪਤ ਹੋਇਆ। ਅਤੇ ਅੱਜ ਦੇ ਦਿਨ ਯਾਨੀ 8 ਜੂਨ ਨੂੰ 2009 ਵਿੱਚ ਇਹ ਇਸ ਦੇਸ਼ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਸ਼੍ਰੋਤਿਓ ਅੱਜ ਅਸੀਂ ਯਾਦ ਕਰ ਰਹੇ ਹਾਂ ਡਿੰਪਲ ਕਬਾਡੀਆ ਹੋਰਾਂ ਨੂੰ। ਇਹਨਾਂ ਦਾ ਨਾਂ ਕੌਣ ਨਹੀਂ ਜਾਣਦਾ, ਇੱਕ ਮਸ਼ਹੂਰ ਫਿਲਮ ਅਦਾਕਾਰਾ ਨੇ, ਭਾਰਤੀ ਫਿਲਮ ਅਦਾਕਾਰਾ, ਬਾਲੀਵੁੱਡ ਐਕਟ੍ਰੈਸ। ਸ਼੍ਰੋਤਿਓ ਅੱਜ ਦੇ ਦਿਨ ਯਾਨੀ 8 ਜੂਨ ਨੂੰ ਇਹਨਾਂ ਦਾ ਜਨਮ ਹੋਇਆ ਸੀ, 8 ਜੂਨ 1957 ਨੂੰ। ਰਾਜ ਕਪੂਰ ਦੁਆਰਾ ਇੱਕ ਬਲੋਕਬਸਟਰ ਫਿਲਮ ਬੌਬੀ ਵਿੱਚ, ਜਿਹੜੀ ਕਿ 1973 ਵਿੱਚ ਆਈ ਸੀ, ਇਸ ਵਿੱਚ ਇਹਨਾਂ ਨੇ ਮੁੱਖ ਭੂਮਿਕਾ ਨਿਭਾਈ। ਮਹਿਜ 16 ਸਾਲ ਦੀ ਉਮਰ ਵਿੱਚ ਹੀ ਇਹਨਾਂ ਨੇ ਪ੍ਰਸਿੱਧੀ ਨੂੰ ਪ੍ਰਾਪਤ ਕਰ ਲਿਆ ਸੀ। ਇਹ ਆਪਣਾ ਅਦਾਕਾਰੀ ਦੀ ਬਹੁਪੱਖਿਤਾ ਲਈ ਜਾਣੇ ਜਾਂਦੇ ਨੇ। ਇਹਨਾਂ ਦਾ ਕਰੀਅਰ 2 ਮੁੱਖ ਪ੍ਰਣਾਵਾਂ ਦੁਆਰਾ ਪ੍ਰਭਾਸ਼ਿਤ ਕੀਤਾ ਜਾਂਦਾ ਹੈ। ਸ਼੍ਰੋਤਿਓ ਬੌਬੀ ਦੀ ਰਿਲੀਜ਼ ਤੋਂ ਪਹਿਲਾਂ ਇਹਨਾਂ ਨੇ ਸੁਪਰਸਟਾਰ ਰਾਜੇਸ਼ ਖੰਨਾ ਨਾਲ ਵਿਆਹ ਕਰਵਾ ਲਿਆ ਸੀ ਅਤੇ ਆਪਣੇ ਪਰਿਵਾਰ ਦੀ ਪਰਵਰਿਸ਼ ਲਈ ਇੱਕ ਲੰਮਾ ਸਮਾਂ ਬਿਤਾਇਆ। ਫਿਰ 1985 ਵਿੱਚ ਸਾਗਰ ਨਾਲ ਸਕਰੀਨ 'ਤੇ ਸ਼ਾਨਦਾਰ ਵਾਪਸੀ ਕੀਤੀ, ਜਿਸ ਨੇ ਇਹਨਾਂ ਨੂੰ ਸਰਵੋਤਮ ਅਭਿਨੇਤਰੀ ਲਈ 2 ਫਿਲਮਫੇਅਰ ਪੁਰਸਕਾਰ ਮਿਲਿਆ। ਆਪਣੀ ਵਾਪਸੀ ਤੋਂ ਬਾਅਦ ਡਿੰਪਲ ਨੇ ਸਮਾਨਾਂਤਰ ਸਿਨੇਮਾ ਅਤੇ ਬਹੁਤ ਹੀ ਗੁੰਝਲਦਾਰ ਭੂਮਿਕਾਵਾਂ ਵਿੱਚ ਤਬਦੀਲ ਕੀਤੀ ਅਤੇ ਆਪਣੇ ਆਪ ਨੂੰ ਇੰਡਸਟਰੀ ਵਿੱਚ ਸਭ ਤੋਂ ਸਤਿਕਾਰਤ ਅਭਿਨੇਤਰੀਆਂ ਵਿੱਚੋਂ ਇੱਕ ਵਜੋਂ ਸਥਾਪਿਤ ਕੀਤਾ। ਸ਼੍ਰੋਤਿਓ ਇਹਨਾਂ ਦੀ ਫਿਲਮਾਂ ਵਿੱਚੋਂ ਕੁਝ ਫਿਲਮਾਂ ਡਰਾਮਾ ਐਂਡ ਆਰਟ ਹਾਊਸ, ਜਿਹਦੇ ਵਿੱਚੋਂ ਕਿ ਕਾਸ਼ ਇਹਨਾਂ ਨੇ ਕੀਤਾ 1987 ਵਿੱਚ, ਲੇਕਿਨ 1991 ਵਿੱਚ ਅਤੇ ਦ੍ਰਿਸ਼ਟੀ 1990 ਵਿੱਚ ਆਈ। ਬੀਂਗ ਸਾਇਰਸ, ਲੱਕ ਬਾਈ ਚਾਂਸ, ਦਬੰਗ, ਕੋਕਟੇਲ, ਫਾਈਂਡਿੰਗ ਫੈਨੀ, ਤੂ ਝੂਠੀ ਮੈਂ ਮੱਕੜ ਵਰਗੀਆਂ ਆਧੁਨਿਕ ਫਿਲਮਾਂ ਵਿੱਚ ਇਹਨਾਂ ਨੇ ਆਪਣੀ ਸ਼ਾਨਦਾਰ ਭੂਮਿਕਾਵਾਂ ਨਿਭਾਈਆਂ। ਆਕਾਸ਼ਵਾਣੀ ਪਟਿਆਲਾ ਦੀ ਪੂਰੀ ਟੀਮ ਵੱਲੋਂ ਡਿੰਪਲ ਕਬਾੜੀਆ ਜੀ ਨੂੰ ਉਹਨਾਂ ਦੇ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਅਤੇ ਆਓ ਸੁਣਦੇ ਇਹਨਾਂ ਦੀ ਇੱਕ ਫਿਲਮ ਬੌਬੀ ਦਾ ਗੀਤ।

0: નંબર્સ માનું શિકાયત કરો. આરબીઆઈ કેન્દ્ર એ જાણકાર બનો, સચેત રહો.
1: ਅਸੀਂ ਬਹੁਤ ਵਾਰ ਆਨਲਾਈਨ ਜਾਂ ਬੈਂਕਿੰਗ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਾਂ ਜਦੋਂ ਅਸੀਂ ਬੈਂਕ ਦੀਆਂ ਗਾਈਡਲਾਈਨਸ ਨੂੰ ਧਿਆਨ ਨਾਲ ਨਹੀਂ ਪੜ੍ਹਦੇ, ਆਪਣਾ ਕ੍ਰੈਡਿਟ ਜਾਂ ਡੈਬਿਟ ਕਾਰਡ ਕਿਸੇ ਨੂੰ ਵੀ ਦੇ ਦਿੰਨੇ ਹਾਂ, ਅਨਸੇਫ ਕੰਪਿਊਟਰ ਤੋਂ ਇੰਟਰਨੈਟ ਬੈਂਕਿੰਗ ਕਰਦੇ ਹਾਂ, ਆਪਣੇ ਸਮਾਰਟਫੋਨ ਤੇ ਕੰਪਿਊਟਰ ਨੂੰ ਪ੍ਰੋਟੈਕਟ ਨਹੀਂ ਕਰਦੇ, ਕਈ ਵਾਰ ਅਕਾਊਂਟ ਬਲਾਕ, ਕਾਰਡ ਬਲਾਕ ਜਾਂ ਪੈਸੇ ਡੁੱਬਣ ਵਰਗੀਆਂ ਧਮਕੀਆਂ ਦੇ ਡਰ ਤੋਂ ਅਸੀਂ ਆਪਣੀ ਜ਼ਰੂਰੀ ਜਾਣਕਾਰੀ ਠੱਗਾਂ ਨਾਲ ਸਾਂਝੀ ਕਰ ਬੈਠਦੇ ਹਾਂ ਅਤੇ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਾਂ। ਇਸ ਲਈ ਸਾਵਧਾਨ ਰਹੋ, ਸੁਰੱਖਿਅਤ ਰਹੋ। ਕਿਸੇ ਪ੍ਰਕਾਰ ਦੀ ਸਾਈਬਰ ਧੋਖਾਧੜੀ ਦੀ ਸੂਚਨਾ ਰਾਸ਼ਟਰੀ ਹੈਲਪਲਾਈਨ ਨੰਬਰ 155260 ਤੇ ਦਿਓ।
2: ਕੁਦਰਤ ਤਾਂ ਨਿਰੰਕਾਰ ਹੈ, ਆਕਾਰ ਚ ਤਾਂ ਅਸੀਂ ਹਾਂ। ਕੁਦਰਤ ਤਾਂ ਲੱਖ ਆਕਾਸ਼ਾਂ ਚ ਆਕਾਸ਼ ਹੈ, ਕਤਾਰ ਚ ਤਾਂ ਅਸੀਂ ਹਾਂ। ਕੁਦਰਤ ਨੂੰ ਕਾਹਦਾ ਡਰ, ਕੁਦਰਤ ਤਾਂ ਸਪਸ਼ਟ ਤੇ ਸਾਕਾਰ ਹੈ। ਲੁਕ ਤਾਂ ਅਸੀਂ ਰਹੇ ਹਾਂ, ਗੁਜੀਆਂ ਕਰਕੇ ਅਸੀਂ ਕੁਦਰਤ ਨਹੀਂ ਮੁਕਾ ਰਹੇ। ਮੁੱਕ ਤਾਂ ਅਸੀਂ ਰਹੇ ਹਾਂ, ਮੁੱਕ ਤਾਂ ਅਸੀਂ ਰਹੇ ਹਾਂ। ਵਾਤਾਵਰਣ ਬਚਾਓ, ਧਰਤੀ ਬਚਾਓ।
3: ਜੋ ਤੇ ਅੱਜ ਇੱਕ ਹੋਰ ਬਾਲੀਵੁੱਡ ਐਕਟ੍ਰੈਸ ਦਾ ਜਨਮ ਦਿਨ ਅਸੀਂ ਅੱਜ ਮਨਾ ਰਹੇ ਹਾਂ। ਇੱਕ ਪ੍ਰਸਿੱਧ ਭਾਰਤੀ ਅਦਾਕਾਰਾ, ਟੈਲੀਵਿਜ਼ਨ ਸ਼ਖਸੀਅਤ ਅਤੇ ਉੱਦਮੀ ਜੋ ਮੁੱਖ ਤੌਰ 'ਤੇ ਹਿੰਦੀ ਫਿਲਮਾਂ ਵਿੱਚ ਕੰਮ ਕਰਦੇ ਨੇ। ਇਹਨਾਂ ਨੇ ਬਾਜ਼ੀਗਰ ਫਿਲਮ ਵਿੱਚ ਸ਼ਾਹਰੁਖ ਖਾਨ ਦੇ ਨਾਲ ਫਿਲਮ ਇੰਡਸਟਰੀ ਵਿੱਚ ਕਦਮ ਰੱਖਿਆ। ਇਹਨਾਂ ਨੂੰ ਇਹਨਾਂ ਦੀਆਂ ਦੋ ਫਿਲਮਫੇਅਰ ਅਵਾਰਡ ਨਾਮਜ਼ਦ ਪ੍ਰਾਪਤ ਹੋਈਆਂ। ਬਾਜ਼ੀਗਰ ਦਾ ਨਾਮ ਲਿਆ ਹੈ ਤਾਂ ਤੁਸੀਂ ਪਹਿਚਾਣ ਕੀ ਹੋਵੋਗੇ, ਅਸੀਂ ਕਿਸ ਦੀ ਗੱਲ ਕਰ ਰਹੇ ਹਾਂ। ਇਹਨਾਂ ਨੇ ਆਪਣੇ ਕਰੀਅਰ ਨੂੰ ਪ੍ਰਭਾਸ਼ਿਤ ਕਰਨ ਵਾਲੀਆਂ ਹਿੱਟ ਫਿਲਮਾਂ ਵਿੱਚ ਰੋਮਾਂਟਿਕ ਡਰਾਮਾ ਧੜਕਨ, ਆਲੋਚਨਾਤਮਕ ਤੌਰ 'ਤੇ ਪ੍ਰਸ਼ੰਸਾਯੋਗ ਲਾਈਫ ਇਨ ਏ ਮੈਟਰੋ ਅਤੇ ਮੈਂ ਖਿਲਾੜੀ ਤੂੰ ਨਾੜੀ ਵਰਗੀਆਂ ਬਲੋਕਬਸਟਰ ਫਿਲਮ ਕੀਤੀਆਂ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਸ਼ਿਲਪਾ ਸ਼ੈੱਟੀ ਕੁੰਦਰਾ ਦੀ। ਸ਼੍ਰੋਤੇ, ਇਹਨਾਂ ਨੇ 2007 ਵਿੱਚ ਬ੍ਰਿਟਿਸ਼ ਰਿਐਲਿਟੀ ਟੈਲੀਵਿਜ਼ਨ ਲੜੀ ਸੈਲੀਬ੍ਰਿਟੀ ਬਿਗ ਬ੍ਰਦਰ ਜਿੱਤਣ 'ਤੇ ਵੱਡੀ ਅੰਤਰਰਾਸ਼ਟਰੀ ਪ੍ਰਸਿੱਧੀ ਮਿਲੀ। ਝਲਕ ਦਿਖਲਾ ਜਾ, ਨੱਚ ਬਲੀਏ, ਸੁਪਰ ਡਾਂਸਰ ਵਰਗੇ ਰਿਐਲਿਟੀ ਸ਼ੋਅ ਲਈ ਇੱਕ ਪ੍ਰਤਿਭਾ ਜੱਜ ਵਜੋਂ ਇਹਨਾਂ ਨੇ ਸੇਵਾ ਨਿਭਾਈ। ਦੱਸ ਦਈਏ ਅੱਜ ਦੇ ਦਿਨ ਅਸੀਂ ਇਹਨਾਂ ਦਾ ਜਨਮ ਦਿਨ ਮਨਾ ਰਹੇ ਹਾਂ। ਅੱਜ 8 ਜੂਨ 1975 ਨੂੰ ਇਹਨਾਂ ਦਾ ਕਰਨਾਟਕ ਦੇ ਮੰਗਲੌਰ ਵਿੱਚ ਜਨਮ ਹੋਇਆ। ਇਹਨਾਂ ਨੇ 2009 ਵਿੱਚ ਕਾਰੋਬਾਰੀ ਰਾਜ ਕੁੰਦਰਾ ਨਾਲ ਵਿਆਹ ਕੀਤਾ ਅਤੇ ਇਸ ਜੋੜੇ ਨੇ ਫਿਰ ਕਾਰੋਬਾਰ ਵੱਲ ਵੀ ਧਿਆਨ ਦਿੱਤਾ। ਸ਼੍ਰੋਤੀ, ਅਦਾਕਾਰੀ ਤੋਂ ਇਲਾਵਾ ਸ਼ਿਲਪਾ ਸ਼ੈੱਟੀ ਇੱਕ ਤੰਦਰੁਸਤ ਅਤੇ ਯੋਗਾ ਪ੍ਰੇਮੀ ਵਜੋਂ ਵਿਆਪਕ ਤੌਰ 'ਤੇ ਜਾਣੇ ਜਾਂਦੇ ਨੇ। ਇਹਨਾਂ ਨੇ ਆਪਣੀ ਤੰਦਰੁਸਤੀ ਐਪਲੀਕੇਸ਼ਨਾਂ ਜਾਰੀ ਕੀਤੀਆਂ, ਪੋਸ਼ਣ ਅਤੇ ਤੰਦਰੁਸਤੀ 'ਤੇ ਕਿਤਾਬਾਂ ਵੀ ਲਿਖੀਆਂ ਨੇ ਅਤੇ ਸਪਾ ਅਤੇ ਪ੍ਰੌਂਚਾਰੀ ਵਿੱਚ ਵਪਾਰਕ ਰੁਚੀਆਂ ਰੱਖਦੀਆਂ ਨੇ। ਆਕਾਸ਼ਵਾਣੀ ਪਟਿਆਲਾ ਸ਼ਿਲਪਾ ਸ਼ੈੱਟੀ ਕੁੰਦਰਾ ਹੋਰਾਂ ਨੂੰ ਇਹਨਾਂ ਦੇ ਜਨਮਦਿਨ 'ਤੇ ਬਹੁਤ ਬਹੁਤ ਵਧਾਈ ਦਿੰਦੇ ਹਨ।

0: In New Delhi, rooted in deep civilizational linkages, the India-Indonesia Comprehensive Strategic Partnership continues to grow from strength to strength across established and new areas of cooperation, MEA said. The two ministers also co-chaired the 8th India-Indonesia Joint Commission meeting yesterday. According to the MEA, the two leaders reviewed the full spectrum of bilateral relations under the India-Indonesia Comprehensive Strategic Partnership. Iran launched waves of missiles at Israel last night, marking its first such attack since the 8th of April ceasefire, according to Israel Defense Forces. Iran's state broadcaster also confirmed the missile attacks. Our West Asia correspondent has filed this report.
1: Tehran framed the operation as a calibrated act of deterrence. The Qatam al-Anbiya Central Headquarters, the command center of Iran's armed forces, had warned that any strike on the Lebanese capital would cross a red line. By targeting a specific military installation rather than population centers, Iranian military leadership signaled it wanted to impose a cost on Israel without collapsing the ongoing negotiations towards a lasting regional peace agreement. The strikes also carried a broader message towards Washington. Iranian officials, including the Parliament Speaker, had expressed deep frustration over the U.S. ongoing naval blockade restricting the maritime transit through the Strait of Hormuz and alleged that Washington effectively authorized Israel's latest actions in Lebanon. This is Vinod Kumar for Akashwani News from Dubai.
0: In Philippines, a powerful earthquake of magnitude 7.8 on the Richter scale shook the Mindanao region in southern Philippines early this morning, with a tsunami likely on some regional coasts. Power outages were reported and people were urged to go to higher ground. No further information on damage or casualties was immediately available. The Pacific Tsunami Warning Center said tsunami waves up to 3 meters are possible on some coasts of the Philippines. On to sports. In tennis, Germany's Alexander Zverev clinched his maiden Grand Slam title, defeating Italy's Flavio Cobolli in a thrilling 5-set final to win the French Open crown at Roland Garros. The world number 3 prevailed 6-1, 4-6, 6-4, 6-7, 6-1 in a 4-hour and 20-minute contest on the court Philippe Chatrier. The victory ended Zverev's long wait for a major title after runners-up finishes at the US Open in 2020, the French Open in 2024, and the Australian Open in 2025. The 29-year-old became the first German man to win the French Open since Henner Henkel in 1937. In our bilingual live phone-in program Public Speak tonight at 9:30 p.m., we will bring an insightful discussion on Khet Bachao Abhiyan, restricting fertilizer use and promoting soil health, with Dr. J.P.S. Dabas, former principal scientist, ICAR, Indian Agricultural Research Institute. During the program, listeners can ask questions on the subject. To participate, simply dial the telephone numbers 011-2371-7106 and 011-2331-4444 from 9:30 p.m. onwards tonight. And now for a look at today's newspapers, it's over to Renu Kataria.
2: Thank you, Anuja. Top front page headline in the Statesman writes, Nepal signals pragmatic reset in ties with India during foreign minister's visit, backing bilateral route on border issue. Ministry of Home Affairs approves deployment of 670 companies of CAPFs, marking one of the largest ever multi-layered security arrangements for Amarnath Yatra, reports the Asian Age. An editorial in Hindustan Times states how SAARC offers India what other forums cannot. It empowers Delhi amidst global turmoil with no guarantee needed from any external actor in setting the terms of the organization. In an extraordinary arrangement, need paper setters to be in lockdown till re-exam, no phone, net, team housed at secret location, says the Times of India. The Economic Times states, lay old town to get heritage makeover to enhance infrastructure and improved public amenities. The Indian Express quoting the government says, despite second price revision of LPG gas cylinder since crisis in West Asia, oil marketing companies are still losing 700 rupees. And finally, in a historic first for Punjab, celebrated music composer and singer A.R. Rahman delivered a live performance at the Attari border on Sunday, paying tribute to the border security force through a stirring rendition of his patriotic song, Jai Ho, notes the Tribune. And with that, it's back to you, Anuja.
0: Thank you, Renu. And now before we end the bulletin, the headlines once again. West Bengal set to become 36th state or union territory to implement Ayushman Bharat Pradhan Mantri Jan Arogya Yojana. National Testing Agency releases exam city intimation slip for NEET UG 2026 re-examination scheduled to be held on the 21st of June. Lok Sabha Speaker Om Birla to inaugurate Commonwealth Parliamentary Association India Region Zone 2 conference in Chandigarh today. New Delhi says Indonesia is a key pillar of India's Act East policy. Iran fires waves of missiles at Israel for first time since April ceasefire. And in tennis, Germany's Alexander Zverev secures his maiden Grand Slam title. And with that, we end the morning news. Have
3: नमस्कार ए आकाशवाणी खबरां दे नाल मैं सरबजीत कौर पहले इस बुलेटिन दियां खास खबरां पश्चिम बंगाल आयुष्मान भारत प्रधानमंत्री जन आरोग्य योजना नु लागू करन वाला देश दा 36वां राज बनन जा रहा है राष्ट्रीय परीक्षा एजेंसी ने 21 जून को होने वाली नीट यूजी मुड़ परीक्षा ली शहरां दी जानकारी जारी की थी लोकसभा स्पीकर ओम बिरला चंडीगढ़ विच राष्ट्रमंडल संसदीय संघ इंडिया रीजन जोन 2 कॉन्फ्रेंस दा उद्घाटन करेंगे अप्रैल विच हुई जंग बंदी तो बाद ईरान ने पहली बार इसराइल ते मिसाइल हमले की थे ते फ्रेंच ओपन टेनिस टूर्नामेंट विच जर्मनी दे अलेक्सांडर ज्वेरेव ने अपना पहला ग्रैंड स्लैम खिताब जीतिया हुण खबरां विस्तार नाल पश्चिम बंगाल दुनिया दी सब तो वड्डी जनतक सेहत बीमा योजना आयुष्मान भारत प्रधानमंत्री जन आरोग्य योजना ABPMJAY नू लागू करन वाला देश दा 36वां राज बनन जा रहा है राष्ट्रीय सेहत अथॉरिटी ते पश्चिम बंगाल सरकार आज राज विच ABPMJAY नू लागू करन लई एक समझौता पत्र ते दस्तखत करनगे इस समझौते ते केंद्रीय सेहत ते परिवार भलाई मंत्री JP नड्डा ते पश्चिम बंगाल दे मुख्यमंत्री सुवेंदु अधिकारी दी मौजूदगी विच नवी दिल्ली विच दस्तखत कीते जाणगे ए कदम देश दे सारे नागरिकां लई बराबर अते पहुंचयोग सेहत संभाल प्राप्त करन वल एक अहम मील पत्थर है ए गुणवत्ता ते किफायती सेहत संभाल तक पहुंच वधा के राज दी सेहत संभाल प्रणाली नूं भी मजबूत करेगा राष्ट्रीय टेस्टिंग एजेंसी NTA ने 21 मई नूं होण वाली नीट UG 2026 दी मुड़ परीक्षा लई शहरां दी जानकारी जारी कर दित्ती है साडे पत्रकार मुताबिक रजिस्टर्ड उम्मीदवार हुण अपने एप्लीकेशन नंबर अते पासवर्ड दी वरतों करके अधिकारित वैबसाइट ते लॉगिन करके अपने तयशुदा प्रीख्या शहर बारे जानकारी प्राप्त कर सकते ने एजेंसी वालों जारी किए गए एक जनतक नोटिस मुताबिक प्रीख्या भारत के 551 शहरां अते विदेशां दे 14 शहरां विच दोपहर बाद 2 बजे तो शाम 5:15 बजे तक पेन अते पेपर मोड विच लई जाएगी NTA ने स्पष्ट किया कि प्रीख्या ते शहर दी सूचना एडमिट कार्ड नहीं है अते इस सिर्फ उम्मीदवारां नूं उनां दे परीक्षा केंद्र दे शहर बारे सूचित करन लई जारी कीता जा रहा है एजेंसी ने उम्मीदवारां नूं सिर्फ अधिकारित वैबसाइटां तों परीक्षा अते एडमिट कार्ड जारी होण नाल संबंधित ताज़ा जानकारी लैण दी अपील कीती है मेडिकल कोर्सां विच दाखले लई नीट UG परीक्षा इस साल 3 मई नूं होई सी पर पेपर लीक दे कथित इल्जामां दरमियान NTA ने 12 मई नूं इस नूं रद्द कर दिता सी केंद्रीय जांच ब्यूरो CBI इस मामले की जांच कर रहा है ते मुड़ परीक्षा 21 जून नूं तय कीती गई है हरियाणा विधानसभा वालों कराई जा रही भारतीय खेतर दे उत्तरी जोन 2 लई राष्ट्रमंडल संसदीय संघ CPA कॉन्फ्रेंस की अज चंडीगढ़ विच शुरुआत कीती जाएगी ए कॉन्फ्रेंस बुधवार तक जारी रहेगी हरियाणा विधानसभा दे स्पीकर हरविंदर कल्याण ने कहा कि लोकसभा स्पीकर ओम बिरला कॉन्फ्रेंस का उद्घाटन करेंगे राज्यसभा के उपसभापति हरिवंश राज्य के मुख्यमंत्री नायब सिंह सैनी अते 15 राज्य विधानसभावां दे प्रेजाइडिंग अफसर ते विधायक इस समागम विच शामिल होणगे उन्हां कहा कि विचार वटांदरे राष्ट्र निर्माण विच विधानसभावां दी भूमिका विकसित भारत 2047 ते आर्टिफिशियल इंटेलीजेंस समेत मुख विषयां ते केंद्रित होणगे इस तो अलावा हरियाणा के इतिहास अते सभ्याचार ते दस्तावेजी फिल्म भी दिखाई जाएगी कॉन्फ्रेंस विच लोकतंत्री संस्थावां नूं मजबूत करन ਵਿਧਾਨਕ ਪ੍ਰਕਿਰਿਆਵਾਂ ਵਿੱਚ ਸੁਧਾਰ ਕਰਨ ਅਤੇ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਜਨਤਕ ਪ੍ਰਤੀਨਿਧੀਆਂ ਦੀ ਭੂਮਿਕਾ ਤੇ ਕਈ ਸੈਸ਼ਨ ਹੋਣਗੇ। ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਨੁੱਖੀ ਅਧਿਕਾਰ ਵਿਧਾਨਕ ਸੰਸਥਾਵਾਂ ਸਾਹਮਣੇ ਚੁਣੌਤੀਆਂ ਵਿਸ਼ੇ ਤੇ ਇੱਕ ਵਿਸ਼ੇਸ਼ ਪੇਸ਼ਕਾਰੀ ਵੀ ਦਿੱਤੀ ਜਾਏਗੀ। ਸਮਾਪਤੀ ਸੈਸ਼ਨ ਵਿੱਚ ਲੋਕ ਸਭਾ ਸਪੀਕਰ ਓਮ ਬਿਰਲਾ, ਰਾਜ ਸਭਾ ਦੇ ਉਪ ਸਭਾਪਤੀ ਹਰਿਵੰਸ਼, ਹਰਿਆਣਾ ਦੇ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਤੇ ਹਿੱਸਾ ਲੈਣ ਵਾਲੇ ਹੋਰ ਪਤਵੰਤਿਆਂ ਨੂੰ ਸੰਬੋਧਨ ਕਰਨਗੇ। ਨਵੀਂ ਦਿੱਲੀ ਵਿੱਚ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅਤੇ ਇੰਡੋਨੇਸ਼ੀਆਈ ਵਿਦੇਸ਼ ਮੰਤਰੀ ਸ੍ਰੀ ਸੁਗਿਯੋਨੋ ਵਿਚਕਾਰ ਗੱਲਬਾਤ ਦੌਰਾਨ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਇੰਡੋਨੇਸ਼ੀਆ ਭਾਰਤ ਦੀ ਐਕਟ ਈਸਟ ਨੀਤੀ ਦਾ ਇੱਕ ਮੁੱਖ ਥੰਮ ਹੈ। ਮੰਤਰਾਲੇ ਨੇ ਕਿਹਾ ਹੈ ਕਿ ਡੂੰਘੇ ਸਭਿਅਤਾਵਾਦੀ ਸਬੰਧਾਂ ਤੇ ਆਧਾਰਿਤ ਭਾਰਤ ਇੰਡੋਨੇਸ਼ੀਆ ਵਿਆਪਕ ਰਣਨੀਤਿਕ ਭਾਈਵਾਲੀ ਮਜ਼ਬੂਤ ਹੁੰਦੀ ਜਾ ਰਹੀ ਹੈ। ਦੋਵਾਂ ਨੇਤਾਵਾਂ ਨੇ ਕੱਲ੍ਹ 8ਵੀਂ ਭਾਰਤ ਇੰਡੋਨੇਸ਼ੀਆ ਸਾਂਝੇ ਕਮਿਸ਼ਨ ਦੀ ਮੀਟਿੰਗ ਦੀ ਸਹਿ ਪ੍ਰਧਾਨਗੀ ਕੀਤੀ। ਮੀਟਿੰਗ ਦੌਰਾਨ ਦੋਵਾਂ ਨੇਤਾਵਾਂ ਨੇ ਵਿਆਪਕ ਰਣਨੀਤਿਕ ਭਾਈਵਾਲੀ ਦੇ ਤਹਿਤ ਦਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ਦਾ ਜਾਇਜ਼ਾ ਲਿਆ। ਦੋਵਾਂ ਧਿਰਾਂ ਨੇ ਸਿਆਸੀ ਮਾਮਲਿਆਂ, ਰੱਖਿਆ, ਸੁਰੱਖਿਆ, ਸਮੁੰਦਰੀ ਵਪਾਰ, ਸਹਿਯੋਗ, ਵਪਾਰ ਤੇ ਨਿਵੇਸ਼, ਫਾਰਮਾਸੂਟੀਕਲ, ਸਿਹਤ ਸੰਭਾਲ, ਡਿਜੀਟਲ ਤਕਨਾਲੋਜੀ, ਊਰਜਾ, ਆਵਾਜਾਈ, ਪੁਲਾੜ ਸਿੱਖਿਆ, ਕੌਂਸਲਰ ਮਾਮਲਿਆਂ, ਸੱਭਿਆਚਾਰ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਵਰਗੇ ਮੁੱਦਿਆਂ ਤੇ ਚਰਚਾ ਕੀਤੀ। ਇੰਡੋਨੇਸ਼ੀਆਈ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਿਚਕਾਰ ਗੱਲਬਾਤ ਨੇ ਦਵੱਲੇ ਸਬੰਧਾਂ ਨੂੰ ਨਵਾਂ ਹੁਲਾਰਾ ਦਿੱਤਾ ਹੈ। ਇਸ ਤੋਂ ਪਹਿਲਾਂ ਸ੍ਰੀ ਸੁਗਿਯੋਨੋ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਇੰਡੋਨੇਸ਼ੀਆ ਦੀ ਆਉਣ ਦੀ ਯਾਤਰਾ ਲਈ ਉਤਸ਼ਾਹਿਤ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ @AIR ਜਲੰਧਰ। ਆਕਾਸ਼ਵਾਣੀ ਅੱਜ ਆਪਣੇ 90 ਸਾਲ ਪੂਰੇ ਹੋਣ ਨੂੰ ਮਨਾ ਰਹੀ ਏ। ਇਸ ਦਿਨ 8 ਜੂਨ 1936 ਨੂੰ ਇੰਡੀਅਨ ਸਟੇਟ ਬ੍ਰੋਡਕਾਸਟਿੰਗ ਸਰਵਿਸ ਦਾ ਨਾਮ ਬਦਲ ਕੇ ਆਲ ਇੰਡੀਆ ਰੇਡੀਓ AIR ਰੱਖਿਆ ਗਿਆ ਸੀ। ਇਹ ਦਿਨ ਦੇਸ਼ ਦੇ ਸੱਭਿਆਚਾਰਕ, ਸੂਚਨਾ ਤੇ ਪ੍ਰਸਾਰਣ ਇਤਿਹਾਸ ਵਿੱਚ ਇੱਕ ਖਾਸ ਪਲ ਨੂੰ ਦਰਸਾਉਂਦਾ ਹੈ, ਜਿੱਥੇ ਇੱਕ ਆਵਾਜ਼ ਪੈਦਾ ਹੋਈ ਸੀ ਜੋ ਪੀੜ੍ਹੀਆਂ ਤੱਕ ਗੂੰਜਦੀ ਰਹੇਗੀ। ਆਜ਼ਾਦੀ ਤੋਂ ਬਾਅਦ ਆਕਾਸ਼ਵਾਣੀ ਦਾ ਤੇਜ਼ੀ ਨਾਲ ਪਸਾਰ ਹੋਇਆ ਤੇ 1956 ਵਿੱਚ ਆਕਾਸ਼ਵਾਣੀ ਨਾਂ ਅਪਣਾਇਆ ਗਿਆ। ਅੱਜ ਆਕਾਸ਼ਵਾਣੀ ਵੱਲੋਂ 591 ਸਟੇਸ਼ਨ ਚਲਾਏ ਜਾਂਦੇ ਨੇ ਜੋ ਭਾਰਤ ਦੀ 98% ਆਬਾਦੀ ਤੱਕ ਪਹੁੰਚਦੇ ਨੇ ਤੇ 23 ਭਾਸ਼ਾਵਾਂ ਅਤੇ 146 ਉਪ ਭਾਸ਼ਾਵਾਂ ਵਿੱਚ ਪ੍ਰਸਾਰਣ ਕਰਦੇ ਨੇ। ਆਕਾਸ਼ਵਾਣੀ ਦਾ ਐਕਸਟਰਨਲ ਸਰਵਿਸਿਜ਼ ਡਿਵੀਜ਼ਨ 100 ਤੋਂ ਵੱਧ ਦੇਸ਼ਾਂ ਵਿੱਚ ਪ੍ਰਸਾਰਣ ਕਰਦਾ ਹੈ, ਭਾਰਤ ਦੀ ਆਵਾਜ਼ ਨੂੰ ਵਿਸ਼ਵ ਪੱਧਰ ਤੇ ਪੇਸ਼ ਕਰਦਾ ਤੇ ਪ੍ਰਵਾਸੀਆਂ ਨਾਲ ਜੁੜਦਾ ਹੈ। ਬਹੁਜਨ ਹਿਤਾਏ, ਬਹੁਜਨ ਸੁਖਾਏ ਦੇ ਆਪਣੇ ਆਦਰਸ਼ ਵਾਰਕ ਤੇ ਖਰਾ ਉਤਰਦੇ ਹੋਏ ਆਕਾਸ਼ਵਾਣੀ ਦਾ ਸਮਾਚਾਰ ਸੇਵਾਵਾਂ ਡਿਵੀਜ਼ਨ NST ਰੇਡੀਓ ਪ੍ਰਸਾਰਣ ਵਿੱਚ ਸਰਵਉੱਚ ਪੇਸ਼ੇਵਰ ਨੈਤਿਕਤਾ ਅਤੇ ਮਿਆਰਾਂ ਨੂੰ ਬਰਕਰਾਰ ਰੱਖਦੇ ਹੋਏ ਇਸ ਵਿਸ਼ਾਲ ਦੇਸ਼ ਦੇ ਹਰ ਨਿਵਾਸੀ ਨੂੰ ਵੱਖ ਵੱਖ ਖੇਤਰਾਂ ਵਿੱਚ 24 ਘੰਟੇ 7 ਦਿਨ ਸਾਰੀਆਂ ਪ੍ਰਮੁੱਖ ਭਾਸ਼ਾਵਾਂ ਅਤੇ ਉਪ ਭਾਸ਼ਾਵਾਂ ਵਿੱਚ ਖਬਰਾਂ ਤੇ ਵਿਚਾਰ ਪ੍ਰਦਾਨ ਕਰਦਾ ਹੈ। ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਦੀ ਪੁਲਾੜ ਆਰਥਿਕਤਾ ਅਗਲੇ 7 ਤੋਂ 8 ਸਾਲਾਂ ਵਿੱਚ ਕਰੀਬ 45 ਅਰਬ ਡਾਲਰ ਤੱਕ ਪਹੁੰਚ ਸਕਦੀ ਏ। ਇਹ ਆਰਥਿਕਤਾ ਇਸ ਸਮੇਂ 9 ਅਰਬ ਡਾਲਰ ਦੀ ਏ। ਮੀਡੀਆ ਨਾਲ ਗੱਲਬਾਤ ਦੌਰਾਨ ਨਰਿੰਦਰ ਮੋਦੀ ਸਰਕਾਰ ਦੇ ਪਿਛਲੇ 12 ਸਾਲਾਂ ਬਾਰੇ ਗੱਲ ਕਰਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਪਿਛਲੇ 12 ਸਾਲਾਂ ਵਿੱਚ ਦ੍ਰਿਸ਼ਟੀਕੋਣ ਵਿੱਚ ਜੋ ਬਦਲਾਅ ਆਇਆ ਉਹ ਸਭ ਤੋਂ ਵੱਡੀਆਂ ਪ੍ਰਾਪਤੀਆਂ ਵਿੱਚੋਂ ਇੱਕ ਏ। ਈਰਾਨ ਨੇ 8 ਅਪ੍ਰੈਲ ਦੀ ਜੰਗਬੰਦੀ ਤੋਂ ਬਾਅਦ ਕੱਲ੍ਹ ਇਜ਼ਰਾਈਲ 'ਤੇ ਪਹਿਲੀ ਵਾਰ ਮਿਜ਼ਾਈਲ ਹਮਲਾ ਕੀਤਾ। ਇਸ ਹਮਲੇ ਦੀ ਪੁਸ਼ਟੀ ਇਜ਼ਰਾਈਲ ਰੱਖਿਆ ਬਲਾਂ ਅਤੇ ਈਰਾਨ ਦੇ ਸਰਕਾਰੀ ਪ੍ਰਸਾਰਕ ਵੱਲੋਂ ਵੀ ਕੀਤੀ ਗਈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੂੰ ਜਵਾਬੀ ਕਾਰਵਾਈ ਨਾ ਕਰਨ ਦੀ ਅਪੀਲ ਕਰਨਗੇ। ਸ੍ਰੀ ਟਰੰਪ ਨੇ ਕਿਹਾ ਕਿ ਉਹ ਚਾਹੁੰਦੇ ਨੇ ਕਿ ਈਰਾਨ ਮਿਜ਼ਾਈਲਾਂ ਦਾ ਆਗੜਾ ਬੰਦ ਕਰੇ ਅਤੇ ਗੱਲਬਾਤ ਤੇ ਵਾਪਸ ਆਵੇ। ਉਹਨਾਂ ਇਹ ਵੀ ਕਿਹਾ ਕਿ ਇਜ਼ਰਾਈਲ ਦੇ ਪਹਿਲਾਂ ਦੇ ਹਮਲੇ ਵਾਸ਼ਿੰਗਟਨ ਦੇ ਤਾਲਮੇਲ ਤੋਂ ਬਿਨਾਂ ਕੀਤੇ ਗਏ ਸਨ ਤੇ ਉਹ ਇਸ ਗੱਲ ਤੋਂ ਖੁਸ਼ ਨਹੀਂ ਨੇ। ਬਰਤਾਨਵੀ ਵਿਦੇਸ਼ ਮੰਤਰੀ ਏਵਟ ਕੂਪਰ ਨੇ ਇਜ਼ਰਾਈਲ ਅਤੇ ਈਰਾਨ ਨੂੰ ਸੰਘਰਸ਼ ਨੂੰ ਘਟਾਉਣ ਦੀ ਅਪੀਲ ਕੀਤੀ ਏ। ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਤ੍ਰਿਕੁਟਾ ਪਹਾੜੀਆਂ ਵਿੱਚ ਸਥਿਤ ਮਾਤਾ ਵੈਸ਼ਨੋ ਦੇਵੀ ਜੀ ਦੀ ਪਵਿੱਤਰ ਗੁਫਾ ਤੀਰਥ ਸਥਾਨ ਤੇ ਸ਼ਰਧਾਲੂਆਂ ਦੀ ਭਾਰੀ ਆਮਦ ਦੇਖਣ ਨੂੰ ਮਿਲ ਰਹੀ ਏ। ਭੀੜ ਕਾਰਨ ਸ਼ਨਿਚਰਵਾਰ ਸ਼ਾਮ ਨੂੰ ਕੁਝ ਘੰਟੇ ਪਹਿਲਾਂ ਯਾਤਰਾ ਰਜਿਸਟ੍ਰੇਸ਼ਨ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਗਿਆ। ਹਾਲਾਂਕਿ ਐਤਵਾਰ ਸਵੇਰੇ ਰਜਿਸਟ੍ਰੇਸ਼ਨ ਪ੍ਰਕਿਰਿਆ ਮੁੜ ਸ਼ੁਰੂ ਹੋ ਗਈ ਜਿਸ ਨਾਲ ਸ਼ਰਧਾਲੂ ਆਪਣੀ ਯਾਤਰਾ ਜਾਰੀ ਰੱਖ ਸਕੇ। ਫਿਰ ਰਜਿਸਟ੍ਰੇਸ਼ਨ ਪ੍ਰਕਿਰਿਆ ਕੱਲ੍ਹ ਸਵੇਰੇ 4 ਵਜੇ ਤੱਕ ਦੁਬਾਰਾ ਰੋਕ ਦਿੱਤੀ ਗਈ। ਨਵੀਆਂ ਰਜਿਸਟ੍ਰੇਸ਼ਨਾਂ ਨੂੰ ਅਸਥਾਈ ਤੌਰ ਤੇ ਮੁਅੱਤਲ ਕਰਨ ਦੇ ਬਾਵਜੂਦ ਪਹਿਲਾਂ ਤੋਂ ਰਜਿਸਟਰਡ ਸ਼ਰਧਾਲੂਆਂ ਲਈ ਯਾਤਰਾ ਸੁਚਾਰੂ ਢੰਗ ਨਾਲ ਜਾਰੀ ਏ। फ्रेंच ओपन टेनिस विच जर्मनी दे अलेक्जेंडर ज्वेरेव ने अपना पहला ग्रैंड स्लैम खिताब जीतया है। इस जीत नाल ज्वेरेव का किसी वड्डे खिताब का लंबा इंतजार खत्म हो गया है।

ਫਿਰ ਖਾਸ ਖਬਰਾਂ। ਪੱਛਮੀ ਬੰਗਾਲ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਨੂੰ ਲਾਗੂ ਕਰਨ ਵਾਲਾ ਦੇਸ਼ ਦਾ 36ਵਾਂ ਰਾਜ ਬਣਨ ਜਾ ਰਿਹਾ ਹੈ। ਰਾਸ਼ਟਰੀ ਪ੍ਰੀਖਿਆ ਏਜੰਸੀ ਨੇ 21 ਜੂਨ ਨੂੰ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਲਈ ਸ਼ਹਿਰਾਂ ਦੀ ਜਾਣਕਾਰੀ ਜਾਰੀ ਕੀਤੀ। ਲੋਕ ਸਭਾ ਸਪੀਕਰ ਓਮ ਬਿਰਲਾ ਚੰਡੀਗੜ੍ਹ 'ਚ ਰਾਸ਼ਟਰਮੰਡਲ ਸੰਸਦੀ ਸੰਘ ਇੰਡੀਆ ਰੀਜਨ ਜ਼ੋਨ 2 ਕਾਨਫਰੰਸ ਦਾ ਉਦਘਾਟਨ ਕਰਨਗੇ। ਅਪ੍ਰੈਲ 'ਚ ਹੋਈ ਜੰਗਬੰਦੀ ਤੋਂ ਬਾਅਦ ਈਰਾਨ ਨੇ ਪਹਿਲੀ ਵਾਰ ਇਸਰਾਇਲ 'ਤੇ ਮਿਜ਼ਾਈਲ ਹਮਲੇ ਦਾਗੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।

ਸ਼ੁਤੇ ਆਓ ਪ੍ਰੋਗਰਾਮ ਫਿਲਮੀ ਜੰਕਸ਼ਨ 'ਚ ਚੱਲਦੇ ਹਾਂ ਫਿਲਮੀ ਦੁਲੀਆਂ ਵੱਲ ਅਤੇ ਸੁਣਦੇ ਹਾਂ ਗੁਰਦਾਸ ਮਾਨ ਅਤੇ ਅਲਕਾ ਯਾਗਨਿਕ ਦੀ ਆਵਾਜ਼ਾਂ 'ਚ ਫਿਲਮ ਚੱਕ ਜਵਾਨਾ 'ਚੋਂ ਅੱਜ ਦੇ ਇਸ ਪ੍ਰੋਗਰਾਮ ਦਾ ਪਹਿਲਾ ਗੀਤ।

0: ਨਿਬੂ ਨੀ, ਵਿਆਹ ਚ ਤਾਂ ਭਾਈ ਰੌਣਕਾਂ ਹੀ ਲੱਗੀਆਂ ਪਈਆਂ ਨੇ। ਨਿਜਾਰੇ ਕਿੰਨੀ ਤਰ੍ਹਾਂ ਦੇ ਤਾਂ ਪਤੌੜੇ ਪਏ ਨੇ ਖਾਣ ਨੂੰ।
1: ਨੀ ਹਾਂ ਭੈਣੇ, ਵਿਆਹ ਤਾਂ ਬਾਲਾ ਵਧੀਆ, ਪਰ ਤੂੰ ਆ ਇੰਨੀ ਪਲੇਟ ਕਾਹਦੇ ਲਈ ਭਰੀ ਹੈ? ਨੀ ਚੰਗੀ ਨੀ ਲੱਗਦੀ।
0: ਨੀ ਤੂੰ ਮਾਰ ਗੋਲਾ, ਨਾ ਲੱਗੇ ਚੰਗਾ। ਮੈਂ ਤਾਂ ਭਾਈ ਕੇਰਾਂ ਹੀ ਪਲੇਟ ਭਰ ਕੇ ਸੀਟ ਮਲ ਲੈਣੀ। ਨੀ ਬਾਕੀ ਨਿੱਕ ਸੁੱਕ ਮੈਂ ਉੱਥੇ ਹੀ ਮੰਗਾਈ ਜਾਊਂਗੀ ਵਿਆਹਿਆਂ ਤੋਂ।
1: ਨੀ ਭੈਣੇ, ਜਿੰਨੀ ਪਲੇਟ ਤੂੰ ਭਰੀ ਹੈ, ਇੰਨਾ ਤੇਰੇ ਤੋਂ ਖਾ ਨੀ ਹੋਣਾ।
0: ਨੀ ਨਾ ਖਾ ਹੋਵੇ, ਤੇਰਾ ਉਂਜਿਡ ਦੁਖੀ ਜਾਂਦਾ, ਬਚਿਆ ਪਿਆ ਰਹੂ। ਮੈਂ ਦੁਬਾਰਾ ਸੀਟ ਛੱਡ ਕੇ ਨੀ ਜਾਣਾ, ਮੈਂ ਤੈਨੂੰ ਗੱਲ ਦੱਸਤੀ, ਮੈਂ ਖਾਣ ਪੀਣ ਨੂੰ ਉਰੀ ਮੰਗਾਈ ਜਾਊ। ਨਾ ਖਾ ਹੋਇਆ ਬਚਿਆ ਪਿਆ ਰਹੂ, ਨਾਲੇ ਪਾਸੇ ਹੋ, ਉਰੇ ਮੈਨੂੰ ਸਿੱਧੀ ਸਟੇਜ ਦੀ ਹੁੰਦੀ ਆ ਮੂਹਰੇ।
1: ਨੀ ਭੈਣੇ, ਕਿਉਂ ਕਮਲੀ ਹੋਈ ਆ? ਜੇ ਘਰ ਬਗਾਨਾ ਢਿੱਡ ਤਾਵਦਾ, ਨੀ ਕਿਉਂ ਤੂੰ ਖਾਣੇ ਦੀ ਬਰਬਾਦੀ ਕੀਤੀ ਹੈ? ਨਾਲੇ ਇਹ ਬਰਬਾਦੀ ਕੱਲੀ ਭੋਜਨ ਦੀ ਨੀ, ਇਹ ਕਿਸੇ ਦੀ ਮਿਹਨਤ ਤੇ ਲੱਖਾਂ ਰੁਪਈਆਂ ਦੀ ਵੀ ਬਰਬਾਦੀ ਹੈ। ਇਸ ਪਾਸੇ ਭੈਣੇ ਗੰਭੀਰਤਾ ਨਾਲ ਸੋਚ।
2: ਜੇ ਤੁਹਾਨੂੰ ਕੋਈ ਬੱਚਾ ਗੁੰਮ ਹੋਇਆ, ਕਿਸੇ ਮੁਸੀਬਤ ਚ ਫਸਿਆ, ਜਾਂ ਲਾਵਾਰਿਸ ਹਾਲਤ ਵਿੱਚ ਮਿਲਦਾ ਹੈ, ਜਾਂ ਤੁਸੀਂ ਕਿਸੇ ਅਜਿਹੇ ਬੱਚੇ ਨੂੰ ਜਾਣਦੇ ਹੋ ਜਿਸ ਨੂੰ ਲਗਾਤਾਰ ਸਰੀਰਕ ਜਾਂ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੋਵੇ, ਤਾਂ ਆਪਣਾ ਫਰਜ਼ ਪਛਾਣੋ। ਇਸ ਦੀ ਸੂਚਨਾ ਚਾਈਲਡ ਹੈਲਪਲਾਈਨ ਟੋਲ ਫ੍ਰੀ ਨੰਬਰ 1098 ਤੇ ਜ਼ਰੂਰ ਦਿਓ।
3: FM ਬੈਂਡ 100.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੀ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਜੀ। ਤੁਸੀਂ ਸਾਡੇ ਪ੍ਰੋਗਰਾਮ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਇਸ ਨਾਲ ਸੁਣ ਸਕਦੇ ਹੋ। ਸ਼ਰੋਤੇ ਆਓ, ਪ੍ਰੋਗਰਾਮ ਫਿਲਮੀ ਜੰਕਸ਼ਨ 'ਚ ਸੁਣਦੇ ਹਾਂ ਇਸ ਪ੍ਰੋਗਰਾਮ ਦਾ ਅਗਲਾ ਗੀਤ। ਇੱਕ ਗੀਤ ਲਿਆ ਗਿਆ ਜੀ ਫਿਲਮ ਬਟਵਾਰਾ 'ਚੋਂ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਮਹਿੰਦਰ ਕਪੂਰ, ਅਨੁਰਾਧਾ ਅਤੇ ਸਾਥੀਆਂ ਨੇ।

0: ਭਾਵੇਂ ਬੇਅੰਤ ਸਾਗਰਾਂ 'ਚ ਪਾਣੀ ਸਮਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਹਾਂ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਹਾਂ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਹਾਂ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਹਾਂ।
1: ਵਾਤਾਵਰਣ ਬਚਾਓ, ਧਰਤੀ ਬਚਾਓ।

0: ਧਰਤੀ ਨੂੰ ਗੁਰਬਾਣੀ 'ਚ ਮਾਤਾ ਦਾ ਰੁਤਬਾ ਦਿੱਤਾ ਗਿਆ। ਆਜ਼ਾਦੀ ਤੋਂ ਬਾਅਦ ਸਾਡੀ ਇੱਕ ਵੱਡੀ ਸਮੱਸਿਆ ਸੀ ਭੁੱਖਮਰੀ। ਪੰਜਾਬੀਆਂ ਦੀ ਹੱਡ ਭਾਨਵੀਂ ਮਿਹਨਤ ਅਤੇ ਸਰਕਾਰ ਦੀਆਂ ਨੀਤੀਆਂ ਉਪਰਾਲਿਆਂ ਸਦਕਾ ਹਰੀ ਕ੍ਰਾਂਤੀ ਨਾਲ ਅਸੀਂ ਇਸ 'ਤੇ ਕਾਬੂ ਪਾ ਲਿਆ, ਪਰ ਵੱਧ ਉਤਪਾਦਨ ਨਾਲ ਜ਼ਮੀਨ 'ਤੇ ਮਾੜੇ ਅਸਰ ਨਜ਼ਰ ਆਉਣ ਲੱਗੇ ਨੇ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਸਹਿਯੋਗ ਨਾਲ ਪੂਰਾ ਜੂਨ ਮਹੀਨਾ ਖੇਤ ਬਚਾਓ ਅਭਿਆਨ ਤਹਿਤ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਪਿੰਡ ਅਰਜਨਵਾਲ ਵਿਖੇ ਇਸ ਸੰਬੰਧ 'ਚ ਖੇਤੀ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਵਿੱਚ ਕਿਸਾਨ ਵੀਰਾਂ ਨੂੰ ਇਸ ਬਾਰੇ ਨੁਮਾਇਸ਼ਾਂ ਅਤੇ ਸੰਬੋਧਨ ਰਾਹੀਂ ਜਾਗਰੂਕ ਕੀਤਾ ਗਿਆ।
1: ਮੇਰਾ ਨਾਂ ਡਾਕਟਰ ਮਨਦੀਪ ਸਿੰਘ ਆ, ਮੈਂ ਖੇਤੀਬਾੜੀ ਵਿਕਾਸ ਅਫਸਰ ਮਾਰਕੀਟਿੰਗ ਜ਼ਿਲ੍ਹਾ ਜਲੰਧਰ ਵਿਖੇ ਸੇਵਾ ਨਿਭਾ ਰਿਹਾ ਹਾਂ। ਇਹਦੇ ਵਿੱਚ ਅਸੀਂ ਕਿਸਾਨ ਵੀਰਾਂ ਨੂੰ ਕੁਦਰਤੀ ਸੋਮਿਆਂ ਦੀ ਜੋ ਸਾਂਭ ਸੰਭਾਲ ਹੈ ਉਹਦੇ ਬਾਰੇ ਅਸੀਂ ਜਾਗਰੂਕ ਕਰ ਰਹੇ ਹਾਂ ਕਿ ਕਿਵੇਂ ਕੁਦਰਤੀ ਸੋਮੇ ਆ ਉਹਨੂੰ ਸਾਨੂੰ ਸਾਂਭਣਾ ਚਾਹੀਦਾ, ਕਿਉਂਕਿ ਗੁਰਬਾਣੀ ਵਿੱਚ ਵੀ ਫਰਮਾਨ ਕੀਤਾ ਹੈ ਕਿ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਕਿ ਇਸ ਕੁਦਰਤ ਦੇ ਵਿੱਚ ਉਸ ਪਰਮਾਤਮਾ ਦਾ ਵਾਸ ਹੈ ਅਤੇ ਸਾਨੂੰ ਇਸ ਕੁਦਰਤ ਨੂੰ ਜਿਹੜਾ ਜੋ ਪੰਜਾਬ ਦੀ ਜਿਹੜੀ ਇੰਨੀ ਜ਼ਰਖੇਜ਼ ਧਰਤੀ ਹੈ ਉਹ ਜੋ ਪਰਮਾਤਮਾ ਨੇ ਸਾਨੂੰ ਕੁਦਰਤੀ ਵਸੀਲੇ ਬਖਸ਼ੇ ਨੇ ਉਹਨਾਂ ਨੂੰ ਸਾਨੂੰ ਸਾਂਭ ਸੰਭਾਲ ਕਰਨੀ ਚਾਹੀਦੀ ਹੈ, ਕਿਉਂਕਿ ਜਦੋਂ ਸਾਡੇ ਕੁਦਰਤੀ ਵਸੀਲੇ ਸਾਡੇ ਕੋਲ ਹੈ ਅਤੇ ਅਸੀਂ ਹਰ ਜਿਹੜੀ ਲੋੜ ਹੈ ਉਹ ਅਸੀਂ ਆਪਣੀ ਪੂਰੀ ਕਰ ਸਕਦੇ ਹਾਂ, ਅਤੇ ਸਾਨੂੰ ਜਿਹੜੇ ਕੁਦਰਤੀ ਵਸੀਲੇ ਆਪਣੇ ਅਤੇ ਆਪਣੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਦੇ ਲਈ ਸਾਂਭ ਕੇ ਜਿਹੜੇ ਆ ਰੱਖਣੇ ਚਾਹੀਦੇ ਆ, ਕਿਉਂਕਿ ਜਦੋਂ ਅਸੀਂ ਕੁਦਰਤੀ ਵਸੀਲਿਆਂ ਨਾਲ ਖਿਲਵਾੜ ਕਰਦੇ ਹਾਂ ਜਾਂ ਝੋਨੇ ਦੀ ਪਰਾਲੀ ਜਾਂ ਨਾੜ ਨੂੰ ਅਸੀਂ ਅੱਗ ਲਗਾਉਂਦੇ ਹਾਂ ਅਤੇ ਬਹੁਤ ਸਾਰੇ ਜਿਹੜੇ ਨੁਕਸਾਨ ਹੈ ਉਹ ਹੋ ਜਾਂਦੇ ਨੇ, ਜਿਵੇਂ ਕਿ ਜਿਹੜੇ ਜੀਵ ਜੰਤੂ ਹੈ ਉਹ ਉਹਨਾਂ ਦਾ ਨੁਕਸਾਨ, ਪਸ਼ੂ ਪੰਛੀਆਂ ਦਾ ਨੁਕਸਾਨ, ਖੁਰਾਕੀ ਜਿਹੜੇ ਤੱਤ ਹੈ ਉਹ ਅੱਗ ਨਾਲ ਸੜ ਜਾਂਦੇ ਨੇ, ਸੂਖਮ ਜੀਵਾਂ ਦਾ ਨੁਕਸਾਨ ਹੋ ਜਾਂਦਾ ਅਤੇ ਭੂਮੀ ਦੀ

0: ਅਤੇ ਆਲੇ ਦੁਆਲੇ ਦੇ ਰੁੱਖ ਜਿਹੜੇ ਆ ਉਹ ਸੜ ਕੇ ਨਸ਼ਟ ਹੋ ਜਾਂਦੇ ਆ। ਇਸ ਤੋਂ ਇਲਾਵਾ ਜਿਹੜੀਆਂ ਬਹੁਤ ਹੀ ਭਿਆਨਕ ਅਤੇ ਜ਼ਹਿਰੀਲੀਆਂ ਜਿਹੜੀਆਂ ਗੈਸਾਂ ਉਹ ਅਸਮਾਨ ਦੇ ਵਿੱਚ ਚਲੀਆਂ ਜਾਂਦੀਆਂ ਅਤੇ ਜਿਹੜੀ ਮਨੁੱਖੀ ਸਿਹਤ ਲਈ ਜਿਹੜੀਆਂ ਉਹ ਹਾਨੀਕਾਰਕ ਹੈ। ਸੋ ਸਾਰੇ ਹੀ ਕਿਸਾਨ ਵੀਰਾਂ ਨੂੰ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਸਾਡੇ ਕੁਦਰਤੀ ਵਸੀਲੇ ਨੇ, ਪੰਜਾਬ ਦੀ ਜੋ ਜਰਖੇਜ਼ ਮਿੱਟੀ ਹੈ, ਨਿਰਮਲ ਪਾਣੀ ਹੈ ਅਤੇ ਸਾਫ਼ ਹਵਾ ਹੈ, ਇਹਨੂੰ ਸਾਨੂੰ ਬਚਾਉਣਾ ਚਾਹੀਦਾ ਹੈ।
1: ਮੈਂ ਡਾਕਟਰ ਪੀਸੀ ਭਾਰਦਵਾਜ, ਇੰਚਾਰਜ ਸੈਂਟਰਲ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ ਸੈਂਟਰ ਜਲੰਧਰ। ਤੋ ਯੇ ਜੋ ਖੇਤ ਬਚਾਓ ਅਭਿਆਨ, ਇਸਕੇ ਅੰਤਰਗਤ ਹਮ ਲੋਕ ਜੋ ਹੈ ਕਿਸਾਨੋਂ ਮੈਂ ਯੇ ਜਾਗਰੂਕਤਾ ਕਰਵਾਨੇ ਕੀ ਕੋਸ਼ਿਸ਼ ਕਰ ਰਹੇ ਹੈ ਕਿ ਜੋ ਕਿਸਾਨ ਭਾਈ ਹਮਾਰੇ ਅੰਧਾ ਧੁੰਦ ਦਵਾਈਆਂ ਕਾ ਪ੍ਰਯੋਗ ਕਰ ਰਹੇ ਹੈ, ਇਸਸੇ ਜੋ ਹਮਾਰਾ ਵਾਤਾਵਰਣ ਖਰਾਬ ਹੋ ਰਹਾ ਹੈ, ਇਸਕੇ ਬਾਰੇ ਮੈਂ ਹਮ ਕਿਸਾਨੋਂ ਕੋ ਬਤਾ ਰਹੇ ਹੈ ਕਿ ਜੋ ਹਮਾਰੇ ਕਿਸਾਨ ਭਾਈ ਇਹ ਸੋਚਤੇ ਹੈ ਕਿ ਕੀੜੇ ਔਰ ਬਿਮਾਰੀਆਂ ਕਾ ਇਲਾਜ ਸਿਰਫ ਦਵਾਈਆਂ ਕਾ ਛਿੜਕਾਵ ਹੈ, ਐਸੀ ਬਾਤ ਨਹੀਂ ਹੈ। ਹਮਾਰੇ ਯੇ ਜੋ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ ਹੈ, IPM ਕੀ ਜੋ ਇਹ ਸਕੀਮ ਹੈ, ਇਸਮੇ ਏਕ ਸੇ ਜ਼ਿਆਦਾ ਤਰੀਕੇ ਹੈ ਜਿਸਸੇ ਹਮ ਕੀੜੇ ਔਰ ਬਿਮਾਰੀਆਂ ਕਾ ਸਮਾਧਾਨ ਕਰ ਸਕਤੇ ਹੈ। ਤੋ ਇਸਮੇ ਜੋ ਹਮ ਦਵਾਈਆਂ ਕਾ ਅੰਧਾ ਧੁੰਦ ਪ੍ਰਯੋਗ ਕਰ ਰਹੇ ਹੈ, ਇਸਕਾ ਜੋ ਹਮਾਰੇ ਸਾਈਡ ਇਫੈਕਟਸ ਹੈ, ਸਭ ਕੋ ਪਤਾ ਹੈ ਕਿ ਸਭਸੇ ਪਹਿਲੇ ਤੋ ਏਕ ਇਸਕਾ ਜੋ ਸਭਸੇ ਬੜਾ ਸਾਈਡ ਇਫੈਕਟ ਹੋ ਰਹਾ ਹੈ ਕਿ ਹਮਾਰੇ ਜੋ ਕੀੜੇ ਹੈ ਉਨਮੇ ਸਹਿਣ ਸ਼ਕਤੀ ਆ ਰਹੀ ਹੈ, ਉਨਮੇ ਰੈਜਿਸਟੈਂਸ ਪਾਵਰ ਆ ਰਹੀ ਹੈ, ਉਨਕੋ ਅਗਰ ਹਮ ਪਿਓਰ ਦਵਾਈਆਂ ਵੀ ਡਾਲ ਰਹੇ ਹੈ, ਕਈ ਕੀੜੇ ਐਸੇ ਹੈ ਤੋ ਉਹ ਉਸ ਦਵਾਈ ਸੇ ਨਹੀਂ ਮਰ ਰਹੇ। ਤੋ ਇਸਕੋ ਮਤਲਬ ਇਸ ਚੀਜ਼ ਸੇ ਬਚਨੇ ਕੇ ਲਈ ਜੋ ਰੈਜਿਸਟੈਂਸ ਹੈ, ਇਸਕੋ ਇਹ ਕਰਨੇ ਕੇ ਲੀਏ ਹਮਾਰੇ ਜੋ ਦੂਸਰੇ ਤਰੀਕੇ ਹੈ, ਇੱਕ ਤਰ੍ਹਾਂ ਸੇ ਦੇਸੀ ਤਰੀਕੇ ਹਨ ਜੋ ਫਾਰਮਰਸ ਜੋ ਹੈ ਆਪਣੇ ਲੈਵਲ ਪੇ ਵੀ ਇਸਕੋ ਅਪਣਾ ਸਕਤੇ ਹੈ। ਤੋ ਸਭਸੇ ਪਹਿਲੇ ਤੋ ਹਮਾਰਾ ਇਹ ਜੋ ਹੈ ਕਿ ਇਸਕੇ ਅੰਤਰਗਤ ਪਹਿਲੇ ਹਮਾਰਾ ਕਲਚਰਲ ਮੈਥਡ ਆਤਾ ਹੈ। ਕਲਚਰਲ ਮੈਥਡ ਮੈਂ ਕਿ ਸਭਸੇ ਪਹਿਲੇ ਜੋ ਹਮਾਰਾ ਮਿੱਟੀ ਔਰ ਬੀਜ ਕਾ ਉਪਚਾਰ ਬੜਾ ਜ਼ਰੂਰੀ ਹੈ, ਕਿਉਂਕਿ ਜੋ ਬਿਮਾਰੀਆਂ ਮਤਲਬ ਜ਼ਿਆਦਾਤਰ ਬਿਮਾਰੀਆਂ ਜੋ ਹੈ ਮਿੱਟੀ ਔਰ ਬੀਜ ਸੇ ਆਤੀ ਹੈ। ਤੋ ਅਗਰ ਹਮਾਰਾ ਬੀਜ ਸਵਸਥ ਹੋਗਾ ਤੋ ਹਮ ਕਿਸਾਨੋਂ ਕੋ ਸਭਸੇ ਪਹਿਲੇ ਜੋ ਬੀਜ ਅਭਿਆਨ ਕੇ ਅੰਤਰਗਤ ਇਹ ਬਤਾ ਰਹੇ ਹੈ ਕਿ ਹਮਾਰਾ ਜੋ ਬੀਜ ਹੈ ਉਸਕੋ ਹਮਨੇ ਟ੍ਰੀਟਮੈਂਟ ਕਰਨਾ, ਉਸਕੋ ਸ਼ੋਧਿਤ ਕਰਨਾ ਹੈ, ਕਿਉਂਕਿ ਇੱਕ ਵਾਰ ਬਿਮਾਰੀ ਜੋ ਮਤਲਬ ਬੀਜ ਸੇ ਆਤੀ ਹੈ ਉਸਕੋ ਬਾਅਦ ਮੈਂ ਬਾਰ ਬਾਰ ਦਵਾਈ ਛਿੜਕਨੇ ਸੇ ਉਹ ਟੈਂਪਰੇਰੀ ਕੰਟਰੋਲ ਹੋਤਾ, ਉਸੇ ਉਸਕਾ ਕੰਟਰੋਲ ਹੋਤਾ ਨਹੀਂ ਹੈ। ਤੋ ਅਗਰ ਹਮ ਬੀਜ ਕੋ ਸ਼ੁਰੂ ਮੇਂ ਇਸਕੋ ਸਵਸਥ ਕਰ ਲੇਂਗੇ, ਮਿੱਟੀ ਕਾ ਅਗਰ ਹਮ ਟ੍ਰੀਟਮੈਂਟ ਕਰ ਦੇਂਗੇ ਤੋ ਹਮਾਰੀ ਜੋ ਕਾਫੀ ਬਿਮਾਰੀਆਂ ਜੋ ਯਹੀਂ ਸੇ ਸ਼ੁਰੂ ਸੇ ਹੀ ਮਤਲਬ ਇਹ ਹੋਣਾ ਮਤਲਬ ਕੰਮ ਹੋਣਾ ਸ਼ੁਰੂ ਹੋ ਜਾਏਗੀ। ਔਰ ਦੂਸਰਾ ਹਮਾਰੇ ਜੋ ਹੈ ਜੋ ਯੂਨੀਵਰਸਿਟੀਜ਼ ਵਗੈਰਾ ਜੋ ਰੈਜਿਸਟੈਂਸ ਰੈਜਿਸਟੈਂਟ ਵਰਾਇਟੀਜ਼ ਵਗੈਰਾ ਨਿਕਾਲੀ ਹੈ, ਉਹ ਅਗਰ ਉਹ ਕਿਸਾਨ ਭਾਈ ਅਗਰ ਉਸਕਾ ਪ੍ਰਯੋਗ ਕਰੇਂਗੇ ਤੋ ਉਸਸੇ ਜੋ ਹੈ ਮਤਲਬ ਕਾਫੀ ਫਾਇਦਾ ਹੋ ਜਾਏਗਾ, ਅੱਗੇ ਜੋ ਇਸ ਕੀੜਾ ਬਿਮਾਰੀ ਲੱਗਣੇ ਕਾ ਚਾਂਸ ਕਮ ਹੋ ਜਾਏਗਾ। ਦੂਸਰਾ ਹਮਾਰਾ ਤਰੀਕਾ ਜੋ ਹੈ ਮਤਲਬ ਇਸਕੋ ਮਕੈਨੀਕਲ ਬੋਲਤੇ ਹੈ ਕਿ ਜੋ ਹਮਾਰੇ ਕੀੜੇ ਹੈ, ਕੀੜੇ ਜੋ ਹੈ ਉਨਕਾ ਇੱਕ ਲਾਈਫ ਸਾਈਕਲ ਹੋਤਾ ਹੈ, ਜੈਸੇ ਆਪ ਤਿਤਲੀ ਹੋਤੀ ਹੈ, ਪਤੰਗਾ ਹੋਤਾ ਹੈ, ਉਹ ਅੰਡੇ ਦੇਤਾ, ਅੰਡੇ ਸੇ ਜੋ ਡੈਮੇਜਿੰਗ ਸਟੇਜ ਹੋਤੀ ਹੈ, ਉਹ ਸੁੰਡੀ ਹੋਤੀ ਹੈ, ਤੋ ਜੋ ਸੁੰਡੀ ਹੈ ਉਸਕੋ ਮਤਲਬ ਇਹ ਉਸੇ ਅੱਗੇ ਫਿਰ ਪਤੰਗਾ ਬਣਤਾ ਹੈ। ਤੋ ਹਮਾਰੇ ਜੋ ਅਗਰ ਹਮ ਇਸਕੋ ਮਕੈਨੀਕਲੀ ਅਗਰ ਇਸਕੋ ਹਮ ਜੈਸੇ ਹਮਨੇ ਇੱਕ ਪਤੰਗਾ ਕੋ ਅਗਰ ਮਾਰ ਦੇਤੇ ਹੈ ਤੋ ਇੱਕ ਪਤੰਗਾ ਜੋ ਲਗਭਗ ਮਤਲਬ ਐਵਰੇਜ ਮੈਂ ਅਲੱਗ ਅਲੱਗ ਕੀੜੇ ਜੋ ਹੈ 200-300 ਅੰਡੇ, ਕਈ ਅੰਡੇ ਜੋ 500 ਅੰਡੇ ਵੀ ਦੇਤੇ ਹੈ। ਤੋ ਅਗਰ ਆਪਣੇ ਇੱਕ ਅਗਰ ਆਪਣੇ ਤਿਤਲੀ ਕੋ ਮਾਰ ਦੀ ਇਸਕਾ ਮਤਲਬ ਆਪਣੇ ਜੋ ਹੈ ਬਹੁਤ ਜ਼ਿਆਦਾ ਕੰਟਰੋਲ ਕਰ ਦਿਆ। ਤੋ ਮਤਲਬ ਇਹ ਇੱਕ ਮਤਲਬ ਪ੍ਰੋਸੈਸ ਹੈ ਜਿਸਸੇ ਕਿ ਹਮ ਜੋ ਆਪਣੇ ਉਸਕੇ ਲਾਈਫ ਸਾਈਕਲ ਕੋ ਤੋੜ ਸਕਤੇ ਹੈ ਔਰ ਜੋ ਕੀੜੋ ਕਾ ਮਤਲਬ ਅੱਗੇ ਜੋ ਉਸਕਾ ਉਹ ਹੈ ਪ੍ਰਭਾਵ ਅਟੈਕ ਹੈ ਉਸਕੋ ਹਮ ਕਮ ਕਰ ਸਕਤੇ ਹੈ। ਤੀਸਰਾ ਹਮਾਰਾ ਜੋ ਹੈ ਹਮਾਰੇ ਕੁਛ ਕੀੜੇ ਐਸੇ ਹੋਤੇ ਹੈ ਜੋ ਕੁਦਰਤੀ ਤੌਰ ਪਰ ਜੋ ਸਕਿੰਗ ਫੈਸਟ ਹੈ ਜੋ ਰਸ ਚੂਸਣੇ ਵਾਲੇ ਕੀੜੇ ਹੈ ਉਹ ਪੀਲੀ ਚੀਜ਼ ਕੀ ਤਰਫ ਕੋ ਅਟਰੈਕਟ ਹੋਤੇ ਹੈ। ਤੋ ਹਮ ਯੈਲੋ ਸਿੱਕੀ ਟ੍ਰੈਪ ਔਰ ਜੋ ਥ੍ਰਿਪਸ ਵਗੈਰਾ ਹੋਤੀ ਹੈ ਉਹ ਬਲੂ ਸਟਿੱਕੀ ਟ੍ਰੈਪਸ ਜਾਂ ਫਿਰ ਫੇਰੋਮੋਨ ਟ੍ਰੈਪਸ ਹੋਤੇ ਹੈ। ਅਗਰ ਹਮ ਇਸਕੋ ਖੇਤ ਮੇਂ ਸ਼ੁਰੂ ਮੇਂ ਜੈਸੇ ਹਮਾਰੀ ਫਸਲ 20-25 ਦਿਨ ਕੀ ਹੋਤੀ ਹੈ ਅਗਰ ਉਹ ਖੇਤ ਮੇਂ ਲਗਾ ਦੇਤੇ ਹੈ ਨਿਗਰਾਨੀ ਕੇ ਲੀਏ, ਤੋ ਉਸਸੇ ਕਿਆ ਹੋਤਾ ਕਿ ਉਹ ਜੋ ਇੱਕ ਜੋ ਮੇਲ ਮਤਲਬ ਨਰ ਜੋ ਹੋਤਾ ਹੈ ਇਸਮੇਂ ਅਡਲਟ ਉਹ ਉਸਮੇਂ ਆ ਕੇ ਅਟਰੈਕਟ ਹੋਤਾ ਹੈ, ਉਹ ਫੇਰੋਮੋਨ ਟ੍ਰੈਪ ਮੇਂ ਆ ਜਾਤਾ ਹੈ। ਉਸਸੇ ਕਿਆ ਹੋਤਾ ਕਿ ਇੱਕ ਤੋ ਹਮੇਂ ਪਤਾ ਲੱਗ ਜਾਤਾ ਕਿ ਹਮਾਰੇ ਖੇਤ ਮੇਂ ਜੋ ਹੈ ਕੀੜੋ ਕਾ ਅਟੈਕ ਹੋਣੇ ਵਾਲਾ ਹੈ। ਤੋ ਉਸਸੇ ਜਬ ਨਰ ਜੋ ਉਸਮੇ ਆ ਜਾਏਗਾ ਤੋ ਮਾਦਾ ਸੀ ਜਬ ਉਨਕੀ ਆਪਸ ਮੇਂ ਮੀਟਿੰਗ ਨਹੀਂ ਹੋਗੀ ਆਪਸ ਮੇਂ ਇਹਨੂੰ ਤੋ ਅੱਗੇ ਅੰਡੇ ਜੋ ਹੈ ਮਤਲਬ ਇਨਫਰਟਾਈਲ ਐਗਸ ਜੋ ਹੈ ਤੋ ਆਟੋਮੈਟਿਕਲੀ ਇਸਕਾ ਕੰਟਰੋਲ ਹੋ ਜਾਤਾ ਹੈ। ਤੀਸਰੇ ਹਮਾਰੇ ਖੇਤ ਮੇਂ ਹਮਾਰੇ ਕੁਛ ਮਿੱਤਰ ਕੀਟ ਹੋਤੇ ਹੈ ਜੋ ਕਿਸਾਨ ਭਾਈ ਹਮਾਰੇ ਉਸਕੋ ਅੰਧਾ ਧੁੰਦ ਪ੍ਰਯੋਗ ਕਰਤੇ ਕਿਸਾਨ ਨੂੰ ਇਸਕਾ ਪ੍ਰਯੋਗ ਕਰਤੇ ਹੈ। ਤੋ ਉਸਸੇ ਕਿਆ ਹੋਤਾ ਕਿ ਜੋ ਆਪਕੇ ਜੋ ਮਿੱਤਰ ਕੀਟ ਹੈ ਕਿਉਂਕਿ ਇਹ ਜੋ ਇਹ ਦੁਸ਼ਮਨ ਕੀੜੋ ਕੇ ਉੱਪਰ ਫੀਡ ਕਰਤੇ ਹੈ, ਮਤਲਬ ਉਨਕਾ ਮਤਲਬ ਭੋਜਨ ਜੋ ਹੈ ਦੁਸ਼ਮਨ ਕੀੜੇ ਹੈ। ਜੋ ਦੁਸ਼ਮਨ ਹੈ ਉਹ ਤੋਂ ਛੁਪਾ ਰਹਿਤਾ ਹੈ, ਕੋਈ ਪੱਤੇ ਕੇ ਨੀਚੇ ਹੋਤਾ, ਕੋਈ ਫਰੂਟ ਫਰੂਟ ਕੇ ਅੰਦਰ ਹੋਤਾ ਹੈ, ਪਰ ਇਹ ਜੋ ਮਿੱਤਰ ਕੀੜੇ ਹੋਤੇ ਹੈ ਇਨਕੋ ਢੂੰਢ ਰਹੇ ਹੋਤੇ ਹੈ। ਤੋ ਜਬ ਹਮ ਸਪਰੇਅ ਕਰ ਦੇਤੇ ਹੈ ਕਿਸਾਨੋਂ ਕੋ ਜਬ ਇਨਕੀ ਪਹਿਚਾਨ ਨਹੀਂ ਹੋਤੀ ਹੈ, ਅੰਧਾ ਧੁੰਦ ਸਪਰੇਅ ਕਰਨੇ ਸੇ ਜੋ ਪਹਿਲੇ ਚਪੇਟ ਮੇਂ ਆ ਜਾਤੇ ਔਰ ਪਹਿਲੇ ਹੀ ਮਰ ਜਾਤੇ ਹੈ। ਤੋ ਹਮਨੇ ਜੋ ਹੈ ਇਹ ਇਨ ਮਿੱਤਰ ਕੀੜੋ ਕੋ ਵੀ ਬਚਾਨਾ ਹੈ ਔਰ ਇਹ ਜੋ ਹਮ ਅੰਧਾ ਧੁੰਦ ਦਵਾਈਆਂ ਕਾ ਪ੍ਰਯੋਗ ਕਰ ਰਹੇ ਇਸਸੇ ਵੀ ਬਚਨਾ ਹੈ, ਤਾਂ ਕਿ ਹਮਾਰਾ ਐਨਵਾਇਰਮੈਂਟ ਜੋ ਹਮ ਆਪਣੇ ਵਾਤਾਵਰਣ ਕੋ ਵੀ ਬਚਾ ਸਕੇ ਔਰ ये जो हमारे मित्र कीड़े, जिससे कि हम इनको कीड़ों को, बीमारियों का रोकथाम करते हैं, इनको भी बचाया जा सके, ताकि हम कम से कम

0: जो है मतलब ये दवाइयों का प्रयोग करें क्योंकि इससे बहुत ज़्यादा नुकसान हो रहे हैं।
1: मैं गुरप्रीत सिंह सहायक मंडीकरण अफसर जिला जलंधर। जिवें कि डॉक्टर सुशांत जी ने दसिया भी आपां जिहड़ा अज कैंप लगा रहे हैं जिहड़ा वो खेत बचाओ मुहिम स्कीम अधीन लगा रहे हैं। खेत बचाओ मुहिम स्कीम का मतलब ये मतलब नहीं भी खेत ही बचाना वा, कुदरती सोमियां नूं किवें बचाउणा आपां, ते उहदे विच वख-वख विशेयां ते वख-वख माहरां वल्लों गल्लबात करनी। ते मेरा विशा जिहड़ा उहदे विच इह वी जे नाल नाल खेत बचाओ जां जिहड़े कुदरती सोमे बचाओ नाल दी नाल अपनी आमदन नूं किवें वधाउणा वा ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਨੀ ਹੈ ਨਾ। ਕੱਲਾ ਆਪਾਂ ਕੁਦਰਤੀ ਸੋਮਿਆਂ ਵੱਲ ਤੁਰਿਆ ਜਾਈਏ ਤਾਂ ਆਪਣੀ ਆਮਦਨ ਨੂੰ ਵਧੇ ਨਾ ਸਾਡੀ, ਤਾਂ ਆਪਾਂ ਆਪਣੀ ਆਮਦਨ ਨੂੰ ਕਿਵੇਂ ਵਧਾਉਣਾ, ਮੈਂ ਉਹਦੇ ਬਾਰੇ ਗੱਲਬਾਤ ਕਰਾਂਗਾ। ਉਸ ਵਿੱਚ ਵੀ ਕਿਵੇਂ ਆਪਾਂ ਆਪਣੀ ਜਿਹੜਾ ਫਸਲ ਆ ਉਹਨੂੰ ਅਸੀਂ ਮੰਡੀ 'ਚ ਵੇਚਣ ਦੀ ਬਚਾਏ ਉਹਦੀ ਡੱਬਾਬੰਦੀ ਕਰੀਏ, ਉਹਦੀ ਪ੍ਰੋਸੈਸਿੰਗ ਕਰੀਏ, ਕਿਉਂਕਿ ਇੰਡੀਆ ਦੇ ਵਿੱਚ 2.2% ਸਿਰਫ ਪ੍ਰੋਸੈਸਿੰਗ ਹੁੰਦੀ ਆ, ਜਿੰਨੇ ਆਪਾਂ ਦਾਲਾਂ ਸਬਜ਼ੀਆਂ ਵਾ ਫਲ ਆ, ਅਤੇ ਬਾਹਰਲੇ ਦੇਸ਼ਾਂ 'ਚ 70-80% ਹੁੰਦੀ ਆ। ਮਤਲਬ ਕਿ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਸਕੋਪ ਆ ਵੀ ਆਪਾਂ ਜਿਹੜੀ ਆ ਜੇ ਆਪਾਂ ਫਸਲਾਂ ਦੀ ਡੱਬਾਬੰਦੀ ਕਰੀਏ, ਉਹਦੀ ਪੈਕਿੰਗ ਕਰੀਏ, ਉਹਦੀ ਪ੍ਰੋਸੈਸਿੰਗ ਕਰਕੇ ਵੇਚੀਏ, ਤਾਂ ਆਪਣਾ ਜਿਹੜਾ ਮੁਨਾਫਾ ਆਪਾਂ ਵਧਾ ਸਕਦੇ ਹਾਂ। ਆਪਾਂ ਉਹਦੇ ਵਿੱਚ ਮੈਂ ਗੱਲਬਾਤ ਕਰਾਂਗਾ ਵੀ ਕਿਵੇਂ ਆਪਾਂ ਉਹਦੀ ਸਰਟੀਫਿਕੇਸ਼ਨ ਲੈਣੀ ਹੈ, FSSAI ਸਰਟੀਫਿਕੇਟ ਕਿਵੇਂ ਲੈਣਾ ਵਾ, ਐਗ ਮਾਰਕ ਕਿਵੇਂ ਲੈਣਾ ਵਾ। ਐਗ ਮਾਰਕ ਕੀ ਹੈਗਾ ਵੀ ਇੱਕ ਸਰਟੀਫਿਕੇਸ਼ਨ ਹੈ ਵੀ ਜੇ ਕੋਈ ਪ੍ਰੋਡਕਟ ਵੇਚਣਾ ਵਾ ਉਹ 'ਤੇ ਇੱਕ ਮਾਰਕਾ ਲਾ ਦੇਣਾ ਆਪਾਂ। ਜਿਵੇਂ ਆਪਾਂ ਕੋਈ ਬਲਬ ਪੱਖਾ ਬਾਜ਼ਾਰ 'ਚ ਲੈਣ ਜਾਂਦੇ ISI ਮਾਰਕ ਲੱਗਾ ਹੁੰਦਾ ਨਾ ਜੀ, ਇਸੇ ਤਰ੍ਹਾਂ ਖਾਣ ਵਾਲੀਆਂ ਚੀਜ਼ਾਂ ਦੇ ਉੱਤੇ ਇੱਕ ਮਾਰਕਾ ਲਾਉਣਾ ਆਪਾਂ ਐਗ ਮਾਰਕ। ਉਹ ਜਿਹੜਾ ਸਾਡਾ ਜਿਹੜਾ ਵਾ ਸੈਕਸ਼ਨ ਹੈ ਮੰਡੀਕਰਨ ਸੈਕਸ਼ਨ ਆ ਖੇਤੀਬਾੜੀ ਵਿਭਾਗ ਦਾ ਉਹ ਦਿੰਦਾ ਵਾ। ਜੇ ਕੋਈ ਕਿਸਾਨ ਵੀਰ ਉਹ ਕਰਨਾ ਚਾਹੁੰਦਾ ਵਾ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਵਾ ਵੀ ਆਪਾਂ ਆਪਣੀ ਆਮਦਨ ਨੂੰ ਕਿਵੇਂ ਵਧਾਉਣਾ ਵਾ। ਅਤੇ ਇਹਦੇ ਨਾਲ ਜਿਹੜਾ ਵਾ ਇਹ ਇਕੱਲਾ ਕਿਸਾਨ ਵਾਸਤੇ ਨਹੀਂ, ਜਿਹੜਾ ਇਹਦਾ ਖਪਤਕਾਰ ਆ ਜਿਹੜਾ ਲਾਭਪਾਤਰੀ ਆ ਜਿਹਨੇ ਖਰੀਦਣਾ ਵਾ ਉਹਦੇ ਵਾਸਤੇ ਬੜਾ ਫਾਇਦੇਮੰਦ ਆ, ਕਿਉਂਕਿ ਉਹਨੂੰ ਇੱਕ ਭਰੋਸਾ ਬਣ ਜਾਂਦਾ ਵੀ ਜਦ ਇਹ ਚੀਜ਼ ਵੇਚ ਰਿਹਾ ਵਾ ਕਿਸਾਨ ਵੇਚ ਰਿਹਾ ਵਾ ਇਹ ਚੀਜ਼ ਸ਼ੁੱਧ ਵੇਚ ਰਿਹਾ ਵਾ, ਵੀ ਇਹਦੇ 'ਚ ਕੋਈ ਮਿਲਾਵਟ ਨਹੀਂ ਹੈਗੀ। ਕਿਉਂਕਿ ਅੱਜ ਕੱਲ੍ਹ ਜਿਹੜੀ ਚੀਜ਼ ਬਾਜ਼ਾਰ 'ਚ ਮਿਲ ਰਹੀ ਆ ਉਹਦੇ 80-90% ਮਿਲਾਵਟਾਂ ਵਾਲੀ ਚੀਜ਼ਾਂ ਆ ਰਹੀਆਂ। ਜਿਹੜੀ ਪਰਾਲੀ ਆ ਜਾਂ ਨਾੜ ਆ ਉਹਦੇ 'ਚ ਅਸੀਂ ਇਹ ਕਹਿੰਦੇ ਹਾਂ ਵੀ ਜੇ ਆਪਾਂ ਉਹਨੂੰ ਵਿੱਚ ਵਾਲੀਏ ਨਾ, ਜਿਹੜੀ ਯੂਰੀਆ ਵਾ DAP ਆ ਜਾਂ ਛੋਟੇ ਤੱਤ ਜ਼ਿੰਕ ਹੋ ਗਈ ਸਾਡੀ ਕਾਪਰ ਹੋ ਗਈ, ਇਹ ਚੀਜ਼ਾਂ ਜਿਹੜੀਆਂ ਵਾ ਨਾ ਉਹ ਆਟੋਮੈਟਿਕ ਉਹਦੇ ਵਿੱਚ ਆ ਜਾਂਦੀਆਂ ਵਾ। ਅਤੇ ਦੂਜੇ ਨੰਬਰ 'ਤੇ ਸਾਡਾ ਜਿਹੜਾ ਔਰਗੈਨਿਕ ਕਾਰਬਨ ਆ ਉਹ ਜਿਹੜਾ ਵਾ ਉਹ ਬਹੁਤ ਘੱਟ ਰਿਹਾ ਵਾ, ਸਾਇੰਸ ਦਾ ਨੰਬਰ ਤਾਂ ਬਹੁਤ ਘੱਟ ਰਿਹਾ ਵਾ। ਜੇ ਆਪਾਂ ਜੇ ਪਰਾਲੀ ਨੂੰ ਜਾਂ ਨਾੜ ਨੂੰ ਵਿੱਚ ਵਾਲੀ ਤਾਂ ਆਪਾਂ ਜਿਹੜਾ ਔਰਗੈਨਿਕ ਕਾਰਬਨ ਵਧਾ ਸਕਦੇ ਹਾਂ ਆਪਾਂ। ਉਹਦੇ ਨਾਲ ਕੀ ਹੁੰਦਾ ਵਾ ਵੀ ਇੱਕ ਤਾਂ ਜਿਹੜੀ ਆ ਉਹਦੀ ਪਾਣੀ ਦੀ ਸੋਖਣ ਦੀ ਸ਼ਕਤੀ ਆ ਜ਼ਮੀਨ ਦੀ ਉਹ ਵੀ ਵੱਧਦੀ ਜਾਂਦੀ ਆ, ਅਤੇ ਕਿਸਾਨਾਂ ਨੂੰ ਅਸੀਂ ਕੈਂਪਾਂ ਰਾਹੀਂ ਜਾਗਰੂਕ ਕਰ ਰਹੇ ਹਾਂ ਵੀ ਇਹਦਾ ਜਿਹੜਾ ਵਾ ਅੱਗ ਨਾ ਲਗਾਈ ਜਾਵੇ।
2: ਮੈਂ ਸੁਖਚੈਨ ਸਿੰਘ, ਜ਼ਿਲ੍ਹਾ ਸਿਖਲਾਈ ਅਫਸਰ ਜਲੰਧਰ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਡੇ ਜਿਸ ਤਰ੍ਹਾਂ ਪੰਜਾਬ ਦੀ ਜੇ ਵਿੱਚ ਇੱਕ ਕਲਚਰ ਆ ਝੋਨੇ ਕਣਕ ਦਾ, ਜਿਸ ਨਾਲ ਸਾਡੀ ਕੁਦਰਤੀ ਸੋਮਿਆਂ ਦੀ ਬੜੀ ਉੱਚ ਖਪਤ ਹੋ ਰਹੀ ਆ, ਅਤੇ ਕਿਸ ਤਰ੍ਹਾਂ ਆਪਾਂ ਕੁਦਰਤੀ ਸੋਮਿਆਂ ਨੂੰ ਬਚਾਉਣਾ, ਜਿਸ ਤਰ੍ਹਾਂ ਪਾਣੀ ਨੂੰ, ਸਾਡੀ ਮਿੱਟੀ ਨੂੰ, ਅਸੀਂ ਵਾਤਾਵਰਨ ਨੂੰ ਬਚਾਉਣਾ, ਇਸ ਮਿਸ਼ਨ ਦੇ ਅਧੀਨ ਅਸੀਂ ਕੈਂਪ ਲਗਾ ਰਹੇ ਹਾਂ ਪਿੰਡ ਵਿੱਚ। ਇਸ ਵਿੱਚ ਅਸੀਂ ਕਿਸਾਨਾਂ ਨੂੰ ਖਾਦਾਂ ਦੀ ਸੁਚੱਜੀ ਵਰਤੋਂ ਕਰਨ ਕਿ ਕਿਸ ਤਰ੍ਹਾਂ ਆਪਾਂ ਕਰੀਏ ਸਾਡੀ ਜਿਹੜੀ ਮਿੱਟੀ ਦੀ ਸਿਹਤ ਉਹ ਬਰਕਰਾਰ ਰਹੇ, ਉਹਦੇ ਕਰਕੇ ਅਸੀਂ ਜਾਣਕਾਰੀ ਦੇਵਾਂਗੇ। ਨਾਲ ਦੀ ਨਾਲ ਅਸੀਂ ਪਾਣੀ ਬਚਾਉਣ ਵਾਸਤੇ ਜਿਸ ਤਰ੍ਹਾਂ ਅਸੀਂ ਸਰਕਾਰ ਦੀ ਅਸੀਂ ਪਾਣੀ ਬਚਾਉਣ ਅਤੇ ਕੀ ਸਰਕਾਰ ਕਰੀ ਉਹਦੇ ਬਾਰੇ ਨੂੰ ਜਾਣਕਾਰੀ ਦੇਵਾਂਗੇ। ਜਿਸ ਤਰ੍ਹਾਂ ਕਿ ਸਰਕਾਰ ਸਾਨੂੰ ਸਿੱਧੀ ਬਿਜਾਈ ਪਾਸੇ ਅਸੀਂ ਜ਼ੋਰ ਦੇ ਰਹੇ ਹਾਂ ਵੀ ਤੁਸੀਂ ਝੋਨੇ ਨੂੰ ਇੱਕ ਸਿੱਧੀ ਫਲੱਡ ਜਿਹੜੀ ਟਰਾਂਸਪਲੈਂਟਿੰਗ ਕਰਦੇ ਝੋਨੇ ਕੱਦੂ ਲਾ ਉਹਨੂੰ ਛੱਡ ਕੇ ਸਿੱਧਾ ਕਿਨਾਲ ਦਾ ਝੋਨੇ ਦੀ ਬਿਜਾਈ ਕਰੋ, ਜਿਸ ਨਾਲ 15-20% ਪਾਣੀ ਬਚਦਾ ਵਾ। ਸਰਕਾਰ ਇਹਦੇ ਵਿੱਚ ਵੀ ਕਿਸਾਨਾਂ ਦੀ ਮਾਲੀ ਮਦਦ ਵੀ ਕਰਦੀ ਆ, 1500 ਰੁਪਈਆ ਪ੍ਰਤੀ ਏਕੜ ਅਸੀਂ ਕਿੱਲੇ ਦਾ ਜਿਹੜਾ ਕਿਸਾਨ ਕਿਨਾਲ ਦਾ ਸਿੱਧੀ ਬਿਜਾਈ ਝੋਨੇ ਕਰਦਾ ਉਹਨੂੰ ਦਿੰਦੇ ਹਾਂ। ਇਸੇ ਤਰ੍ਹਾਂ ਅਸੀਂ ਪਾਣੀ ਬਚਾਉਣ ਵਾਸਤੇ ਪਾਣੀ ਵੀ ਅੜਵੇ ਕੋਈ ਕਸੂਮਾ ਵਾ, ਝੋਨੇ ਦੀ ਜਗ੍ਹਾ ਅਸੀਂ ਮੱਕੀ ਨੂੰ ਉਤਸ਼ਾਹਿਤ ਕਰਨਾ ਅਤੇ ਉਹਦੇ ਵਾਸਤੇ ਵੀ ਜਾਣਕਾਰੀ ਦੇਵਾਂਗੇ। ਉਹਦੇ ਵਾਸਤੇ ਵੀ ਸਰਕਾਰ ਜਿਹੜੀ ਆ, ਜੇ ਕੋਈ ਕਿਸਾਨ ਵੀਰ ਝੋਨੇ ਦੀ ਫਸਲ ਛੱਡ ਕੇ ਮੱਕੀ ਉਗਾਉਂਦਾ ਵਾ ਤਾਂ ਉਹਦੇ ਵਾਸਤੇ ਅਸੀਂ 17,500 ਪ੍ਰਤੀ ਹੈਕਟੇਅਰ ਦੇ ਉਹਨੂੰ ਇੱਕ ਸਹਾਇਤਾ ਰਾਸ਼ੀ ਦੇਣ। ਸੋ ਸਾਰੇ ਕਿਸਾਨਾਂ ਨੂੰ ਅਪੀਲ ਹੈ ਵੀ ਸਾਨੂੰ ਅਸੀਂ ਆਪਣੀ ਜਿਹੜੀ ਧਰਤੀ ਮਾਤਾ ਵਾ, ਸਾਡੇ ਖੇਤ ਆ, ਸਾਡਾ ਪਾਣੀ ਆ, ਸਾਡੀ ਪਵਣ ਆ, ਕਿਉਂਕਿ ਸਾਡੇ ਗੁਰੂ ਸਾਹਿਬਾਂ ਨੇ ਵੀ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤਵ ਦਾ ਦਿੱਤਾ ਸਾਨੂੰ ਵੀ ਸਾਨੂੰ ਇਹਨਾਂ ਚੀਜ਼ਾਂ ਨੂੰ ਬਚਾਉਣਾ ਵਾ। ਉਸ ਚੀਜ਼ਾਂ ਨੂੰ ਬਚਾਉਣ ਵਾਸਤੇ ਅਸੀਂ ਤਕਨੀਕੀ ਜਾਣਕਾਰੀ ਇਸ ਪਿੰਡ 'ਚ ਦੇ ਰਹੇ ਹਾਂ। ਸਾਡਾ ਟ੍ਰਡੀਸ਼ਨ ਬਣ ਗਿਆ ਵੀ ਅਸੀਂ ਝੋਨਾ ਹੀ ਲਗਾਉਣਾ, ਹੁਣ ਉਸ ਟਾਈਮ 'ਤੇ ਪਹਿਲਾਂ ਜਿਹੜੀਆਂ ਮੱਕੀ ਦੀਆਂ ਇੰਨੀਆਂ ਕਿਸਮਾਂ ਨਹੀਂ ਵਧੀਆ ਸੀ, ਕੋਈ ਇੰਨਾ ਝਾੜ ਜਾਂ MSP ਨਹੀਂ ਹੈਗੀ ਸੀ ਵਧੀਆ, ਹੁਣ ਜਿਹੜੀਆਂ ਵਾ ਬੜੀਆਂ ਸੋਹਣੀਆਂ ਯੂਨੀਵਰਸਿਟੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਿਸਮਾਂ ਦਿੱਤੀਆਂ ਵਾ ਜਿਨ੍ਹਾਂ ਦਾ ਵਧੀਆ ਝਾੜ ਆ ਅਤੇ ਇੱਕ ਵਧੀਆ ਤਾਂ ਕਿਹਾ ਰੇਟ ਮਿਲਦਾ ਵਾ। ਅਤੇ ਇਹਦੇ ਨਾਲ ਜਿਹੜੇ ਸਭ ਤੋਂ ਵੱਡਾ ਜੇ ਅਸੀਂ ਜਿੱਦਾਂ ਪਹਿਲਾਂ ਗੱਲ ਕੀਤੀ ਕੁਦਰਤੀ ਸੋਮਿਆਂ ਦੀ, ਸਾਨੂੰ ਪਾਣੀ ਦੀ 15-20% ਤੋਂ ਜ਼ਿਆਦਾ ਬੱਚਤ ਹੁੰਦੀ ਆ। ਤਾਂ ਸਾਨੂੰ ਹੌਲੀ ਹੌਲੀ ਕਿਸਾਨ ਆ ਰਹੇ ਆ, ਸਰਕਾਰ ਸਹਾਇਤਾ ਰਾਸ਼ੀ ਵੀ ਪ੍ਰਦਾਨ ਕਰ ਰਹੇ ਵੀ 17,500 ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਦੇ ਰਹੇ ਹਾਂ। ਸੋ ਹੌਲੀ ਹੌਲੀ ਕਿਸਾਨ ਆਉਣਗੇ।

0: ਅਸੀਂ ਜੋ ਵੀ ਅਸੀਂ ਜ਼ਮੀਨ 'ਚੋਂ ਕੱਢ ਰਹੇ ਹਾਂ ਜਾਂ ਪਾਣੀ ਦੀ ਜਿਹੜੀ ਬੇਤਸ਼ਾ ਵਰਤੋਂ ਆ ਉਹਨੂੰ ਬਚਾਉਣਾ 'ਚ ਸੰਜਮ ਨਾਲ ਵਰਤੋਂ ਚਾਹੀਦੀ ਆ, ਖਾਦਾਂ ਦੀ ਸੰਜਮ ਵਰਤੋਂ ਚਾਹੀਦੀ ਹੈ, ਅਤੇ ਨਾਲ ਦੀ ਨਾਲ ਅਸੀਂ ਆਪਾਂ ਜੇ ਆਪਾਂ ਵਰਤੋਂ ਕਰਾਂਗੇ ਤਾਂ ਅਸੀਂ ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਤਾਂ ਹੀ ਦੇ ਕੇ ਜਾਵਾਂਗੇ ਜੇ ਆਪਾਂ ਹੁਣ ਜੇ ਸੋਮੇ ਬਚਾ ਕੇ ਰੱਖਾਂਗੇ। ਸੋ ਸਾਨੂੰ ਉਸ ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਆ, ਉਹਦੀ ਸੁਚੱਜੀ ਵਰਤੋਂ ਪਾਣੀ ਦੀ ਕਰਨੀ ਚਾਹੀਦੀ। ਬਹੁਤ ਵਧੀਆ ਰਿਸਪੋਂਸ ਹੈ ਜੀ, ਬੜੇ ਜ਼ਿਮੀਦਾਰਾਂ ਨੇ ਇਹਦੇ ਵਿੱਚ ਉਤਸ਼ਾਹਿਤ ਹੋ ਗਏ, ਸਾਡੀਆਂ ਗੱਲਾਂ ਬਾਤਾਂ ਸੁਣੀਆਂ ਵਾ, ਬੜੀ ਤਕਨੀਕੀ ਜਾਣਕਾਰੀ ਵਧੀਆ ਦੱਸੀ ਆ।
1: ਮੇਰਾ ਨਾਮ ਹਰਜਿੰਦਰ ਕੁਮਾਰ, ਮੇਰਾ ਪਿੰਡ ਮਹਿਮਦਪੁਰ, ਮੈਂ ਸਰਪੰਚ ਮਹਿਮਦਪੁਰ ਤੋਂ। ਖੇਤ ਬਚਾਓ ਜਿਹੜਾ ਕੈਂਪ ਲੱਗਾ ਅਰਜਨਵਾਲ ਦੇ ਵਿੱਚ, ਪਿੰਡ ਅਰਜਨਵਾਲ ਦੇ ਵਿੱਚ ਖੇਤੀਬਾੜੀ ਵਿਭਾਗ ਅਤੇ ਹੋਰ ਨਾਲ ਕੋ ਵਿਭਾਗ ਆਏ, ਉਹਨਾਂ ਦੀ ਸਹਾਇਤਾ ਦੇ ਨਾਲ ਲੱਗਾ, ਬਹੁਤ ਵਧੀਆ ਹੈਗਾ, ਕਿਸਾਨਾਂ ਨੂੰ ਜਾਗਰੂਕ ਕਰਦੇ ਆ। ਦੂਸਰੀ ਗੱਲ ਕਿ ਜਿੱਦਾਂ ਅੱਗ ਲਾਉਣ ਤੋਂ ਬਚਾਉਂਦੇ ਆ, ਸਾਰਾ ਕੁਛ ਅੱਗ ਨਾ ਲਾਈ ਜਾਵੇ, ਹੋਰ ਸਾਰੇ ਮਸਲਿਆਂ ਤੋਂ ਦੱਸਦੇ ਆ, ਸਾਰੇ ਮਹਿਕਮਿਆਂ ਦੇ ਆਏ ਆ, ਸਾਰਾ ਕੁਛ ਸਹਿਯੋਗ ਨਾਲ ਦੱਸਦੇ, ਬਹੁਤ ਵਧੀਆ ਕੈਂਪ ਆ, ਅਤੇ ਇਹਨਾਂ ਲਈ ਅਸੀਂ ਆਇਆਂ ਅਤੇ ਜੀ ਆਇਆਂ ਦੇ ਧੰਨਵਾਦ ਆ। ਦੂਜੀ ਗੱਲ, ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਕੋਈ ਅੱਗ ਨਾ ਲਾਵੇ, ਕੋਸ਼ਿਸ਼ ਆ ਵੱਧ ਤੋਂ ਵੱਧ ਇਹ ਮਹਿਕਮੇ ਨਾਲ ਜੁੜ ਕੇ ਜਿਹੜੀਆਂ ਸਹੂਲਤਾਂ ਕੋਈ ਸਰਕਾਰ ਦਿੰਦੀ ਆ ਉਹਨਾਂ ਸਹੂਲਤਾਂ ਦਾ ਫਾਇਦਾ ਉਠਾਇਆ ਜਾਵੇ, ਪਹਿਲਾਂ ਤਾਂ ਅੱਗ ਨਹੀਂ ਲਾਉਣ ਦਿੰਦੇ। ਦੂਸਰੀ ਗੱਲ, ਉਹਨਾਂ ਨੂੰ ਸਮਝਾਉਂਦੇ ਹਾਂ ਜਿੱਦਾਂ ਪਾਣੀ ਲਾਓ, ਪਾਣੀ ਲਾ ਕੇ ਨਾੜ ਨੂੰ ਵਿੱਚ ਵਾ ਜਾਓ ਜਾਂ ਸਿੱਧੀ ਪਰਾਲੀ ਤੋਂ ਕਣਕ ਬੀਜੀ ਜਾਵੇ। ਅਤੇ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਪਿੰਡ ਦੇ ਵਿੱਚ ਅੱਗ ਨਹੀਂ ਲੱਗੀ ਕਿਤੇ ਵੀ, 5-7 ਸਾਲਾਂ ਤੋਂ ਅੱਗ ਨਹੀਂ ਲਾ ਰਿਹਾ, ਸਾਰੇ ਸੁਪਰ ਸੀਡਰ ਦੇ ਨਾਲ ਕਣਕ ਬੀਜ ਰਹੇ ਆ ਸਾਰੇ ਜ਼ਿਮੀਂਦਾਰ ਭਰਾ ਜਿੰਨੇ ਵੀ ਹੈਗੇ ਆ, ਬਾਕੀ ਰੌਣੀ ਕਰਕੇ ਜੋ ਵੀ ਨਾੜ ਹੈਗਾ ਉਹਨੂੰ ਖੇਤਾਂ ਦੇ ਵਿੱਚ ਵਾਹ ਰਹੇ ਆ, ਇਹ ਖੇਤ ਦੀ ਉਪਜਾਊ ਸ਼ਕਤੀ ਜਿਹੜੀ ਉਹਨੂੰ ਵਧਾ ਰਹੇ ਆ, ਸਾਰੇ ਸਹਿਯੋਗ ਦਿੰਦੇ ਆ, ਕੋਈ ਇੱਦਾਂ ਦੀ ਸਾਡੀ ਕੋਈ ਮਸਲਾ ਨਹੀਂ ਪਿੰਡ ਦੇ ਵਿੱਚ ਕੋਈ ਵੀ ਆਇਆ ਇੱਦਾਂ। ਸਰਕਾਰ ਦਾ ਬਹੁਤ ਵਧੀਆ ਇਹ ਧੰਨਵਾਦ ਹੈ ਜਿਹੜਾ ਕੈਂਪ ਲਾਉਂਦੇ, ਇੱਦਾਂ ਕਰਕੇ ਪਿੰਡਾਂ ਦੇ ਵਿੱਚ ਜਾਗਰੂਕ ਕਰਨ ਕਿਸਾਨਾਂ ਨੂੰ, ਕਿਸਾਨ ਹੋਰ ਸਰਕਾਰ ਦੇ ਸਹਿਯੋਗ ਨਾਲ, ਸਰਕਾਰ ਬਹੁਤ ਵਧੀਆ ਕੰਮ ਕਰਦੀ ਆ, ਅਸੀਂ ਸਰਕਾਰ ਦਾ ਅਤੇ ਮਹਿਕਮੇ ਦਾ ਜਿਹੜੇ ਇੱਥੇ ਆਏ ਆ ਜੀ ਆਇਆਂ ਨੂੰ ਕਹਿੰਦੇ ਹਾਂ ਅਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ।
2: ਮੈਂ ਕੁਲਵਿੰਦਰ ਸਿੰਘ, ਮੇਰਾ ਪਿੰਡ ਲੁਟੇਰਾ ਕਲਾਂ, ਅੱਜ ਸਾਡੇ ਇੱਥੇ ਕੈਂਪ ਲੱਗਾ ਸੀਗਾ ਖੇਤ ਬਚਾਓ ਅਭਿਆਨ ਤਹਿਤ, ਇਹਦੇ ਵਿੱਚ ਸਾਨੂੰ ਕਿਸਾਨਾਂ ਨੂੰ ਕਾਫੀ ਨੌਲੇਜ ਮਿਲੀ ਹੈ ਜੀ, ਇੱਦਾਂ ਦੇ ਕੈਂਪ ਲੱਗਣੇ ਚਾਹੀਦੇ ਸਮੇਂ ਸਮੇਂ ਸਿਰ, ਉਹਦੇ ਵਿੱਚ ਸਾਨੂੰ ਨੌਲੇਜ ਮਿਲਦੀ, ਅਵੇਅਰਨੈਸ ਮਿਲਦੀ ਆ। ਬਾਕੀ ਜਿੱਦਾਂ ਜਿਵੇਂ ਆ ਖੇਤ ਬਚਾਓ ਅਭਿਆਨ ਆ, ਇਹਦੇ ਤਹਿਤ ਕਿਸਾਨਾਂ ਨੂੰ ਸਾਨੂੰ ਪਰਾਲੀ ਨੂੰ ਅੱਗ ਨਹੀਂ ਲਾਉਣੀ ਚਾਹੀਦੀ, ਅਤੇ ਜਿਹਦੇ ਨਾਲ ਸਾਡੇ ਕਈ ਖੇਤਾਂ ਦੇ ਜਿਹੜੇ ਅੰਦਰ ਜ਼ਰੂਰੀ ਤੱਤ ਆ, ਸਾਡੇ ਮਿੱਤਰ ਕੀੜੇ ਆ, ਉਹ ਮਰ ਜਾਂਦੇ ਆ, ਜਿਹਦੇ ਵਿੱਚ ਸਾਨੂੰ ਬਹੁਤ ਨੁਕਸਾਨ ਹੁੰਦਾ ਆ। ਬਾਕੀ ਜਿਵੇਂ ਪਾਣੀ ਬਚਾਓ, ਉਹ ਵੀ ਇਹਦੇ ਤਹਿਤ ਹੀ ਆ, ਜਿਵੇਂ ਹੁਣ ਕਣਕ ਵੱਢੀ ਆ, ਲੋਕ ਕਈ ਮੋਟਰਾਂ ਚਲਾ ਚਲਾ ਕੇ ਬਾਣ ਭਰੀ ਜਾਂਦੇ ਆ, ਉਹ ਵੀ ਕੋਈ ਫਾਇਦਾ ਨਹੀਂ ਆ, ਧੁੱਪ ਪਾਣੀ ਭਰ ਦਿੰਦੇ ਆ, ਧੁੱਪ ਖਿੱਚ ਲੈਂਦੀ ਆ, ਤਾਂ ਉਹਦੇ ਨਾਲ ਸਾਡਾ ਜਿਹੜਾ ਥੱਲੇ ਜ਼ਮੀਨ ਦਾ ਪਾਣੀ ਘੱਟ ਜਾਂਦਾ ਆ, ਉਹਦਾ ਤਾਂ ਕੋਈ ਨੁਕਸਾਨ ਨਹੀਂ ਹੈ। ਵੀ ਖੇਤ ਠੰਡੇ ਕਰਨ ਵਾਲਾ ਪਤਾ ਨਹੀਂ ਕਿਹਨਾਂ ਦੇ ਨੌਲੇਜ 'ਚ ਪਾ ਦਿੱਤਾ, ਤਾਂ ਇਹ ਮਾੜੀ ਚੀਜ਼ ਹੈ, ਨਹੀਂ ਹੋਣਾ ਚਾਹੀਦਾ ਇੱਦਾਂ। ਬਾਕੀ ਜਿਹੜੇ ਸਾਡੇ ਕੈਂਪ ਲੱਗਦੇ ਆ, ਇਹਨਾਂ ਦੇ ਵਿੱਚ ਸਾਡੇ ਕਿਸਾਨਾਂ ਨੂੰ ਬਹੁਤ ਅਵੇਅਰਨੈਸ ਮਿਲਦੀ ਆ। ਅਤੇ ਬਾਕੀ ਮੈਂ ਤਾਂ ਇਹ ਦੁਬਾਰਾ ਕਹੂੰਗਾ ਕਿ ਜੇ ਅਸੀਂ ਨਾੜ ਨਹੀਂ ਅੱਗ ਲਾਉਂਦੇ ਝੋਨੇ ਦਾ ਜਾਂ ਕਣਕ ਦਾ, ਜਿਸ ਲਈ ਉਹ ਵਿੱਚ ਗਲ ਜਾਂਦਾ ਆ, ਹੁਣ ਕਣਕ ਵਾਲਾ ਨਾੜ ਗਲ ਗਿਆ, ਕੱਦੂ ਹੋ ਗਿਆ, ਚਲੋ ਮੁਸ਼ਕਲ ਤਾਂ ਥੋੜ੍ਹੀ ਆਉਂਦੀ ਆ, ਬੜੇ ਟਰੈਕਟਰ ਦੇ ਨਾਲ ਸਾਨੂੰ ਕੱਦੂ ਕਰਨੇ ਪੈਂਦੇ ਆ, ਛੋਟੇ ਟਰੈਕਟਰਾਂ ਨਾਲ ਨਹੀਂ ਹੁੰਦਾ, ਗੂੜਾ ਫਸਦਾ ਆ, ਲੇਕਿਨ ਉਹ ਖੇਤ ਦੇ ਕੱਦੂ ਦੇ ਵਿੱਚ ਇਹ ਗਲ ਕੇ ਤਾਂ ਉਹ ਸਾਨੂੰ ਖੇਤ ਨੂੰ ਉਪਜਾਊ ਬਣਾਉਂਦਾ ਆ। ਤਾਂ ਮੇਰੀ ਤਾਂ ਸਰਕਾਰ ਅੱਗੇ ਇਹੀ ਬੇਨਤੀ ਆ ਕਿ ਅਸੀਂ ਨਾੜ ਨੂੰ ਅੱਗ ਨਹੀਂ ਲਾਉਂਦੇ, ਪਰ ਸਾਨੂੰ ਸਬਸਿਡੀ ਦੇ ਆਧਾਰ 'ਤੇ ਸਾਨੂੰ ਮਸ਼ੀਨਾਂ ਮਿਲਣੀਆਂ ਚਾਹੀਦੀਆਂ ਆ, ਜਿੱਦਾਂ ਟਰੈਕਟਰ ਹੁਣ ਪਿੱਛੇ ਸਬਸਿਡੀ ਟਰੈਕਟਰਾਂ 'ਤੇ ਮਿਲੀ ਸੀ, ਬੜੇ ਟਰੈਕਟਰ ਲੈਣ ਨੂੰ ਵੀ ਸਾਨੂੰ ਸਬਸਿਡੀਆਂ ਮਿਲਣੀਆਂ ਚਾਹੀਦੀਆਂ ਆ, ਕਿ ਅਸੀਂ ਸਾਡੇ ਕੋਲ ਸਬਸਿਡੀਆਂ ਟਰੈਕਟਰ ਮਿਲੂਗਾ, ਅਸੀਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਵਾਂਗੇ, ਉਹਨੂੰ ਕੁਤਰ ਕੇ ਵਿੱਚੇ ਗਾਲ ਦੇਵਾਂਗੇ। ਤਾਂ ਇਹ ਆ ਜੀ, ਅਤੇ ਸਾਨੂੰ ਗੌਰਮੈਂਟ ਵੱਲੋਂ ਇਹ ਚਾਹੀਦਾ ਕਿ ਸਬਸਿਡੀ ਮਿਲੇ, ਤਾਂ ਇਹ ਇੱਦਾਂ ਦੇ ਕਿਸਾਨ ਜਿਹੜੇ ਮੇਲੇ ਲੱਗਦੇ ਆ, ਜਾਗਰੂਕ ਕੈਂਪ ਲੱਗਦੇ ਆ, ਉਹਨਾਂ ਦੇ ਵਿੱਚ ਸਾਨੂੰ ਬਹੁਤ ਬਹੁਤ ਫਾਇਦਾ ਆ।
3: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਧੀਨ ਸ਼ਹੀਦ ਭਗਤ ਸਿੰਘ ਨਗਰ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਵੱਲੋਂ ਮਿੱਟੀ ਦੀ ਸਿਹਤ ਦੇ ਹੋ ਰਹੇ ਗੰਭੀਰ ਨੁਕਸਾਨ ਨੂੰ ਰੋਕਣ ਤੇ ਕਿਸਾਨਾਂ ਨੂੰ ਟਿਕਾਊ ਖੇਤੀ ਅਭਿਆਸਾਂ ਵੱਲ ਮੋੜਨ ਦੇ ਉਦੇਸ਼ ਨਾਲ ਇੱਕ ਮਹੀਨਾ ਚੱਲਣ ਵਾਲੀ ਮੈਗਾ ਮੁਹਿੰਮ ਖੇਤ ਬਚਾਓ ਅਭਿਆਨ 1 ਜੂਨ ਤੋਂ 30 ਜੂਨ ਦਾ ਰਸਮੀ ਆਗਾਜ਼ ਕੀਤਾ ਗਿਆ। PAU ਲੁਧਿਆਣਾ ਵੱਲੋਂ ਤੇ ICAR ਅਟਾਰੀ ਦੀ ਅਗਵਾਈ ਹੇਠ ਉਲੀਕੀ ਗਈ ਇਸ ਮੁਹਿੰਮ ਦਾ ਮੁੱਖ ਮਕਸਦ ਕਿਸਾਨਾਂ ਨੂੰ ਰਸਾਇਣ ਮੁਕਤ ਖੇਤੀ ਵੱਲ ਪ੍ਰੇਰਿਤ ਕਰਨਾ ਹੈ। ਡਾਕਟਰ ਲੇਖ ਰਾਜ, ਮੁੱਖ ਖੇਤੀਬਾੜੀ ਅਫਸਰ ਸ਼ਹੀਦ ਭਗਤ ਸਿੰਘ ਨਗਰ, ਹੋਰਾਂ ਆਪਣੇ ਸੰਬੋਧਨ 'ਚ ਕਿਹਾ,
4: ਇਹ ਖੇਤ ਬਚਾਓ ਅਭਿਆਨ ਜੋ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਖੇਤੀਬਾੜੀ ਵਿਭਾਗ ਦੋਨੋਂ ਰਲ ਕੇ ਸ਼ੁਰੂਆਤ ਕਰ ਰਹੇ ਹਨ, ਇਹ ਬਹੁਤ ਹੀ ਇੱਕ ਵਧੀਆ ਅਭਿਆਨ ਆ, ਕਿਉਂਕਿ ਜੇ ਇਸ ਅਭਿਆਨ ਤਹਿਤ ਸਾਡੀ ਜਿਹੜੀ ਭੂਮੀ ਦੀ ਉਪਜਾਊ ਸ਼ਕਤੀ ਆ ਉਹ ਵਧੇਗੀ ਅਤੇ ਸਾਡੀ ਜਿਹੜੀ ਸਿਹਤ ਆ ਉਹ ਤੰਦਰੁਸਤ ਰਹੇਗੀ। ਇਸ ਦਾ ਮੇਨ ਮੋਟਿਵ ਇਹੀ ਆ ਵੀ ਆਪਾਂ ਜਿਹੜਾ ਖੇਤ ਆ ਉਹਦੀ ਭੂਮੀ ਦੀ ਉਪਜਾਊ ਸ਼ਕਤੀ ਨੂੰ ਵਧਾਉਣਾ ਆ ਅਤੇ ਸੰਤੁਲਿਤ ਉਹਦੇ ਵਿੱਚ ਖਾਦਾਂ ਪਾਈਏ ਅਤੇ ਜਿਹੜਾ ਖਾਦਾਂ

0: ਦੇ ਬੇਲੋੜੇ ਅਸੀਂ ਵਾਧੂ ਖਰਚੇ ਵਧਾਏ ਹੋਏ ਜਾਂ ਪਾ ਰਹੇ ਹਾਂ ਉਹਨੂੰ ਘਟਾਉਣਾ ਆ ਅਤੇ ਉਹਦੇ ਨਾਲ ਨਾਲ ਜਿਹੜੀਆਂ ਆਪਣੇ ਰੋੜੀ ਖਾਦਾਂ ਆ ਅਤੇ ਢੇਰ ਆ ਹਰੀ ਖਾਦ ਆ ਉਹਦੇ ਦਾ ਪ੍ਰਚਾਰ ਕਰਨਾ ਅਤੇ ਤਾਂ ਕਿ ਆਪਾਂ ਜਿਹੜਾ ਖੇਤ ਦੇ ਵਿੱਚ ਔਰਗਨ ਕਾਰਬਨ ਆ ਉਹ ਵਧਾ ਸਕੀਏ ਅਤੇ ਖੇਤੀ ਜਿਹੜਾ ਖਰਚਾ ਆ ਖਾਦਾਂ 'ਤੇ ਵਧੇਰੇ ਹੋ ਰਿਹਾ ਉਹਨੂੰ ਆਪਾਂ ਘਟਾਈ ਸਕੀਏ।
1: ਡਾਕਟਰ ਪ੍ਰਦੀਪ ਕੁਮਾਰ ਐਸੋਸੀਏਟ ਡਾਇਰੈਕਟਰ ਟ੍ਰੇਨਿੰਗ ਦੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੀ ਕਿਸਾਨੀ ਦੀ ਆਰਥਿਕ ਹੋਂਦ ਨੂੰ ਬਚਾਉਣ ਲਈ ਆਪਣੇ ਖੇਤਾਂ ਦੀ ਰਾਖੀ ਕਰਨਾ ਬੇਹੱਦ ਜ਼ਰੂਰੀ ਹੈ।
0: ਮੈਂ ਕ੍ਰਿਸ਼ੀ ਵਿਗਿਆਨ ਕੇਂਦਰ ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਇੱਕ ਅਦਾਰਾ ਹੈ ਅਤੇ ਇਹ ਖੇਤੀਬਾੜੀ ਜੋ ਸਾਡਾ ਵਿਭਾਗ ਹੈ ਪੰਜਾਬ ਦਾ ਆਪਣੇ ਸਾਥੀ ਅਦਾਰਿਆਂ ਨਾਲ ਮਿਲ ਕੇ ਜੋ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਅਤੇ ਖੇਤੀ ਮੰਤਰੀ ਜੀ ਵੱਲੋਂ ਇੱਕ ਰਾਸ਼ਟਰੀ ਮੁਹਿੰਮ ਦਾ ਆਗਾਜ਼ ਕੀਤਾ ਗਿਆ ਉਹਦੇ 'ਚ ਇਹ ਹੈ ਕਿ ਖੇਤ ਬਚਾਓ ਅਭਿਆਨ ਨਾਂ ਦੀ ਮੁਹਿੰਮ ਆਰੰਭੀ ਗਈ ਹੈ ਜਿਸ ਦਾ ਕਿ ਮੁੱਖ ਮੰਤਵ ਇਹ ਹੈ ਕਿ ਅਸੀਂ ਖਾਦਾਂ ਦੀ ਸੰਤੁਲਿਤ ਵਰਤੋਂ ਕਰਨੀ ਹੈ ਅਤੇ ਦੂਜੇ ਨੰਬਰ 'ਤੇ ਅਸੀਂ ਜੋ ਹਰੀ ਖਾਦ ਹੈ ਉਹਦਾ ਜੋ ਉਪਯੋਗ ਵਧਾਉਣਾ ਹੈ ਤਾਂ ਕਿ ਸਾਡੀ ਨਿਰਭਰਤਾ ਕੈਮੀਕਲ ਖਾਦਾਂ 'ਤੇ ਘਟੇ ਅਤੇ ਸਾਡਾ ਜੋ ਉਤਪਾਦਨ ਦਾ ਖਰਚਾ ਵੀ ਹੈ ਕਿਸਾਨਾਂ ਦਾ ਉਹ ਵੀ ਘਟੇ ਅਤੇ ਨਾਲ ਮਿੱਟੀ ਦੀ ਜਿਹੜੀ ਸਿਹਤ ਹੈ ਉਹਦੇ ਵਿੱਚ ਵੀ ਸੁਧਾਰ ਹੋਵੇ। ਸੋ ਇਸ ਕੰਮ ਦੇ ਲਈ ਅਸੀਂ ਹਰੀ ਖਾਦ ਲਈ ਵੀ ਕਿਸਾਨਾਂ ਨੂੰ ਪ੍ਰੇਰਿਤ ਕਰਦੇ ਹਾਂ ਅਤੇ ਫਸਲਾਂ ਦੀ ਰਹਿੰਦ ਖੂੰਹਦ ਦੇ ਲਈ ਉਹਨੂੰ ਵਿੱਚ ਵਾਹਣ ਦੇ ਲਈ ਅਤੇ ਮਿੱਟੀ ਟੈਸਟ ਰਾਹੀਂ ਉਹਦੇ ਤੱਤਾਂ ਦੀ ਜਾਂਚ ਕਰਕੇ ਮਿੱਟੀ ਟੈਸਟ ਤੋਂ ਬਾਅਦ ਹੀ ਖਾਦਾਂ ਪਾਈਆਂ ਜਾਣ ਤਾਂ ਕਿ ਜੋ ਕੈਮੀਕਲ ਖਾਦਾਂ ਦੀ ਉਪਯੋਗ ਉਹਨਾਂ ਦੀ ਮਾਤਰਾ ਅਤੇ ਜਿਹੜਾ ਇਹਦੇ ਨਾਲ ਘਟੂਗਾ ਅਤੇ ਉਹਨਾਂ ਦੇ ਸੰਤੁਲਿਤ ਜੋ ਹੈ ਵਰਤੋਂ ਦੇ ਵਿੱਚ ਮਦਦ ਮਿਲੂਗੀ ਅਤੇ ਕਿਸਾਨ ਦਾ ਜੋ ਉਤਪਾਦਨ ਦਾ ਖਰਚਾ ਘਟੂਗਾ ਅਤੇ ਉਹਦੀ ਪੈਦਾਵਾਰ ਹੋਰ ਜ਼ਿਆਦਾ ਵਧੂਗੀ। ਇਹਦੇ 'ਚ ਇਹ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹਰੇਕ ਕੰਮ ਦੇ ਲਈ ਜਿਵੇਂ ਕੋਈ ਵੀ ਰਸਾਇਣ ਅਸੀਂ ਵਰਤਦੇ ਹਾਂ ਖੇਤੀ ਦੇ ਵਿੱਚ ਫਸਲਾਂ ਦੇ ਕੀੜੇ ਬਿਮਾਰੀਆਂ ਅਤੇ ਨਦੀਨਾਂ ਦੀ ਰੋਕਥਾਮ ਵਾਸਤੇ ਉਹਦੀ ਅਕਸਰ ਪਿੱਠੂ ਪੰਪ ਦੇ ਨਾਲ ਕੱਟ ਵਾਲੀ ਨੋਜ਼ਲ ਜਾਂ ਗੋਲ ਵਾਲੀ ਨੋਜ਼ਲ ਰਾਹੀਂ ਸਿਫਾਰਿਸ਼ਾਂ ਕੀਤੀਆਂ ਗਈਆਂ ਨੇ। ਉਹਦੇ ਮੱਦੇਨਜ਼ਰ ਜੇਕਰ ਆਪਾਂ ਸਪਰੇ ਦੇ ਲਈ ਇਹਨਾਂ ਗੱਲਾਂ ਦਾ ਧਿਆਨ ਰੱਖਦੇ ਹਾਂ ਇਹਨਾਂ ਸਿਫਾਰਿਸ਼ਾਂ ਦਾ ਧਿਆਨ ਰੱਖਦੇ ਹਾਂ ਅਤੇ ਸਿਫਾਰਿਸ਼ ਮੁਤਾਬਕ ਹੀ ਜੋ ਸਿਫਾਰਿਸ਼ ਕੀਤੇ ਗਏ ਕੈਮੀਕਲ ਨੇ ਉਹਨਾਂ ਦੀ ਮਿਕਦਾਰ ਸਹੀ ਵਰਤਦੇ ਹਾਂ ਪਾਣੀ ਪੂਰਾ ਪਾਉਂਦੇ ਹਾਂ ਅਤੇ ਨੋਜ਼ਲ ਸਹੀ ਵਰਤਦੇ ਹਾਂ ਤਾਂ ਉਹਦੇ ਨਾਲ ਜਿਹੜੀ ਹੈ ਸਾਡੀ ਘੱਟ ਤੋਂ ਘੱਟ ਜਿਹੜੀ ਵੇਸਟੇਜ ਹੁੰਦੀ ਹੈ ਅਤੇ ਉਹਦੀ ਰਹਿੰਦ ਖੂੰਹਦ ਵੀ ਘੱਟ ਤੋਂ ਘੱਟ ਜਿਹੜੀ ਹੈ ਰਸਾਇਣਾਂ ਦੇ ਅੰਸ਼ ਵੀ ਘੱਟ ਤੋਂ ਘੱਟ ਮਿਲਦੇ ਨੇ।
1: ਮੌਜੂਦਾ ਕੇਂਦਰ ਸਰਕਾਰ ਵੱਲੋਂ ਆਪਣੇ 12 ਸਾਲ ਦਾ ਕਾਰਜਕਾਲ ਪੂਰਾ ਕੀਤਾ ਇਸ ਸੰਬੰਧ 'ਚ ਆਪਣੀਆਂ ਪ੍ਰਾਪਤੀਆਂ ਬਾਰੇ ਵੱਖ ਵੱਖ ਰਾਜਨੀਤਿਕ ਆਗੂਆਂ ਲੋਕਾਂ ਨੇ ਆਪਣੀ ਰਾਏ ਨੂੰ ਆਕਾਸ਼ਵਾਣੀ ਨਾਲ ਸਾਂਝਾ ਕੀਤਾ।
2: ਮੇਰਾ ਨਾਮ ਪ੍ਰਿਥਵੀਰਾਜ ਸ਼ੁਕਲਾ ਜੀ। ਸਭ ਤੋਂ ਪਹਿਲਾਂ ਆਉਂਦੇ ਇਹਨਾਂ ਨੇ ਜਨ ਧਨ ਯੋਜਨਾ ਸ਼ੁਰੂ ਕਰੀ ਸੀਗੀ, ਉਸਦਾ ਛੋਟੇ ਦੇ ਲੈ ਕੇ ਵੱਡੇ ਤੱਕ ਸਭ ਨੇ ਹੈ, ਜਦਕਿ ਛੋਟੇ ਬੰਦਿਆਂ ਵਾਸਤੇ ਸੀਗੀ, ਲੇਕਿਨ ਲੋਕਡਾਊਨ 'ਚ ਪਤਾ ਲੱਗਿਆ ਕਿ ਵੱਡੇ ਬੰਦੇ ਵੀ ਉਹਦਾ ਫਾਇਦਾ ਉਠਾ ਗਏ, ਉਹ ਬਹੁਤ ਹੀ ਵਧੀਆ ਸੀ। ਫਿਰ ਜਿਸ ਤਰ੍ਹਾਂ ਸਟਾਰਟਅਪ ਸ਼ੁਰੂ ਕਰਿਆ ਸੀਗਾ ਉਹਦੇ ਵਿੱਚ ਜਿਹੜੀ ਸਾਡੀ ਖਾਸ ਕਰਕੇ ਪੰਜਾਬ ਦੀ ਕਰੀਮ ਬਾਹਰ ਜਾਂਦੀ ਸੀਗੀ ਜਾਂ ਆਲ ਇੰਡੀਆ ਤੋਂ ਅਸੀਂ ਬਾਹਰ ਜਾਂਦੇ, ਜਿਹੜੀ ਕਰੀਮ ਹੈ ਉਹ ਤੋਂ ਬਾਹਰ ਲੰਘ ਜਾਂਦੀ। ਉਹਨਾਂ ਨੇ ਆਪਣੇ ਸਟਾਰਟਅਪ ਸ਼ੁਰੂ ਕਰੇ, ਅੱਜ ਮੈਂ ਕਹਿੰਦਾ ਕਿ ਅਮਰੀਕਾ ਵੀ ਲੋਹਾ ਮੰਨਦਾ ਵੀ ਇੰਡੀਆ ਦੇ ਇੰਜੀਨੀਅਰ ਕਾਫੀ ਅੱਗੇ ਨੇ।
3: ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਸੌਰਵ ਲਖਨਪਾਲ ਅਤੇ ਮੈਂ ਦੱਸਣਾ ਚਾਹੁੰਦਾ ਕਿ ਪਿਛਲੇ 12 ਸਾਲਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਉਹਨਾਂ ਦੀ ਸਰਕਾਰ ਨੇ ਕਾਫੀ ਅੱਛੇ ਕੰਮ ਕੀਤੇ ਨੇ, ਪਰ ਕਿਉਂਕਿ ਮੈਂ ਯੂਨੀਵਰਸਿਟੀ ਵਿੱਚ ਡੀਨ ਸਟੂਡੈਂਟ ਵੈਲਫੇਅਰ ਹੈ ਅਤੇ ਮੈਨੂੰ ਨੌਜਵਾਨਾਂ ਦੇ ਨਾਲ ਕੀਤੇ ਹੋਏ ਕੰਮ ਔਰ ਸਕੀਮਾਂ ਦੇ ਬਾਰੇ 'ਚ ਜਿੱਦਾਂ ਲਾਭ ਉਹਨਾਂ ਨੂੰ ਮਿਲਦਾ ਰਿਹਾ ਬਹੁਤ ਅੱਛਾ ਲੱਗਿਆ। ਨੌਜਵਾਨਾਂ ਨੂੰ ਸਸ਼ਕਤ ਬਣਾਉਣ ਵਾਸਤੇ ਜੋ ਸਿੱਖਿਆ ਦੀਆਂ ਜਾਂ ਸਕਿੱਲ ਡਿਵੈਲਪਮੈਂਟ ਦੀਆਂ ਜਾਂ ਇੰਡਸਟਰੀਅਲ ਸਟਾਰਟਅਪ ਦੀਆਂ ਡਿਜੀਟਲ ਟੈਕਨੋਲੋਜੀ ਦੀਆਂ ਜਿੰਨੀਆਂ ਵੀ ਸਰਕਾਰ ਨੇ ਸਕੀਮਾਂ ਸ਼ੁਰੂ ਕੀਤੀਆਂ, ਚਾਹੇ ਸਕਿੱਲ ਇੰਡੀਆ, ਡਿਜੀਟਲ ਇੰਡੀਆ, ਸਟਾਰਟਅਪ ਇੰਡੀਆ, ਇਹ ਬਹੁਤ ਹੀ ਨੀਤੀਆਂ ਜਿਹੜੀਆਂ ਨੌਜਵਾਨਾਂ ਲਈ ਅੱਛੀਆਂ ਲੱਗੀਆਂ, ਉਹਨਾਂ ਨੂੰ ਬਹੁਤ ਸਾਰੀਆਂ ਸੰਭਾਵਨਾਵਾਂ ਮਿਲੀਆਂ, ਨਵੇਂ ਦਰਵਾਜ਼ੇ ਖੁੱਲ੍ਹੇ ਅਤੇ ਬਹੁਤ ਸਾਰੇ ਸਟਾਰਟਅਪਸ ਦੇ ਵਿੱਚ ਪੰਜਾਬ ਦੇ ਔਰ ਹਿੰਦੁਸਤਾਨ ਦੇ ਬੱਚੇ ਜਿਹੜੇ ਹੈ ਉਹ ਇਨਵੋਲਵ ਹੋਣ ਲੱਗੇ। ਸਿਰਫ ਇੰਨਾ ਹੀ ਨਹੀਂ, ਇਹਨਾਂ ਦੀ ਨੀਤੀਆਂ ਦੇ ਸੁਧਾਰ ਦੇ ਕਾਰਨ ਜਿਹੜੀ ਪੰਜਾਬ ਦੇ ਬੱਚਿਆਂ ਨੂੰ, ਨੌਜਵਾਨਾਂ ਨੂੰ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਹੋ ਰਹੀ ਹੈ ਜਾਂ ਖੇਡਾਂ ਦੀ ਨਵੀਨਤਾ ਅਤੇ ਖੇਤਰਾਂ ਵਿੱਚ ਅੱਗੇ ਵਧਣ ਦੇ ਮੌਕੇ ਮਿਲ ਰਹੇ ਹੈ, ਅਤੇ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਾਲੀ ਸਰਕਾਰ ਨੇ ਕਾਫੀ ਜਿਹੜਾ ਅੱਛਾ ਕੰਮ ਕੀਤਾ। ਪਰ ਇੱਕ ਔਰ ਬੜੀ ਜਿਹੜੀ ਤਬਦੀਲੀ ਮੈਨੂੰ ਚੰਗੀ ਲੱਗਦੀ ਹੈ ਉਹ ਨੌਜਵਾਨਾਂ ਦੇ ਵਿੱਚ ਜਿਹੜੀ ਸੋਚ ਦੀ ਬਦਲਾਵ ਹੈ ਉਹ ਚੰਗੀ ਲੱਗਦੀ ਹੈ। ਉਹਨਾਂ ਦੀ ਅੱਗੇ ਵਧੂ ਸੋਚ ਜਿਹੜੀ ਹੈ ਉਹ ਨੌਕਰੀ ਮੰਗਣ ਵਾਲੀ ਨਹੀਂ ਜਦਕਿ ਨੌਕਰੀਆਂ ਪੈਦਾ ਕਰਨ ਵਾਲੀ ਬਣ ਗਈ ਹੈ, ਉਹ ਦੇਸ਼ ਦੇ ਵਿੱਚ ਸਟਾਰਟਅਪਸ ਜਾਂ ਫਾਊਂਡਰ ਬਣਨ ਦਾ ਸੁਪਨਾ ਦੇਖ ਰਹੇ ਨੇ। ਇਹ 12 ਸਾਲ ਨੌਜਵਾਨਾਂ ਲਈ ਮੌਕਿਆਂ ਦਾ, ਆਤਮ ਵਿਸ਼ਵਾਸ ਦਾ ਅਤੇ ਰਾਸ਼ਟਰ ਨਿਰਮਾਣ ਦਾ ਬਹੁਤ ਹੀ ਅੱਛਾ ਸਮਾਂ ਰਿਹਾ ਹੈ ਅਤੇ ਸਾਰੇ ਪਾਸਿਓਂ ਇੱਕ ਚੰਗੀ ਭਾਗੀਦਾਰੀ ਮਿਲੀ ਹੈ। ਮੇਰਾ ਮੰਨਣਾ ਇਹ ਹੈ ਕਿ ਵਿਕਸਿਤ ਭਾਰਤ 2047 ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਭਾਰਤ ਸਰਕਾਰ ਅਤੇ ਭਾਰਤ ਦੇ ਯੁਵਾ ਇਹਨਾਂ ਹੀ ਤਰ੍ਹਾਂ ਨਾਲ ਅੱਗੇ ਕੰਮ ਕਰਦੇ ਹੋਏ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਧੰਨਵਾਦ।

0: ਹਥਿਆਰ ਸੀ ਸਾਡੀ ਸੈਨਾ ਦੇ, ਪਹਿਲਾਂ ਅਸੀਂ ਵਿਦੇਸ਼ਾਂ ਤੋਂ ਮੰਗਾਉਂਦੇ ਸੀ, ਅੱਜ ਆਪਣੇ ਦੇਸ਼ ਤੋਂ ਤਿਆਰ ਕਰਕੇ ਵਿਦੇਸ਼ਾਂ ਨੂੰ ਸਪਲਾਈ ਕਰ ਰਹੇ ਹਾਂ। ਅੱਜ ਹਰ ਵਰਗ, ਚਾਹੇ ਗਰੀਬ ਹੋਵੇ, ਚਾਹੇ ਕਿਸਾਨ, ਮਜ਼ਦੂਰ, ਦੁਕਾਨਦਾਰ, ਵਪਾਰੀ, ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਿਹਾ ਔਰ ਰੋਜ਼ਗਾਰ ਦੇ ਸਾਧਨ ਦਿਨ ਪ੍ਰਤੀ ਦਿਨ ਦੇਸ਼ 'ਚ ਵੱਧ ਰਿਹਾ। ਦੇਸ਼ ਦੇ ਅੰਦਰ ਮੈਂ ਕਹਿ ਸਕਦਾ ਕਿ ਇੱਕ ਆਰਥਿਕ ਮਜ਼ਬੂਤੀ ਸਾਡੇ ਦੇਸ਼ ਦੀ, ਅੱਜ ਪੂਰਾ ਵਿਸ਼ਵ ਹਿੱਲਿਆ ਪਿਆ ਅਤੇ ਸਾਡਾ ਦੇਸ਼ ਇੱਕ ਦੁਨੀਆ 'ਚ ਇਹੋ ਜਿਹਾ ਦੇਸ਼ ਹੈ ਜਿਹੜਾ ਨਿਰੰਤਰ ਤੇਜ਼ੀ ਨਾਲ ਤਰੱਕੀ ਵੱਲ ਵੱਧ ਰਿਹਾ ਔਰ 2047 ਵਿੱਚ ਜਿਹੜਾ ਵਿਕਸਿਤ ਭਾਰਤ ਨਰਿੰਦਰ ਮੋਦੀ ਜੀ ਨੇ ਸੁਪਨਾ ਸੰਜੋਇਆ ਉਹਦੇ ਵੱਲ ਸਾਡੇ ਦੇਸ਼ ਦੇ ਵੱਧਦੇ ਕਦਮ ਹੈ ਔਰ ਸਾਡੀ ਆਉਣ ਵਾਲੀ ਪੀੜ੍ਹੀ, ਇਸ ਜਿਹੜੇ 12 ਸਾਲ ਹੈ, ਉਹਨਾਂ ਦਾ ਭਵਿੱਖ ਜਿਹੜਾ ਸੁਨਹਿਰਾ ਬਣਾਉਣ ਦੇ ਵਿੱਚ ਕਾਰਗਰ ਸਿੱਧ ਹੋਣਗੇ।
1: ਇਹ ਸੀ ਮੌਜੂਦਾ ਕੇਂਦਰ ਸਰਕਾਰ ਦੇ 12 ਸਾਲ ਦੇ ਕਾਰਜਕਾਲ ਤੇ ਭੂਮੀ ਬਚਾਓ ਅਭਿਆਨ ਤੇ ਆਧਾਰਿਤ ਵਿਸ਼ੇਸ਼ ਪ੍ਰੋਗਰਾਮ। ਪੇਸ਼ਕਸ਼ ਗੁਰਵਿੰਦਰ ਸਿੰਘ।
2: ਹੁਣੇ ਤੁਸੀਂ ਸੁਣ ਰਹੇ ਸੀ ਸਰਕਾਰ ਦੇ 12 ਸਾਲ ਪੂਰੇ ਹੋਣ ਦੇ ਸੰਬੰਧ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਖੇਤ ਬਚਾਓ ਅਭਿਆਨ, ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਓ ਹੁਣ ਸੁਣਦੇ ਹਾਂ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਆਕਾਸ਼ਵਾਣੀ ਦੇ ਮੁੰਬਈ ਕੇਂਦਰ ਤੋਂ।
3: ਬੁਲਾਇਆ ਉਨਕੋ ਸੁਨਾ, ਆਵਾਜ਼ ਤੋ ਯਹੀ ਹੈ ਜੋ ਚਾਹੀਏ ਕਮਾਲ ਸਾਹਿਬ ਕੋ, ਬੇਮਿਸਾਲ ਗਾ ਗਏ ਵੋ, ਆਈ ਜ਼ੰਜੀਰ ਕੀ ਝਨਕਾਰ ਖੁਦਾ ਖੈਰ ਕਰੇ, ਤੋ ਉਸਮੇ ਜੋ ਰਿਦਮ ਹੈ ਜ਼ੰਜੀਰੋਂ ਕਾ।
4: ऐसी अनमोल यादें आपको मिलेंगी सिर्फ विविध भारती पर। विविध भारती, आपका जीवन संगीत।

0: ਨਸ਼ਾ ਸਕੀਮ ਦੇ ਟੈਲੀਲੋ ਨਿਆ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1444 ਤੇ ਵੈਬਸਾਈਟ www.telilaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
1: ਬੀਜੀ, ਇਸ ਵਾਰ ਤਾਂ ਆਪਾਂ ਨਿੰਮ ਵੀ ਵਢਾ ਦੇਣੀ ਹੈ ਆਪਣੇ ਵਿਹੜੇ ਚੋਂ। ਸਾਰਾ ਦਿਨ ਪੱਤੇ ਖਿਲਰੇ ਰਹਿੰਦੇ ਨੇ।
2: ਨਾ ਪੁੱਤ, ਪੰਛੀਆਂ ਦਾ ਰਣ ਬਸੇਰਾ ਏ, ਆਪਾਂ ਨੂੰ ਕੀ ਕਹਿੰਦਾ ਹੈ।
1: ਲੈ ਬੀਜੀ, ਮਾੜੀ ਜੀ ਹਵਾ ਚੱਲੇ ਤੇ ਸਾਰਾ ਵਿਹੜਾ ਪੱਤਿਆਂ ਨਾਲ ਭਰ ਜਾਂਦਾ ਹੈ, ਨਾਲੇ ਕਾਰ ਵੀ ਇਹਦੇ ਕਰਕੇ ਸਿੱਧੀ ਅੰਦਰ ਨਹੀਂ ਆਉਂਦੀ।
2: ਰੁੱਖ ਤੇ ਮਿੱਟੀ ਨੂੰ ਨਹੀਂ ਨਿੰਦਦੇ ਹੁੰਦੇ ਧੀਏ, ਇਹ ਤਾਂ ਜਿਉਂਦੇ ਜੀ ਵੀ ਸਾਨੂੰ ਪਾਲਦੇ ਨੇ ਤੇ ਮਰਨ ਤੇ ਵੀ ਇਹਨਾਂ ਨੇ ਹੀ ਕੰਮ ਆਉਣਾ ਹੈ। ਯਾਦ ਰੱਖ, ਅਸੀਂ ਜਦ ਵੀ ਇਸ ਜਹਾਨ ਤੋਂ ਰੁਖਸਤ ਹੋਣਾ ਹੈ ਤਾਂ ਆਪਣੇ ਨਾਲ ਇੱਕ ਰੁੱਖ ਵੀ ਲੈ ਕੇ ਜਾਵਾਂਗੇ।
1: ਹਾਂਜੀ ਬੀਜੀ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਮੈਨੂੰ ਆ ਗਈ ਹੈ ਹੁਣ ਤੁਹਾਡੀ ਗੱਲ ਸਮਝ। ਹੁਣ ਨਹੀਂ ਆਪਾਂ ਵੱਢਦੇ ਨਿੰਮ ਨੂੰ,
3: ਹਰ ਮਨੁੱਖ ਲਾਵੇ ਇੱਕ ਰੁੱਖ।
4: ਹੈਲੋ,
5: ਹਾਂਜੀ,
4: ਸਤਿ ਸ਼੍ਰੀ ਅਕਾਲ ਜੀ।
5: ਸਤਿ ਸ਼੍ਰੀ ਅਕਾਲ ਜੀ
4: ਜੀ, ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਹੈ ਤੁਹਾਡਾ।
5: ਠੀਕ ਹੈ ਜੀ, ਧੰਨਵਾਦ ਜੀ
4: ਜੀ। ਤੇ ਕਿਹੜਾ ਗੀਤ ਸੁਣੂਗੇ ਅੱਜ ਪ੍ਰੋਗਰਾਮ 'ਚ?
5: ਮੁਹੰਮਦ ਸਦੀਕ ਰਣਜੀਤ ਕੌਰ ਦਾ ਕੋਈ ਵੀ ਸੁਣਾ ਦਿਓ ਜੀ।
4: ਠੀਕ ਹੈ ਜੀ, ਸੁਣਵਾ ਰਹੇ ਤੁਹਾਡੀ ਪਸੰਦ ਤੇ ਗੀਤ। ਸਤਿ ਸ਼੍ਰੀ ਅਕਾਲ ਜੀ।
5: ਸਤਿ ਸ਼੍ਰੀ ਅਕਾਲ ਜੀ।

0: ਮੰਮੀ ਮੈਂ ਆਇਆ ਜਾ ਕੇ।
1: ਕਿੱਥੇ ਚੱਲਿਆ ਪੁੱਤ?
0: ਆ ਬਸ ਆਇਆ ਮੈਂ ਜੂਸ ਪੀਆ ਵਾ।
1: ਆ ਦੋ ਡਿੰਗਾ ਤੇ ਤਾਂ ਜੂਸ ਦੀ ਦੁਕਾਨ ਹੈ, ਐ ਕਰ ਪੈਦਲ ਚੱਲ ਜਾ, ਨਹੀਂ ਸਾਈਕਲ ਲੈ ਜਾ ਉਹ ਖੜਾ।
0: ਉਹ ਮੰਮੀ ਕਿਹੜਾ ਚਲਾਉਂਦਾ ਅੱਜ ਕੱਲ ਸਾਈਕਲ?
1: ਪੁੱਤ ਆ ਮਸ਼ੀਨੀ ਚੀਜ਼ਾਂ ਤਾਂ ਬਿਮਾਰੀਆਂ ਦਾ ਘਰ ਨੇ, ਤੇਰੇ ਬਾਪੂ ਜੀ ਨੂੰ ਦੇਖ ਲੈ, ਸਾਰੀ ਉਮਰ ਹੋ ਗਈ ਸਾਈਕਲ ਚਲਾਉਂਦਿਆਂ ਨੂੰ, ਇਸ ਉਮਰ ਵਿੱਚ ਵੀ ਕੋਈ ਬਿਮਾਰੀ ਨੇੜੇ ਤੇੜੇ ਨਹੀਂ।
0: ਮੰਮੀ ਗੱਲ ਤਾਂ ਵਿਚਾਰਨ ਵਾਲੀ ਹੈ, ਬਾਪੂ ਜੀ ਕਾਇਮ ਪਏ ਨੇ, ਆ ਖੜਾ ਦਾ ਮੋਟਰਸਾਈਕਲ, ਅੱਜ ਤੋਂ ਸਾਈਕਲ ਸ਼ੁਰੂ।
2: ਮੈਂ

ਹੋ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼ FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਜੀ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾਓ ਜੀ ਇਸ ਵੇਲੇ ਸਵੇਰ ਦੇ ਠੀਕ 11 ਵਜੇ। ਹੁਣ ਵੇਲਾ ਆਉਂਦਾ ਜੀ ਤੁਹਾਡੇ ਨਾਲ ਸਾਂਝੇ ਕਰਨ ਦਾ ਹੁਣ ਤੱਕ ਦੀਆਂ ਮੁੱਖ ਸੁਰਖੀਆਂ। ਪੱਛਮੀ ਬੰਗਾਲ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਨੂੰ ਲਾਗੂ ਕਰਨ ਵਾਲਾ ਦੇਸ਼ ਦਾ 36ਵਾਂ ਰਾਜ ਬਣਨ ਜਾ ਰਿਹਾ ਹੈ।

453 ਵੋਟਰ ਕੇਂਦਰਾਂ ਤੇ ਕੱਲ ਵਿਸ਼ੇਸ਼ ਕੈਂਪ ਲਾਏ ਗਏ ਨੇ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ 2 ਦਲਿਤ ਨੌਜਵਾਨਾਂ ਨਾਲ ਹੋਏ ਤਸ਼ੱਦਦ ਦੇ ਮਾਮਲੇ 'ਚ SSP ਸ੍ਰੀ ਮੁਕਤਸਰ ਸਾਹਿਬ ਤੋਂ 9 ਜੂਨ ਤੱਕ ਰਿਪੋਰਟ ਤਲਬ। ਆਕਾਸ਼ਵਾਣੀ ਅੱਜ ਆਪਣੇ 90 ਸਾਲ ਪੂਰੇ ਹੋਣ ਨੂੰ ਮਨਾ ਰਹੀ ਏ। ਇਸ ਮੌਕੇ ਆਕਾਸ਼ਵਾਣੀ ਜਲੰਧਰ ਵੱਲੋਂ ਅੱਜ ਸ਼ਾਮੀ 6:30 ਵਜੇ KL ਸਹਿਗਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਸਮਾਰੋਹ ਇੱਕ ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ ਕਰਾਇਆ ਜਾ ਰਿਹਾ ਹੈ। ਅਪ੍ਰੈਲ 'ਚ ਹੋਈ ਜੰਗਬੰਦੀ ਤੋਂ ਬਾਅਦ ਈਰਾਨ ਨੇ ਪਹਿਲੀ ਵਾਰ ਇਜ਼ਰਾਈਲ 'ਤੇ ਮਿਜ਼ਾਈਲ ਹਮਲੇ ਕੀਤੇ। ਭਾਰਤੀ ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਲਈ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਲੂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਤੇ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ 'ਚ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੇ ਆਪਣਾ ਪਹਿਲਾ ਗ੍ਰੈਂਡ ਸਲੈਮ ਖਿਤਾਬ ਜਿੱਤਿਆ। ਇਹ ਸਨ ਹੁਣ ਤੱਕ ਦੀਆਂ ਮੁੱਖ ਸੁਰਖੀਆਂ।

ਤੁਸੀਂ ਟਿਊਨ ਕੀਤਾ ਹੋਇਆ ਜੀ 100.2 ਮੈਗਾਹਰਟਸ ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ, ਤੇ ਤੁਸੀਂ ਸਾਡੇ ਪ੍ਰੋਗਰਾਮ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਨਾਲੋ ਨਾਲ ਸੁਣ ਸਕਦੇ ਹੋ। ਹੁਣ ਵੇਲਾ ਆਉਂਦਾ ਹੈ ਤੁਹਾਡੇ ਸਾਰਿਆਂ ਦੀ ਫਰਮਾਇਸ਼ਾਂ ਪੂਰੀਆਂ ਕਰਨ ਦਾ, ਪ੍ਰੋਗਰਾਮ ਹਿੰਦੀ ਜ਼ਾਇਕਾ ਤਹਿਤ। ਤੇ ਅੱਜ ਦਾ ਹਿੰਦੀ ਜ਼ਾਇਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੀ ਹਾਂ ਤੁਹਾਡੀ ਆਪਣੀ ਰੇਡੀਓ ਦੋਸਤ ਬਬਲੀਨ ਕੌਰ। ਸਾਰੇ ਸਰੋਤਿਆਂ ਦਾ ਇਸ ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ। ਸ਼ਰੋਤੇ, ਤੁਹਾਨੂੰ ਦੱਸ ਦਈਏ ਜਿਹੜੇ ਨਵੇਂ ਸਰੋਤੇ ਸਾਡੇ ਨਾਲ ਜੁੜੇ ਨੇ ਕਿ ਇਸ ਪ੍ਰੋਗਰਾਮ ਤਹਿਤ ਅਸੀਂ ਤੁਹਾਡੀਆਂ ਹਿੰਦੀ ਫਿਲਮੀ ਗੀਤਾਂ ਦੀਆਂ ਫਰਮਾਇਸ਼ਾਂ ਪੂਰੀਆਂ ਕਰਦੇ ਹਾਂ ਅਤੇ ਤੁਸੀਂ ਸਾਨੂੰ ਫਰਮਾਇਸ਼ ਭੇਜਦੇ ਹੋ ਸਾਡੇ ਵਟਸਐਪ ਨੰਬਰ 'ਤੇ ਰਾਹੀਂ। ਅਤੇ ਸਾਡਾ ਵਟਸਐਪ ਨੰਬਰ ਨੋਟ ਕਰ ਲਓ ਫਿਰ, 9465026268, 9465002668 ਨੰਬਰ 'ਤੇ ਤੁਸੀਂ ਆਪਣਾ ਨਾਂ, ਆਪਣੇ ਸ਼ਹਿਰ ਜਾਂ ਪਿੰਡ ਦਾ ਨਾਂ ਅਤੇ ਆਪਣੀ ਪਸੰਦੀਦਾ ਗੀਤ ਦਾ ਨਾਂ ਲਿਖ ਕੇ ਭੇਜਣਾ ਹੈ।

ਸੋ ਤੇ ਸ਼ੁਰੂ ਕਰਦੇ ਹਾਂ ਤੁਹਾਡੇ ਭੇਜੇ ਵਟਸਐਪ ਮੈਸੇਜਸ ਦਾ ਸਿਲਸਿਲਾ। ਅੱਜ ਦਾ ਪਹਿਲਾ ਮੈਸੇਜ ਸਾਨੂੰ ਭੇਜ ਰਹੇ ਨੇ ਇੰਜੀਨੀਅਰ ਅਸ਼ੋਕ ਗਰੋਵਰ, ਪਰਵੀਨ ਗਰੋਵਰ, ਵਿਕਰਮਜੀਤ, ਅਨਮੋਲ ਸਿੰਘ, ਪਵਨੀਤ ਗਰੋਵਰ। ਇਹ ਸਾਨੂੰ ਸੁਨੇਹਾ ਭੇਜ ਰਹੇ ਨੇ ਜੀ ਵਟਸਐਪ ਮੈਸੇਜ ਆਦਰਸ਼ ਨਗਰ ਬਠਿੰਡਾ ਤੋਂ। ਰਾਜਮਾਤਾ ਨਗਰ ਬੁਢਲਾਣਾ ਮਹਾਰਾਸ਼ਟਰ ਤੋਂ ਨਰਿੰਦਰ ਨਰਵਾੜੇ, ਜੋਤੀ, ਆਕਾਂਸ਼ਾ ਅਤੇ ਆਕਾਸ਼ ਕੁਮਾਰ। ਲਕਸ਼ਮਣ ਰਾਵ ਲੋਖੰਡੇ, ਕਲਪਨਾ ਤਾਈ, ਸ਼ੈਲੇਸ਼, ਪ੍ਰਤੀਕਸ਼ਾ, ਸਵਪ੍ਰੀਲ, ਰਕਸ਼ਤਾ, ਇਹਨਾਂ ਦਾ ਮੈਸੇਜ ਆਇਆ ਜੀ ਗਾਡਕੇ ਨਗਰ ਮਹਾਰਾਸ਼ਟਰ ਤੋਂ। ਦਾਦਰੀ ਗੇਟ ਭਵਾਨੀ ਤੋਂ ਮੈਸੇਜ ਕਰ ਰਹੇ ਨੇ ਕ੍ਰਿਸ਼ਨ ਮਹਿਰਾ, ਕੋਮਲ ਮਹਿਰਾ, ਕਿਰਨ ਕਪਿਲ ਤੇ ਕੁਨਾਲ ਮਹਿਰਾ। ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਮੈਸੇਜ ਸ਼ਾਮਲ ਕਰ ਰਹੇ ਹਾਂ ਜੀ ਰਾਕੇਸ਼ ਕੁਮਾਰ, ਪੁਸ਼ਪਾ ਰਾਣੀ, ਆਸ਼ੂ, ਤੁਸ਼ਾਰ ਹੋਰਾਂ ਦਾ। ਪਿੰਡ ਕੁਮਾਰ ਹੇੜਾ ਸਹਾਰਨਪੁਰ ਤੋਂ ਮੈਸੇਜ ਕਰ ਰਹੇ ਨੇ ਸੈਯਦ ਮਸਰੂਰ, ਸ਼ਾਇਨਾ, ਅਕਸਾ, ਨਾਜ਼ੀਆ, ਆਫੀਆ, ਇਬਰਾਹਿਮ, ਅਦੀਬ ਅਤੇ ਇਹਨਾਂ ਦਾ ਪੂਰਾ ਪਰਿਵਾਰ। ਪਿੰਡ ਹੀਰਾਵਾਲੀ ਫਜ਼ਿਲਕਾ ਤੋਂ ਮੈਸੇਜ ਸ਼ਾਮਲ ਕਰਿਆ ਜੀ ਸੁਭਾਸ਼ ਗੁਦਾਰਾ, ਬਿਮਲਾ, ਇੰਦੂ, ਪਾਰਵਤੀ, ਹਿਮਾਂਸ਼ੂ ਗੁਦਾਰਾ ਹੋਰਾਂ ਦਾ। ਸੰਦੀਪ ਮੱਕੜ, ਜੋਤੀ ਮੱਕੜ, ਮੰਨਤ ਮੱਕੜ, ਭਰਤ ਮੱਕੜ ਅਤੇ ਕਮਲ ਮੈਸੇਜ ਕਰ ਰਹੇ ਨੇ ਜੀ ਜਲੰਧਰ ਤੋਂ। ਗੋਬਿੰਦਪੁਰਾ ਰਾਜਸਥਾਨ ਤੋਂ ਮੈਸੇਜ ਸ਼ਾਮਲ ਕਰ ਰਿਹਾ ਦਤਾਰ ਸਿੰਘ ਸ਼ੇਖਾਵਤ, ਸੰਗੀਤਾ ਕੰਵਰ, ਤੁਸ਼ਾਰ ਸਿੰਘ, ਰਿੰਕੀ ਸ਼ੇਖਾਵਤ ਅਤੇ ਇਹਨਾਂ ਦੇ ਪੂਰੇ ਪਰਿਵਾਰ ਦਾ। ਸੁਖਵਿੰਦਰ ਸਿੰਘ, ਰੁਪਿੰਦਰ ਸਿੰਘ, ਭੋਲਾ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਸੰਧੂ, ਨੀਰਜ ਅਤੇ ਜਸ਼ਨ ਪਿੰਡ ਬਨਵਾੜੀ ਰਾਜਪੁਰਾ ਟਾਊਨ ਤੋਂ ਹਾਜ਼ਰੀ ਲਵਾ ਰਹੇ ਨੇ। ਅਮਰੀਕ ਸਿੰਘ, ਟੇਲਰ ਮਾਸਟਰ, ਜਲਾਨ

ਜ਼ਿਲ੍ਹਾ ਸੰਗਰੂਰ ਤੋਂ ਮੈਸੇਜ ਕਰਨ ਨੇ ਅਤੇ ਇਹਨਾਂ ਦੇ ਨਾਲ ਇਹਨਾਂ ਦੇ ਸਾਥੀ ਮੈਂਬਰ ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਅਤੇ ਪਰਮਜੀਤ ਪੁਰਵਾ। ਕੁਹਾਕਾ ਭਿਲਾਈ ਛੱਤੀਸਗੜ੍ਹ ਤੋਂ ਉੱਤਮ ਸਿੰਘ ਜੰਗੇਲ, ਮੋਰਿਸ ਜੰਗੇਲ, ਅਨਿਲ ਕੁਮਾਰ, ਅਜੀਤ ਕੁਮਾਰ, ਆਯੂਸ਼ ਅਤੇ ਨੰਦਨੀ ਜੰਗੇਲ। ਚਕਲਾਲਿਕਾ ਬਹਾਵਲ ਨਗਰ ਤੋਂ ਮੈਸੇਜ ਕਰ ਰਹੇ ਨੇ। ਝੱਜਰ ਹਰਿਆਣਾ ਤੋਂ ਮੈਸੇਜ ਸ਼ਾਮਲ ਕਰ ਰਹੇ ਜੀ ਬਿੱਟੂ ਭਾਟੀਆ, ਰੀਟਾ ਭਾਟੀਆ, ਰਜਤ ਭਾਟੀਆ ਅਤੇ ਮਯੰਕ ਭਾਟੀਆ ਹੋਰਾਂ ਦਾ। ਪਿੰਡ ਫਰਾਂਸੀ, ਜ਼ਿਲ੍ਹਾ ਹਿਸਾਰ ਤੋਂ ਮੈਸੇਜ ਸ਼ਾਮਲ ਕਰ ਰਿਹਾ ਜੀ ਰਾਜਕੁਮਾਰ, ਪ੍ਰਮੋਦ ਕੁਮਾਰ ਅਤੇ ਪੁਸ਼ਪਿੰਦਰ ਕੁਮਾਰ ਹੋਰਾਂ ਦਾ। ਰਿੰਗਣੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ, ਕਰੁਣਾ ਵਰਮਾ। ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ, ਵਿਸ਼ਾਲ, ਪ੍ਰਿਆ, ਦਿਸ਼ਾਨੀ ਅਤੇ ਨਿਮਿਤ ਆਹੂਜਾ। ਗ੍ਰਾਮ ਚੰਦੂਰ ਬਿਸਵਾ, ਜ਼ਿਲ੍ਹਾ ਬੁਲਡਾਣਾ ਮਹਾਰਾਸ਼ਟਰ ਤੋਂ ਕਿਸ਼ੋਰ ਵਾਨਖੇੜੇ, ਊਸ਼ਾ ਅਤੇ ਵਿਸ਼ਾਲ ਵਾਨਖੇੜੇ। ਆਦਰਸ਼ ਨਗਰ ਮਲੋਟ ਤੋਂ ਮੈਸੇਜ ਸ਼ਾਮਲ ਕਰ ਰਿਹਾ ਜੀ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮਹਿੰਦੀ ਸ਼ਰਮਾ, ਸੌਰਵ ਸਾਇਨਾ ਅਤੇ ਨਿਵਾਨ ਸ਼ਰਮਾ ਹੋਰਾਂ ਦਾ। ਵੜਿੰਗਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ ਅਤੇ ਆਰਤੀ ਅਰੋੜਾ ਮੈਸੇਜ ਸ਼ਾਮਲ ਕਰ ਰਿਹਾ ਜੀ ਤੁਹਾਡਾ ਅਤੇ ਇਸ ਪ੍ਰੋਗਰਾਮ 'ਚ ਬਣੇ ਹੋਏ ਨੇ। ਮਜੂ ਦੇ ਟੀਲੇ ਤੋਂ ਕਮਲ ਬਾਲੂਜਾ, ਮਧੂ, ਸਾਗਰ, ਸਤਨਾ, ਉਮੰਗ, ਆਕਾਂਸ਼ਾ ਅਤੇ ਮਾਹੀ ਮਲਿਕ। ਪਟੇਲ ਨਗਰ ਮਲੌਟ ਤੋਂ ਮੈਸੇਜ ਕਰ ਰਹੇ ਨੇ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ, ਗਗਨਦੀਪ, ਆਰਜ਼ੂ ਜਜੋਰੀਆ ਅਤੇ ਗੁੱਡੂ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦਾ ਪਹਿਲਾ ਗੀਤ। ਇਹ ਗੀਤ ਲਿਆ ਗਿਆ ਜੀ ਫਿਲਮ ਜ਼ੁਬੇਦਾ 'ਚੋਂ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਅਲਕਾ ਯਾਗਨਿਕ ਨੇ, ਬੋਲ ਜਾਵੇਦ ਅਖਤਰ ਦੇ ਅਤੇ ਸੰਗੀਤ ਏ ਆਰ ਰਹਿਮਾਨ ਦਾ।

ਪਿੰਡ ਸੰਦੋਹਾ ਤੋਂ ਅਗਲਾ ਮੈਸੇਜ ਭੇਜ ਰਹੇ ਨੇ ਮੇਰੇ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ ਕਣਕ ਵਾਲੀਆ, ਗੰਗਾ ਰਾਮ, ਰਾਜੇਸ਼ਵਰ ਸੋਨੂ, ਮੋਹਨ ਲਾਲ ਸ਼ੌਂਕੀ ਅਤੇ ਅਰਵਿੰਦ ਕੁਮਾਰ। ਮੋਹਾਲੀ ਚੰਡੀਗੜ੍ਹ ਤੋਂ ਮੈਸੇਜ ਸ਼ਾਮਲ ਕਰ ਰਿਹਾ ਜੀ, ਟੀਟੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ। ਕਲਾਨੌਰ ਤੋਂ ਨਰਿੰਦਰ ਸ਼ਰਮਾ, ਕਿਰਨ ਸ਼ਰਮਾ, ਨਿਤਿਨ ਅਤੇ ਮਯੰਕ ਸ਼ਰਮਾ ਮੈਸੇਜ ਕਰ ਰਹੇ ਨੇ ਜੀ। ਮੇਹਰ ਅਰੋੜਾ, ਮਮਤਾ ਅਰੋੜਾ, ਕੀਰਤੀ ਅਰੋੜਾ, ਭੂਮਿਕਾ ਅਰੋੜਾ, ਪਦਮਪੁਰ ਜ਼ਿਲ੍ਹਾ, ਸ਼੍ਰੀ ਗੰਗਾਨਗਰ ਤੋਂ। ਕਨੇਰਾ ਮੁਹੱਲਾ ਪਟਿਆਲਾ ਤੋਂ ਮੈਸੇਜ ਭੇਜ ਰਹੇ ਨੇ ਮੁਕੇਸ਼ ਪੱਤਾ, ਨੀਲਮ ਪੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਪੱਤਾ। ਨਲੇਸ਼ਵਰ ਨਗਰ, ਨਰਵੇਲ, ਮਹਾਰਾਸ਼ਟਰ ਤੋਂ PS ਨਵਾਕਰ, ਨਿਰਮਲਾ, ਵਿਸ਼ਾਲ, ਨਾਰਾਇਣਾ, ਸੋਪਾਨ, ਰਾਜਕੁਮਾਰ ਅਤੇ ਆਯੇਸ਼। ਪਿੰਡ ਨੰਗਲਖੇੜਾ ਨੇੜੇ ਫਗਵਾੜਾ ਤੋਂ ਬਾਲ ਕ੍ਰਿਸ਼ਨ ਸ਼ਰਮਾ, ਪ੍ਰਵੀਨ ਸ਼ਰਮਾ, ਮੁਨੀਸ਼ ਸ਼ਰਮਾ, ਰਾਹੁਲ ਸ਼ਰਮਾ ਮੈਸੇਜ ਕਰ ਰਹੇ ਨੇ ਜੀ। ਹਨੂੰਮਾਨਗੜ੍ਹ ਫਜ਼ਿਲਕਾ ਤੋਂ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਅਤੇ ਡਾਕਟਰ ਮਦਨ ਲਾਲ ਵਰਮਾ। ਪਿੰਡ ਚੌਲਦਾ ਬਾਗਪਤ ਤੋਂ ਸੰਜੇ ਢੀਂਗੀਆ, ਨਮਨ ਢੀਂਗੀਆ ਅਤੇ ਅਪਾਰ ਢੀਂਗੀਆ ਮੈਸੇਜ ਸ਼ਾਮਲ ਕਰ ਰਹੇ ਹਾਂ ਜੀ ਇਹਨਾਂ ਦਾ। ਅਤੇ ਇਹਨਾਂ ਦੇ ਨਾਲ ਹੀ ਖੈਲ ਬਾਜ਼ਾਰ ਪਾਣੀਪਤ ਤੋਂ ਨਰੇਸ਼ ਮਲਹੋਤਰਾ, ਨੀਟੂ, ਲਕਸ਼ੇ ਮਲਹੋਤਰਾ, ਲਾਡੋ ਕੋਇਲ ਅਤੇ ਇਹਨਾਂ ਦਾ ਪੂਰਾ ਪਰਿਵਾਰ ਮੈਸੇਜ ਕਰ ਰਹੇ ਹੈ ਜੀ। ਤੰਨਾ ਸਿੰਘ ਖਰੌੜ, ਪਰਮਵੀਰ ਸਿੰਘ ਖਰੌੜ ਪਿੰਡ ਸਿਉਣਾ ਤੋਂ ਸਾਨੂੰ ਮੈਸੇਜ ਕਰ ਰਹੇ ਨੇ ਅਤੇ ਇਹਨਾਂ ਦੇ ਨਾਲ ਹੀ ਦਰਸ਼ਨ ਸਿੰਘ ਸੈਣੀ, ਭੁਪਿੰਦਰ ਕੌਰ ਸੈਣੀ ਪਿੰਡ ਵੱਡੀਆਂ ਜਾਲਾਂ ਤੋਂ। ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਇਸ ਪ੍ਰੋਗਰਾਮ 'ਚ ਬਣੇ ਹੋਏ ਨੇ ਪੱਪੂ ਰਾਜਾ, ਖੁਸ਼ਦਿਲ, ਸੰਗੀਤਾ ਰਾਣੀ, ਪੱਪੂ ਸਮਾਇਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ, ਆਰਜੂ, ਮਹਿਕ ਅਤੇ ਇਹਨਾਂ ਦਾ ਪੂਰਾ ਖੁਸ਼ਦਿਲ ਪਰਿਵਾਰ। ਨੱਤ ਰੋਡ ਤਲਵੰਡੀ ਸਾਬੋ ਤੋਂ ਇਸ ਪ੍ਰੋਗਰਾਮ 'ਚ ਬਣੇ ਹੋਏ ਨੇ ਬੂਟਾ ਸਿੰਘ ਮਾਨ, ਅਮਰਜੀਤ ਕੌਰ, ਗੁਰਪ੍ਰੀਤ ਸਿੰਘ, ਮਹਿੰਦਰ ਭੱਟੀ, ਮੰਡੀ ਕਲਾਂ ਤੋਂ। ਰਾਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ, ਹਰਮਨ ਅਤੇ ਇਹਨਾਂ ਦਾ ਪੂਰਾ ਪਰਿਵਾਰ ਪਿੰਡ ਉਗਾਲਾ, ਜ਼ਿਲ੍ਹਾ ਅੰਬਾਲਾ ਤੋਂ। ਮਹਿੰਦਰ ਮੋਦੀ ਠਾਕੁਰ ਸਾਹਿਬ ਦਾ ਮੈਸੇਜ ਸ਼ਾਮਲ ਕਰਨ ਜੀ, ਰਾਮਗੜ੍ਹ ਕੈਂਟ ਤੋਂ। ਪਿੰਡ ਚੰਜੇੜੀ, ਤਹਿਸੀਲ ਖਰੜ ਤੋਂ ਮੈਸੇਜ ਸ਼ਾਮਲ ਕਰ ਰਿਹਾ ਜੀ, ਲਿਆਕਤ ਅਲੀ, ਨੀਸ਼ਾ ਸ਼ਾਹੀਨ, ਯਾਸਮੀਨ, ਅਰਮਾਨ ਮਲਿਕ ਅਤੇ ਇਹਨਾਂ ਦਾ ਪੂਰਾ ਪਰਿਵਾਰ। ਚੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨ ਰਹੇਜਾ, ਡੈਨੀ, ਨੀਤੂ, ਜੋਤ ਅਤੇ ਸਜਨੀ। ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ, ਦਿਸ਼ਾਨੀ, ਨਿਮਿਤ ਆਹੂਜਾ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਜੱਸੀ, ਸੀਤਾ ਅਤੇ ਗੀਤਾ। ਅਰੋੜਾ ਮੁਹੱਲਾ ਪਟਿਆਲਾ ਤੋਂ ਪਵਨ ਚੰਚਲ ਅਰੋੜਾ, ਮਨਸ਼ਾ, ਸਮਿਤਾ ਅਰੋੜਾ। ਪਿੰਡ ਕੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਮੈਸੇਜ ਕਰ ਰਿਹਾ ਜੀ, ਮਲਕੀਤ ਸਿੰਘ, ਮਨਜੀਤ ਕੌਰ, ਦਪਿੰਦਰ ਸਿੰਘ, ਗੁਰਸ਼ਬਦ ਸਿੰਘ, ਜੀਤ ਸਿੰਘ ਅਤੇ ਇਹਨਾਂ ਦਾ ਪੂਰਾ ਬਰਾੜ ਪਰਿਵਾਰ। ਪਿੰਡ ਮੌਲਣਵਾਲ ਤੋਂ ਮਾਸਟਰ ਮਨਸਬ ਅਲੀ, ਨੰਬਰਦਾਰ ਚੌਧਰੀ ਅਲੀ, ਸ਼ੇਰ ਅਹਿਮਦ ਬਿਲਾਲ ਅਤੇ ਇਹਨਾਂ ਦਾ ਪੂਰਾ ਪਰਿਵਾਰ ਮੈਸੇਜ ਕਰ ਰਹੇ ਹੈ ਜੀ। ਫਕੀਰ ਸਿੰਘ ਸੋਮਾ ਸ਼ੈਟੀ ਅਤੇ ਤੇਜਾ ਸਿੰਘ ਪਿੰਡ ਬਾਗੜੀਆਂ ਤੋਂ ਮੈਸੇਜ ਹਾਮਲ ਕਰ ਰਹੇ ਹੈ ਜੀ ਇਹਨਾਂ ਦਾ। ਨੈਨੇਓਲਾ ਅੰਬਾਲਾ ਤੋਂ ਮਹਿੰਦਰ ਰੋਇਲ, ਰਣਜੀਤ ਰੋਇਲ, ਮਨੀ, ਰੂਬੀ, ਹੈਪੀ, ਕਿਰਨ ਅਤੇ ਸਿਮੂ ਰੋਇਲ। ਮਮਤਾ ਢੀਂਗੀਆ, ਕੁਨਾਲ ਢੀਂਗੀਆ, ਬਾਗਪਤ ਉੱਤਰ ਪ੍ਰਦੇਸ਼ ਤੋਂ ਇਸ ਪ੍ਰੋਗਰਾਮ 'ਚ ਬਣੇ ਹੋਏ ਨੇ ਅਤੇ ਇਹਨਾਂ ਦੇ ਨਾਲ ਡਕਾਲੇ ਤੋਂ ਬਿੰਦਰ ਸਿੰਘ, ਚਮਕੌਰ ਸਿੰਘ, ਜੁਮਾ ਮੀਰ, ਭੋਲਾ ਖਾਨ ਕਿਸੇ ਵੀ ਗੀਤ ਦੀ ਫਰਮਾਇਸ਼ ਕਰ ਰਹੇ ਨੇ ਅਤੇ ਇਹਨਾਂ ਦੇ ਨਾਲ ਹੀ ਦੁਰਗਾ ਕਲੋਨੀ ਹਾਂਸੀ ਤੋਂ ਰਾਜੂ ਮਿਗਲਾਨੀ, ਬਬੀਤਾ ਮਿਗਲਾਨੀ, ਸੁਭਾਸ਼, ਯੋਗੀ, ਬੱਬੂ ਅਤੇ ਡੱਬੂ ਇਸ ਪ੍ਰੋਗਰਾਮ 'ਚ ਬਣੇ ਹੋਏ ਨੇ। ਪਿੰਡ ਅਤੇ ਡਾਕਖਾਨਾ ਨਿਮਨਾਬਾੜ ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਪ੍ਰੋਗਰਾਮ 'ਚ ਸ਼ਾਮਲ ਕਰ ਰਿਹਾ। ਹਰਿਆਣੇ ਤੋਂ ਇਸ ਪ੍ਰੋਗਰਾਮ 'ਚ ਮੈਸੇਜ ਸ਼ਾਮਲ ਕਰ ਰਹੇ ਜੀ ਬਿੱਲੂ ਸਿੰਘ ਚਿੰਡਾਲੀਆ, ਲਕਸ਼ਮੀ ਦੇਵੀ, ਸੁਰਿੰਦਰ ਕੁਮਾਰ, ਬਰਖਾ, ਯੋਗੇਂਦਰ ਕੁਮਾਰ, ਨਰਿੰਦਰ ਕੁਮਾਰ ਅਤੇ ਇਹਨਾਂ ਦਾ ਪੂਰਾ ਪਰਿਵਾਰ। ਮਹਿਸ ਗੇਟ ਨਾਮੇ ਤੋਂ ਨਾਭੇ ਤੋਂ ਮੈਸੇਜ ਕਰ ਰਹੇ ਨੇ ਸੋਮਦੱਤ, ਜੋਤੀ ਰਾਣੀ, ਕੈਰਵ ਅਤੇ ਗੁਰਮਨਤ।
शंभू दयाल, विमला देवी, अमरजीत, सुंदर लाल, योगेश कुमार, दीपक कुमार, कुमारी पूजा इस मैसेज नू कर रहे ने जी, पिंड जखोद राजस्थान तो। रुपिंदर सिंह मैसेज शामिल कर रहे जी, नादा रागो माजरा पटियाला तो। नाजा सिंह बरसठ, पिंड बरसठ, जिला पटियाला तो मैसेज कर रहे हैं। इन्हों के नाल इन्हों के दोस्त सुदागर सिंह, खुशदीप सिंह, खुशप्रीत कौर, हरप्रीत सिंह ते परमवीर सिंह। माबुलवाड़ी महाराष्ट्र तो सुपान ताइडे, वसंत राव, पी एस नवाकर, तुषार, आओ इन्ह सारे की रली मिली फरमाइश तो सुनते हैं अज के इस प्रोग्राम का अगला गीत।

ਤੁਸੀਂ ਟਿਊਨਿੰਗ ਕੀਤਾ ਹੋਇਆ ਜੀ ਐਫ ਐਮ ਬੈਂਡ 100.2 MHz ਸੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਮਾਂ ਮਿਲਾਓ ਇਸ ਵੇਲੇ ਸਵੇਰ ਦੇ 11:23 ਤੇ 10 ਸੈਕਿੰਡ ਹੋ ਰਹੇ ਨੇ। ਤੁਸੀਂ ਇਹਨਾਂ ਮੰਨ ਰਹੇ ਹੋ ਪ੍ਰੋਗਰਾਮ ਹਿੰਦੀ ਜ਼ਾਇਕਾ ਦਾ ਆਪਣੀ ਰੇਡੀਓ ਦੋਸਤ ਬਬਲੀਨ ਕੌਰ ਦੇ ਨਾਲ। ਸ਼੍ਰੋਤਿਆਂ ਪ੍ਰੋਗਰਾਮ 'ਚ ਕੁਝ ਹੋਰ ਵਟਸਐਪ ਸੁਨੇਹੇ ਸ਼ਾਮਿਲ ਕਰ ਲੈਂਦੇ ਹਾਂ। ਇਸ ਪ੍ਰੋਗਰਾਮ 'ਚ ਅਗਲਾ ਮੈਸੇਜ ਸ਼ਾਮਿਲ ਕਰ ਰਹੇ ਹਾਂ ਜੀ ਮੇਰਠ ਕੈਂਟ ਤੋਂ ਦਿਗਦਰਸ਼ਨ ਅਤੇ ਕਵਿਤਾ ਗੌੜ ਹੋਰਾਂ ਦਾ। ਜੇਪੀ ਸਿੰਘ, ਅਨਾਇਤਪ੍ਰੀਤ ਕੌਰ, ਅਰਸ਼ਨੂਰ ਕੌਰ, ਪ੍ਰਭਜੋਤ ਸਿੰਘ, ਅਮਨਦੀਪ ਕੌਰ, ਅਮਰਜੀਤ ਸਿੰਘ, ਏਕਮ, ਮੁਸਕਾਨ, ਸੈਜਲ, ਪ੍ਰੀਤ ਕੌਰ, ਜਸਪੀਰ ਕੌਰ, ਪੂਰਾ ਹੀ ਪਰਿਵਾਰ ਮੈਸੇਜ ਕਰ ਰਿਹਾ ਜੀ ਗੁਰੂ ਨਾਨਕ ਨਗਰ ਪਟਿਆਲਾ ਤੋਂ। ਸਵਿਤਾ ਅਰੋੜਾ, ਕੌਸ਼ਲ ਅਰੋੜਾ, ਸੌਰਵ ਅਰੋੜਾ ਪਟਿਆਲਾ ਤੋਂ ਮੈਸੇਜ ਸ਼ਾਮਿਲ ਕਰ ਰਿਹਾ ਜੀ ਇਹਨਾਂ ਦਾ। ਰਜਿੰਦਰ ਸਿੰਘ ਰਾਜੂ, ਬੇਅੰਤ, ਗੁਰਪ੍ਰੀਤ ਸਿੰਘ ਨਾਭੇ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ। ਇਰਸ਼ਾਦ ਅਹਿਮਦ ਅੰਸਾਰੀ, ਕਾਮਰਾਨ, ਇਰਸ਼ਾਦ, ਅਰਮਾਨ, ਨਵੇਦ, ਅਜ਼ਰਾ ਇਹਨਾਂ ਦਾ ਮੈਸੇਜ ਸ਼ਾਮਿਲ ਕਰ ਰਿਹਾ ਜੀ ਬਨਾਰਸ ਤੋਂ। ਪਿੰਡ ਸਾਵੰਤ ਖੇੜਾ ਨੇੜੇ ਮੰਡੀ ਡੱਬ ਵਾਲੀ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲਿੰਦਰ ਕੁਮਾਰ। ਦਨੌਰੀ ਤੇਲੀਵਾਲਾ ਤੋਂ ਨਿਸਾਰ ਸਲਮਾਨੀ, ਨੌਸ਼ਾਦ, ਬੇਬੀ ਆਲੀਆ ਤੇ ਆਯਾਨ ਬਾਬੂ। ਅਨੰਦ ਨਗਰ ਬੀ ਪਟਿਆਲਾ ਤੋਂ ਰਮੇਸ਼ ਭੁੱਕਲ ਰਾਜੂ, ਰਾਣੀ ਭੁੱਕਲ, ਅਨਹਦ ਸਿੰਘ, ਜਗਦੀਪ ਸਿੰਘ, ਗੁਰਪ੍ਰੀਤ ਕੌਰ ਤੇ ਗਗਨਦੀਪ ਸਿੰਘ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਾਨੂੰ ਸੁਨੇਹਾ ਭੇਜ ਰਹੇ ਨੇ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ। ਅਹਿਮਦਗੜ੍ਹ ਮੰਡੀ ਤੋਂ ਸੁਨੇਹਾ ਸ਼ਾਮਿਲ ਕਰ ਰਹੇ ਜੀ ਮੁਹੰਮਦ ਅਨਵਰ ਅੰਸਾਰੀ, ਰਵੀਨਾ, ਆਫੀਆ, ਸਨਾ, ਹੀਨਾ, ਸਕੀਲਾ, ਜੈਸਮੀਨ, ਰਜੀਆ ਤੇ ਇਹਨਾਂ ਦਾ ਪੂਰਾ ਪਰਿਵਾਰ। ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਵਿਆ, ਭਾਈ ਸੁੱਚਾ ਸਿੰਘ ਪਾਠਕ ਦਾ ਮੈਸੇਜ ਸ਼ਾਮਿਲ ਕਰ ਰਿਹਾ ਅਨਾਰਕਲੀ ਬਾਜ਼ਾਰ ਜਗਰਾਓ ਤੋਂ। ਰਾਜਪੁਰਾ ਟਾਊਨ ਤੋਂ ਜਸਦੇਵ ਸਿੰਘ, ਜੱਸੀ ਤੇ ਸੁਖਵਿੰਦਰ ਕੌਰ। ਪਿੰਡ ਹਾਂਡੀਖੇੜਾ ਤੋਂ ਰਾਧੇ ਸ਼ਾਮ ਸ਼ਰਮਾ ਤੇ ਇੰਦਰਾ ਸ਼ਰਮਾ। ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਿਨੀਤਾ ਵਰਮਾ, ਰੁਦਰ ਵਰਮਾ, ਦਤਰਿੰਗੀ ਤੋਂ ਇਹਨਾਂ ਦਾ ਮੈਸੇਜ ਭੇਜ ਰਹੇ ਨੇ ਜੀ। ਮੌੜ ਮੰਡੀ ਬਠਿੰਡਾ ਤੋਂ ਭੁਪਿੰਦਰ ਸਿੰਘ ਕੈਂਥ, ਰਣਜੀਤ ਕੌਰ, ਲਵਦੀਪ ਸਿੰਘ ਕੈਂਥ, ਮਨਜੀਤ ਕੌਰ, ਕੁਲਵੀਰ ਸਿੰਘ, ਅੰਜਲੀ, ਅਮਾਨਤ ਕੌਰ, ਸਰਤਾਜ ਸਿੰਘ ਤੇ ਇਹਨਾਂ ਦਾ ਪੂਰਾ ਕੈਂਥ ਪਰਿਵਾਰ। ਫਾਜ਼ਿਲਕਾ ਪੰਜਾਬ ਤੋਂ ਭੂਸ਼ਣ ਖੇੜਾ, ਵਿਸ਼ੂ ਖੇੜਾ, ਲਾਡੀ ਖੇੜਾ, ਵਿਸ਼ਾਲ, ਸ਼ਾਲੀ, ਟਿਵਾਂਸ਼ੀ ਤੇ ਇਹਨਾਂ ਦਾ ਪੂਰਾ ਖੇੜਾ ਪਰਿਵਾਰ। ਸੁਖਵੀਰ ਸਿੰਘ, ਨਰਿੰਦਰ ਕੌਰ, ਸਨੀ, ਮਨੀ, ਕਾਕਾ, ਬਿੱਟੂ, ਲਾਡੀ, ਮੋਹਨ ਤੇ ਇਹਨਾਂ ਦਾ ਪੂਰਾ ਪਰਿਵਾਰ ਮੈਸੇਜ ਕਰ ਰਿਹਾ ਹੈ ਜਨਕ ਨਗਰ ਜਲੰਧਰ ਤੋਂ। ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼ ਰਾਹੁਲ, ਪ੍ਰਿਯੰਕਾ, ਮੰਨਤ, ਗੁਰਕੀਰਤ, ਗੁਰਸ਼ਰਬਤ ਸਿੰਘ, ਰਾਹੁਲ ਅੰਬਾਲਾ ਤੋਂ ਸਾਡੇ ਨਾਲ ਬਣੇ ਹੋਏ ਨੇ। ਚੌਂਕ ਬੱਤੀਆਂ ਵਾਲਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਬਲਵਿੰਦਰ ਬਿੱਲਾ ਮਾਧੋਪੁਰੀ, ਰਾਜਕੌਰ, ਜੋਤੀ, ਗੋਲਡੀ, ਬੱਬੂ ਟਿਵਾਣਾ ਮੈਸੇਜ ਕਰ ਰਹੇ ਨੇ ਜੀ। ਡੁਮਰਾਓ ਬਿਹਾਰ ਤੋਂ ਡਾਕਟਰ ਡਬਲਿਊ ਅੰਸਾਰੀ, ਡਾਕਟਰ ਸੋਨਮ ਅਦੀਬਾ ਅਤੇ ਦਾਨਿਸ਼ ਅੰਸਾਰੀ ਪ੍ਰੋਗਰਾਮ 'ਚ ਸ਼ਾਮਿਲ ਕਰ ਰਹੇ ਨੇ ਆਪਣਾ ਮੈਸੇਜ ਅਤੇ ਇਹਨਾਂ ਦੇ ਨਾਲ ਹੀ ਹਾਜ਼ਰੀ ਲਵਾ ਰਹੇ ਨੇ। ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ ਅਤੇ ਗੁਲਵਿੰਦਰ ਕੌਰ ਮਾਨ। ਗਗਨ ਪ੍ਰਜਾਪਤੀ, ਅੰਸ਼ੂ, ਦੇਵਰਤ, ਚਰਨਜੀਤ, ਪੂਜਾ ਤੇ ਇਹਨਾਂ ਦਾ ਪੂਰਾ ਪਰਿਵਾਰ ਨਾਭਾ ਤੋਂ ਸਾਨੂੰ ਮੈਸੇਜ ਕਰ ਰਿਹਾ। ਰਾਜਿੰਦਰ ਸਿੰਘ ਰਾਜੂ, ਬੇਅੰਤ ਸਿੰਘ, ਗੁਰਪ੍ਰੀਤ ਸਿੰਘ ਮੈਸੇਜ ਸ਼ਾਮਿਲ ਕਰ ਰਿਹਾ ਜੀ ਨਾਭੇ ਤੋਂ ਹੀ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ ਤੇ ਸੁਣਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦਾ ਆਖਰੀ ਗੀਤ। ਇੱਕ ਗੀਤ ਲਿਆ ਗਿਆ ਜੀ ਫਿਲਮ ਲੋਫਰ 'ਚੋਂ, ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਮੁਹੰਮਦ ਰਫੀ ਨੇ।

0: FM बैंड 100.2 MHz से लाइव स्ट्रीमिंग जरिए न्यूज ऑन AIR ऐप ते अजी तोड़ा अपना रेडियो आकाशवाणी पटियाला समा मिलाओ जी इस वेले सवेरे दे ठीक 11:30 हो रहे ने। ਹੁਣ ਵੇਲਾ ਆਉਂਦਾ ਹੈ ਗੱਲਾਂ ਤੇ ਗੀਤਾਂ ਤੇ ਆਧਾਰਿਤ ਪਰਿਵਾਰਕ ਪ੍ਰੋਗਰਾਮ ਫੁਲਕਾਰੀ ਦਾ। ਅੱਜ ਦਾ ਫੁਲਕਾਰੀ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਸੀਂ ਦੋਵੇਂ। ਮੈਂ ਹਾਂ ਤੁਹਾਡੀ ਆਪਣੀ ਰੇਡੀਓ ਦੋਸਤ ਬਬਲੀਨ ਕੌਰ ਤੇ ਅੱਜ ਮੇਰੇ ਨਾਲ ਹੈ
1: ਆਨੰਦਿਤਾ ਸ਼ਰਮਾ।
0: ਜੀ ਆਨੰਦਿਤਾ ਜੀ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਹਾਲ ਚਾਲ ਨੇ, ਤੁਸੀਂ ਦੱਸੋ ਕੀ ਹਾਲ ਨੇ?
0: ਜੀ ਬਹੁਤ ਵਧੀਆ। ਤੇ ਮੌਸਮ ਦਾ ਕੀ ਮਿਜਾਜ ਹੈ?
1: ਮੌਸਮ ਦਾ ਹੈ ਕਿ ਮਿਕਸ ਜਿਹਾ ਹੀ ਕਹਿ ਸਕਦੇ ਹਾਂ, ਵੀ ਨਾ ਗਰਮੀ ਹੈ ਨਾ ਥੋੜ੍ਹੀ ਜ਼ਿਆਦਾ, ਕੀ ਕਹਿੰਦੇ ਵੀ ਠੀਕ ਠੀਕ ਮੌਸਮ ਹੈ, ਆਪਾਂ ਜ਼ਿਆਦਾ ਗਰਮੀ ਵੀ ਨਹੀਂ ਕਹਿ ਸਕਦੇ ਹੈਗੇ।
0: ਇਸ ਟਾਈਮ ਮੌਸਮ ਠੀਕ ਹੈ, ਤੁਸੀਂ ਕਿਤੇ ਆ ਜਾ ਸਕਦੇ ਹੋ, ਆਪਣੇ ਕੰਮਾਂ ਕਾਰਾਂ 'ਤੇ ਜਾ ਸਕਦੇ ਹੋ, ਪਰ ਜਿਵੇਂ ਹੀ ਸਮਾਂ ਘੜੀ ਦੀ ਸੂਈਆਂ ਅੱਗੇ ਵੱਧਦੀਆਂ ਨੇ ਨਾ, 12-1-2 ਦਾ ਸਮਾਂ ਆਉਂਦਾ ਹੈ ਅਤੇ ਫਿਰ
1: 12 ਵਜੇ ਤੋਂ ਬਾਅਦ ਤਾਂ ਕਾਫੀ ਤੇਜ਼ ਹੋ ਜਾਂਦੀ ਹੈ ਧੁੱਪ, ਉਦੋਂ ਤੋਂ 12 ਤੋਂ ਲੈ ਕੇ 3 ਵਜੇ ਤੱਕ ਤਾਂ ਕਹਿ ਲਓ ਵੀ ਬਾਹਰ ਨਿਕਲਣਾ ਹੀ ਬਹੁਤ ਔਖਾ ਹੋ ਜਾਂਦਾ।
0: ਜੀ ਬਿਲਕੁਲ, ਅਤੇ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਕਿ ਜੇ ਜ਼ਰੂਰੀ ਨਹੀਂ ਹੈ ਅਤੇ ਨਾ ਹੀ ਜਾਈਏ, ਚੰਗਾ ਆਪਣੇ ਕੰਮ ਸਵੇਰ ਅਤੇ ਸ਼ਾਮ 'ਤੇ ਪਾ ਦਈਏ, ਹੈ ਨਾ, ਅਤੇ ਜੇ ਜਾਏ ਬਿਨਾਂ ਨਹੀਂ ਸਰਦਾ, ਜਿਵੇਂ ਕੰਮ ਕਾਰ 'ਤੇ ਜਾਣਾ ਹੀ ਜਾਣਾ ਹੈ ਨਾ, ਤਾਂ ਫਿਰ ਆਪਣੇ ਪੂਰੇ ਅਹਿਤਿਆਤ ਵਰਤ ਕੇ ਜਾਣਾ ਚਾਹੀਦਾ।
1: ਜੀ ਬਿਲਕੁਲ ਸਹੀ ਗੱਲ ਹੈ। ਅਤੇ ਇਸ ਦੇ ਨਾਲ ਹੀ ਜਿਵੇਂ ਅਸੀਂ ਤੁਸੀਂ ਕਿਹਾ ਕਿ ਫੁਲਕਾਰੀ ਦੇ ਵਿੱਚ ਅਸੀਂ ਗੱਲ ਕਰਾਂਗੇ ਅੱਜ ਵਣਜਾਰੇ ਬਾਰੇ।
0: ਜੀ
1: ਕਿ ਜਿਵੇਂ ਦੇਖੋ ਪੰਜਾਬ ਦੇ ਨਾ ਜਿਵੇਂ ਕਹਿ ਲਓ ਪਿੰਡਾਂ ਵਿੱਚ ਸਿਰਫ ਫਸਲਾਂ ਜਾਂ ਫਸਲਾਂ ਹੀ ਨਹੀਂ ਉੱਗਦੀਆਂ ਹੈਗੀਆਂ, ਜਿਵੇਂ ਕਿ ਰਵਾਇਤਾਂ ਅਤੇ ਯਾਦਾਂ ਵੀ ਕਾਫੀ ਜਿਹੜੀਆਂ ਹੁੰਦੇ ਉਹ ਉੱਥੇ ਵਸੀਆਂ ਹੋਈਆਂ ਨੇ, ਹੈ ਨਾ।
0: ਬਿਲਕੁਲ।
1: ਤਾਂ ਜਿਵੇਂ ਦੇਖ ਲਓ ਕਿ ਉਸ ਕਹਿ ਲਓ ਵੀ ਸਾਦਗੀ ਭਰਿਆ ਸਮਾਂ ਹੈ ਜਿਹੜਾ ਉਹ ਹੁੰਦਾ ਸੀ ਪਿੰਡਾਂ 'ਚ, ਅੱਜ ਕੱਲ੍ਹ ਵੈਸੇ ਪਿੰਡਾਂ 'ਚ ਵੀ ਨਹੀਂ ਦੇਖਿਆ ਜਾਂਦਾ। ਪਹਿਲਾਂ ਕੀ ਹੁੰਦਾ ਸੀ, ਜਿਹੜੇ ਵਣਜਾਰੇ ਹੁੰਦੇ ਸੀ ਉਹ ਕੀ ਕਰਦੇ ਸੀ, ਸਿਰਫ ਇੱਕ ਵਪਾਰ ਹੀ ਨਹੀਂ ਹੁੰਦਾ ਸੀ, ਸਗੋਂ ਪਿੰਡ ਦੀਆਂ ਮੁਟਿਆਰਾਂ ਜਾਂ ਸੁਹਾਗਣਾਂ ਦਾ ਜਿਹੜਾ ਹੈ ਅੰਬਰੋਂ ਆਇਆ ਇੱਕ ਕਹਿ ਲਓ ਵੀ ਸੁਪਨਿਆਂ ਦਾ ਇੱਕ ਫਰਿਸ਼ਤੇ ਵਾਂਗ ਹੁੰਦਾ ਸੀ, ਕਿਉਂਕਿ ਉਦੋਂ ਕੀ ਹੁੰਦਾ ਸੀ ਕੁੜੀਆਂ ਨੂੰ ਬਾਹਰ ਘਰੋਂ ਨਿਕਲਣ ਦੀ ਇਜਾਜ਼ਤ ਵੀ ਇੰਨੀ ਨਹੀਂ ਹੁੰਦੀ ਸੀ ਵੀ ਉਹਨਾਂ ਨੇ ਬਾਹਰ ਨਿਕਲ ਕੇ ਜਾਣਾ ਜਾਂ ਕਿਤੇ। ਉਦੋਂ ਕੀ ਹੁੰਦਾ ਸੀ ਵੀ ਵਣਜਾਰਾ ਹੀ ਸਿਰਫ, ਵੈਸੇ ਵਣਜਾਰੇ ਨੂੰ ਦੇਖਿਆ ਜਾਂਦਾ ਕਿ ਉਹ ਵੰਗਾਂ ਲੈ ਕੇ ਆਉਂਦਾ, ਬਟ ਪਿੰਡਾਂ 'ਚ ਅਸੀਂ ਦੇਖਦੇ ਕਿ ਵਣਜਾਰਾ ਉਦੋਂ ਸਿਰਫ ਵੰਗਾਂ ਹੀ ਲੈ ਕੇ ਨਹੀਂ ਸੀ ਆਉਂਦਾ, ਉਹ ਕੀ ਕਰਦਾ ਸੀ ਕੁਛ ਕੁਛ ਜਿਵੇਂ ਪਾਊਡਰ, ਸੁਰਖੀ ਬਿੰਦੀ, ਸਭ ਕੁਛ ਥੋੜਾ ਥੋੜਾ ਸਮਾਨ ਨਾਲ ਲੈ ਕੇ ਆਇਆ ਕਰਦੇ ਸੀ। ਤੇ ਉਦੋਂ ਇਹ ਵੀ ਹੁੰਦਾ ਸੀ ਉਹਨਾਂ ਨੇ ਗਲੀ ਵਿੱਚੋਂ ਵੀ ਗੁਜ਼ਰਨਾ, ਹਨਾ, ਤੇ ਨਾਲ ਨਾਲ ਉਹਨਾਂ ਨੇ ਕੀ ਕਰਨਾ, ਉਹ ਘਰੇ ਘਰੇ ਜਾਇਆ ਕਰਦਾ ਸੀ, ਘਰੇ ਘਰੇ ਜਾ ਕੇ ਉਹਨਾਂ ਨੇ ਕੁੜੀਆਂ ਨੂੰ ਕਹਿਣਾ ਜਾਂ ਸਵਾਣੀਆਂ ਨੂੰ ਕਹਿਣਾ, ਹਨਾ, ਵੀ ਆ ਜਾਓ ਜੀ ਵੰਗਾਂ ਚੜਾ ਲਓ, ਜਾਂ ਜਿਵੇਂ ਤੀਆਂ ਦਾ ਟਾਈਮ ਆ ਗਿਆ ਜਾਂ ਐਸਾ ਕੋਈ ਟਾਈਮ ਆ ਗਿਆ, ਤਾਂ ਉਹਨਾਂ ਨੇ ਖੁਦ ਉਹਨਾਂ ਨੂੰ ਘਰੇ ਘਰੇ ਜਾ ਜਾ ਕੇ ਬੁਲਾਉਣਾ।
0: ਜੀ ਬਿਲਕੁਲ ਲੈਣਾ ਦਿੱਤਾ, ਤੁਸੀਂ ਬਹੁਤ ਖੂਬ ਗੱਲ ਕਹੀ ਕਿ ਜਦੋਂ ਵਣਜਾਰਾ ਆਉਂਦਾ ਸੀ ਨਾ ਤਾਂ ਇੱਕ ਮਾਹੌਲ ਇਹ ਜਿਹਾ ਸਿਰਜ ਜਾਂਦਾ ਸੀਗਾ ਕਿ ਬਸ ਸਾਰੀਆਂ ਤੀਵੀਆਂ ਜਿਹੜੀਆਂ ਹੁੰਦੀਆਂ ਸੀ ਨਾ ਕਿ ਬਸ ਇੱਕ ਆਵਾਜ਼ ਦੀ ਦੇਰ ਹੁੰਦੀ ਹੈ ਅਤੇ ਤੀਵੀਆਂ ਭੱਜੀ ਆਉਂਦੀਆਂ, ਹੈ ਨਾ, ਅਤੇ ਉਹ ਇੱਕ ਕਹਿ ਲਓ ਮੇਲ ਜੋਲ ਦਾ ਵੀ ਵਧੀਆ ਬਣ ਜਾਂਦਾ ਸੀ ਕਿ ਸਾਰੀਆਂ ਹੀ ਭੈਣਾਂ ਬੀਬੀਆਂ ਬਾਹਰ ਆ ਰਹੀਆਂ ਨੇ ਅਤੇ ਫਿਰ ਇੱਕ ਦੂਸਰੇ ਦੀ ਪਸੰਦ ਦੀ ਚੂੜੀਆਂ ਚੜ੍ਹਾ ਲੈਣੀਆਂ, ਹੈ ਨਾ, ਅਤੇ ਇੱਕ ਦੂਸਰੇ ਨਾਲ ਗੱਲਬਾਤ ਵੀ ਹੋ ਜਾਂਦੀ ਸੀ ਅਤੇ ਕਿਤੇ ਕੰਮਾਂ ਕਾਰਾਂ 'ਚ ਰੁੱਝੀਆਂ ਹੋਈਆਂ ਆਪਣੇ ਅੰਦਰ ਹੀ ਬੈਠੀਆਂ ਰਹਿੰਦੀਆਂ ਸੀ, ਕਦੇ ਚੁੰਕਾ ਚੌਲਾ ਸੰਭਾਲ ਰਹੀਆਂ ਨੇ ਅਤੇ ਕਦੇ ਕੀ ਸੰਭਾਲ ਰਹੀਆਂ ਨੇ।
1: ਜੀ ਉਹਦਾ ਐਵੇਂ ਵੀ ਹੁੰਦਾ ਸੀ ਨਾ ਕਿ ਬਾਜ਼ਾਰਾਂ ਤੱਕ ਕੁੜੀਆਂ ਦੀ ਪਹੁੰਚ ਨਹੀਂ ਹੁੰਦੀ ਸੀ, ਤਾਂ ਕੁੜੀਆਂ ਨੂੰ ਐਵੇਂ ਹੁੰਦਾ ਸੀ ਕਿ ਘਰੇ ਘਰੇ ਜਿਹੜਾ ਹੈ ਵਣਜਾਰਾ ਆ ਜਾਂਦਾ ਸੀ, ਜਾਂ ਐਵੇਂ ਕਹਿ ਲਓ ਵੀ ਕੁਛ ਕੁ 4-5 ਜਿੱਥੇ ਘਰ ਨਾਲ ਲੱਗਦੇ ਸੀ ਉਹਨਾਂ ਨੇ ਵਿਚਕਾਰ ਜਾ ਕੇ ਹੋਕਾ ਦੇ ਦੇਣਾ, ਹੈ ਨਾ, ਕੁੜੀਆਂ ਸੁਹਾਣੀਆਂ ਨੇ ਉੱਥੇ ਆ ਜਾਣਾ, ਉੱਥੇ ਆ ਕੇ ਉਹਨਾਂ ਨੇ ਸਮਾਨ ਵੇਖ ਲੈਣਾ, ਇਸੇ ਨਾਲ ਹੀ ਜਿਹੜਾ ਹੈ ਕੁੜੀਆਂ ਉੱਥੋਂ ਹੀ ਆਪਣਾ ਮਨਪਸੰਦ ਦਾ ਜਿਹੜਾ ਸਮਾਨ ਖਰੀਦ ਲਿਆ ਕਰਦੀਆਂ ਸੀ।
0: ਜੀ ਬਿਲਕੁਲ, ਤੇ ਆਓ ਪਹਿਲਾਂ ਸੁਣਦੇ ਗੁਰਦਾਸ ਮਾਨ ਕੀ ਕਹਿੰਦੇ ਨੇ ਤੇ ਫਿਰ ਆਪਾਂ ਇਸੇ ਵਿਸ਼ੇ ਤੇ ਗੱਲਬਾਤ ਅੱਗੇ ਜਾਰੀ ਰੱਖਾਂਗੇ।

0: ਸਰੋਤਿਓ, ਤੁਸੀਂ ਜੁੜੇ ਹੋਏ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ FM ਬੈਂਡ 100.2 ਮੈਗਾਹਰਟਸ ਸੀ ਤੇ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਨਾਲੋ ਨਾਲ ਸਾਡੇ ਪ੍ਰੋਗਰਾਮ ਸੁਣ ਸਕਦੇ ਹੋ। ਸਮਾਂ ਮਿਲਾਓ ਜੀ, ਇਸ ਸਮੇਂ ਘੜੀ ਦੀ ਸੂਈਆਂ ਮੁਤਾਬਕ 11:41 ਹੋ ਰਹੇ ਨੇ ਸਵੇਰ ਦੇ, ਤੇ ਆਨੰਦ ਮਾਣ ਰਹੇ ਹੋ ਤੁਸੀਂ ਪ੍ਰੋਗਰਾਮ ਫੁਲਕਾਰੀ ਦਾ ਆਪਣੀ ਰੇਡੀਓ ਦੋਸਤ ਬਬਲੀਨ ਕੌਰ ਤੇ ਮੇਰੇ ਨਾਲ
1: ਆਨੰਦਿਤਾ
0: ਸ਼ਰਮਾ
1: ਸ਼ਰਮਾ
0: ਹੋਰਾਂ ਦੇ ਨਾਲ, ਤੇ ਪ੍ਰੋਗਰਾਮ 'ਚ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਵਣਜਾਰੇ ਬਾਰੇ।
1: ਜੀ
0: ਆਨੰਦਿਤਾ, ਇਸ ਵਣਜਾਰੇ ਸ਼ਬਦ ਨੂੰ ਜੋ ਤੁਸੀਂ ਕਿਹਾ ਨਾ ਤਾਂ ਮੇਰੇ ਦਿਮਾਗ 'ਚ ਇੱਕਦਮ ਆਇਆ ਬਣਜਾਰਾ,
1: ਜੀ
0: ਕਿਉਂਕਿ ਕਿਤੇ ਕਿਤੇ ਨਾ ਇਹ ਵਣਜਾਰੇ ਲਈ ਬਣਜਾਰਾ ਸ਼ਬਦ ਵੀ ਵਰਤਿਆ ਜਾਂਦਾ, ਤੇ ਜੇ ਅਸੀਂ ਗੱਲ ਕਰ ਲਈਏ ਆਮ ਤੌਰ 'ਤੇ ਭਾਰਤ ਦੇ ਰਵਾਇਤੀ ਖਾਨਾਬਦੋਸ਼ ਵਪਾਰ ਅਤੇ ਵਪਾਰੀ ਭਾਈਚਾਰਿਆਂ ਨੂੰ ਇਹ ਦਰਸਾਉਂਦਾ, ਠੀਕ ਹੈ। ਨਾਲ ਹੀ ਪੰਜਾਬੀ ਸੰਗੀਤ ਅਤੇ ਸਾਹਿਤ ਵਿੱਚ ਵੀ ਇਸਦਾ ਇੱਕ ਪ੍ਰਸਿੱਧ ਸ਼ਬਦ ਹੈ, ਇਹ ਸ਼ਬਦ ਵਰਤਿਆ ਜਾਂਦਾ। ਅਤੇ ਜੇ ਸ਼ਾਬਦਿਕ ਅਰਥ ਵੱਲ ਜਾਈਏ ਨਾ ਤਾਂ ਬੰਜਾਰੇ ਦਾ ਮਤਲਬ ਹੈ ਵਪਾਰੀ।
1: ਜੀ
0: ਇਤਿਹਾਸਿਕ ਤੌਰ 'ਤੇ ਬੰਜਾਰਾ ਇੱਕ ਖਾਨਾਬਦੋਸ਼ ਜਾਂ ਕਹਿ ਲਓ ਅਰਧ ਖਾਨਾਬਦੋਸ਼ ਸਮੂਹ ਹੈ ਜੋ ਪਿੰਡਾਂ ਅਤੇ ਖੇਤਰਾਂ ਵਿੱਚ ਸਮਾਨ ਵੇਚਣ ਲਈ ਜਾਂਦੇ ਨੇ।
1: ਅਤੇ ਉਹੀ ਜਿਵੇਂ ਦੱਸਿਆ ਸੀਗਾ ਕਿ ਇਹ ਕਹਿ ਲਓ ਪਿੰਡਾਂ ਦੇ ਵਿੱਚ ਹੁੰਦੇ ਹੈ, ਅਤੇ ਪਿੰਡਾਂ ਵਿੱਚ ਵੀ ਅਕਸਰ ਦੇਖਿਆ ਜਾਂਦਾ ਸੀ ਕਿ ਪੈਦਲ ਹੀ ਪਿੰਡਾਂ ਦਾ ਜਿਹੜਾ ਰੁੱਖ ਕਰਦੇ ਸੀ, ਅਤੇ ਕਿਸੇ ਨੇ ਦੇਖ ਲਓ ਚਾਦਰ ਦੇ ਵਿੱਚ ਵੰਗਾਂ ਬੰਨ ਕੇ ਪਿੱਠ 'ਤੇ ਲਟਕਾਈਆਂ ਹੁੰਦੀਆਂ ਸੀ, ਅਤੇ ਕੋਈ ਲੱਕੜ ਦੇ ਫਰੇਮ ਉੱਤੇ ਵੰਗਾਂ ਸਜਾ ਕੇ ਮੋਢਿਆਂ 'ਤੇ ਚੱਕ ਕੇ ਜਗ੍ਹਾ ਜਗ੍ਹਾ ਜਾਂਦੇ ਸੀ। ਅਤੇ ਸਮੇਂ ਦੇ ਨਾਲ ਦੇਖੋ ਸਾਈਕਲਾਂ ਨੇ ਵੀ ਉਹਨਾਂ ਦਾ ਸਾਥ ਦਿੱਤਾ, ਹੌਲੀ ਹੌਲੀ ਸਾਈਕਲਾਂ 'ਤੇ ਉਹਨਾਂ ਨੂੰ ਲੈ ਕੇ ਜਾਣ ਲੱਗ ਗਏ ਵੰਗਾਂ, ਅਤੇ ਇਸੇ ਤਰ੍ਹਾਂ ਫਿਰ ਹੌਲੀ ਹੌਲੀ ਹੈਂਡਲ 'ਤੇ ਟੰਗੀਆਂ ਰੰਗ ਬਿਰੰਗੀਆਂ ਵੰਗਾਂ ਦੂਰੋਂ ਹੀ ਦੇਖ ਕੇ ਜਿਹੜੀਆਂ ਨੇ ਨਾ ਜਿਹੜੇ ਭੈਣਾਂ ਵਗੈਰਾ ਹੁੰਦੀਆਂ ਸੀ ਉਹ ਆਪਣੇ ਵੱਲੋਂ ਖਿੱਚ ਲੈਂਦੀਆਂ ਸੀ ਉਹਨਾਂ ਨੂੰ, ਹਨਾ, ਵੀ ਚੂੜੀਆਂ ਦੇਖ ਕੇ ਵੈਸੇ ਹੀ ਭੈਣਾਂ ਨੂੰ ਹੋ ਜਾਂਦਾ ਸੀ ਵੀ ਅਸੀਂ ਲੈ ਲਈਏ। ਤੇ ਉਦੋਂ ਵੈਸੇ ਵੀ ਹੁੰਦੇ ਜਿਵੇਂ ਆਪਾਂ ਕਹੀਏ ਵੀ ਉਹਨਾਂ ਦਾ ਬਾਜ਼ਾਰਾਂ ਵੱਲ ਜਾਣਾ ਇੰਨਾ ਨਹੀਂ ਹੁੰਦਾ ਸੀ, ਇਜਾਜ਼ਤ ਨਹੀਂ ਹੁੰਦੀ ਸੀ, ਤਾਂ ਉਹਨਾਂ ਨੂੰ ਵੈਸੇ ਹੀ ਹੁੰਦਾ ਸੀ ਵੀ ਚਲੋ ਜੇ ਕੋਈ ਬੰਜਾਰਾ ਆਇਆ ਹੈ ਨਾ, ਕੋਈ ਸਮਾਨ ਲੈ ਕੇ ਆਇਆ, ਤਾਂ ਉਹਨਾਂ ਨੂੰ ਚੰਗਾ ਲੱਗਦਾ ਸੀ ਵੈਸੇ ਵੀ ਕੁਝ ਸਮਾਨ ਲੈ ਲਈਏ।
0: ਜੀ
1: ਜੀ
0: ਜੀ ਵਣਜਾਰਾ ਦੇਖੋ ਇੱਕ ਸ਼ਬਦ ਹੈ, ਹਨਾ, ਸ਼ਬਦ ਇੱਕੋ ਹੀ ਹੈ ਪਰ ਸਮਾਨ ਬਹੁਤ ਵੇਚਦਾ ਸੀ
1: ਜੀ।
0: ਔਰ ਪਿੰਡਾਂ ਵਿੱਚ ਕਹਿ ਲਓ ਕਿ ਦੁਕਾਨਾਂ ਨਹੀਂ ਹੁੰਦੀਆਂ ਸੀ, ਜਾਂ ਕਹਿ ਲਓ ਬਹੁਤ ਹੀ ਘੱਟ ਕਿਤੇ ਦੂਰ ਟਾਵੇਂ ਟਾਵੇਂ ਹੁੰਦੀਆਂ ਸੀ, ਤੇ ਜਦੋਂ ਦੁਕਾਨਾਂ ਦੂਰ ਹੁੰਦੀਆਂ ਸੀ ਸਮਾਨ ਲੈਣਾ ਔਖਾ ਹੋ ਜਾਂਦਾ ਸੀ ਨਾ, ਤਾਂ ਫਿਰ ਜਿਹੜੀਆਂ ਭੈਣਾਂ ਹੁੰਦੀਆਂ ਸੀ ਇਹਨਾਂ ਨੂੰ ਉਡੀਕ ਹੁੰਦੀ ਸੀ ਕਿ ਕਦੋਂ ਵਣਜਾਰਾ ਆਏਗਾ, ਕਦੋਂ ਵਣਜਾਰਾ ਆਏਗਾ, ਅਸੀਂ ਉਹਨਾਂ ਤੋਂ ਸਮਾਨ ਲਵਾਂਗੇ। ਤੇ ਜੇ ਕਿਸੇ ਦੇ ਘਰ ਕੋਈ ਵਿਆਹ ਫੰਕਸ਼ਨ ਰੱਖਿਆ ਹੋਵੇ, ਜਾਂ ਕਹਿ ਲਓ ਕਿ ਤੀਆਂ ਦੇ ਦਿਨ ਚੱਲ ਰਹੇ ਹੋਣ, ਹਨਾ, ਤੇ ਜਾਂ ਫਿਰ ਕਹਿ ਲਓ ਕਿ ਜਨਮ ਦਿਨ ਜਿਵੇਂ ਅਸੀਂ ਮਨਾਉਂਦੇ ਹਾਂ, ਤੇ ਜਦੋਂ ਇਹ ਚੀਜ਼ਾਂ ਆਉਂਦੀਆਂ ਨਾ, ਦਿਨ ਤਿਉਹਾਰ ਕੋਈ ਵੀ ਆਉਂਦਾ, ਚਾਹੇ ਦੀਵਾਲੀ ਹੋਏ ਚਾਹੇ ਕੁਛ ਵੀ ਹੋਏ, ਹਨਾ, ਤੇ ਭੈਣਾਂ ਨੂੰ ਹੁੰਦਾ ਕਿ ਮੈਂ ਆਪਣੇ ਨਵੇਂ ਸੂਟ ਦੇ ਨਾਲ ਦੀਆਂ ਵੰਗਾਂ ਚੜ੍ਹਾਉਣੀਆਂ ਨੇ, ਮੈਂ ਸੁਰਖੀ ਬਿੰਦੀ ਨਾਲ ਦੀ ਲੈਣੀ ਹੈ, ਮੇਰੀ ਤਾਂ ਜਿਹੜੀ ਲਿਪਸਟਿਕ ਹੈ ਉਹ ਖਤਮ ਹੋ ਰਹੀ ਹੈ, ਮੈਨੂੰ ਉਹ ਵੀ ਚਾਹੀਦੀ ਹੈ, ਹਨਾ। ਤੇ ਇਹ ਛੋਟੀਆਂ ਮੋਟੀਆਂ ਜਿਹੜੀਆਂ ਜ਼ਰੂਰਤ ਦੀਆਂ ਰੋਜ਼ਾਨਾ ਜ਼ਰੂਰਤ ਦੀਆਂ ਚੀਜ਼ਾਂ ਹੁੰਦੀਆਂ ਸੀ ਨਾ, ਫਿਰ ਇਹ ਇਹਨਾਂ ਦੀਆਂ ਵਣਜਾਰੇ ਤੋਂ ਪੂਰੀਆਂ ਹੁੰਦੀਆਂ ਸੀ। ਤੇ ਜਦੋਂ ਵਣਜਾਰਾ ਗਲੀ 'ਚ ਹੌਕਾ ਦਿੰਦਾ ਸੀ ਨਾ, ਫਿਰ ਅਲੱਗ ਹੀ ਚਾਅ ਚੜ੍ਹ ਜਾਂਦਾ ਸੀ ਭੈਣਾਂ ਨੂੰ ਕਿ ਵਣਜਾਰਾ ਆਇਆ, ਤੇ ਚੱਲ ਭਾਬੀ ਆ ਵਣਜਾਰਾ ਆਇਆ, ਦੇਖੀਆਂ ਚੂੜੀਆਂ ਨਵੀਆਂ ਨਵੀਆਂ ਕਿਹੜੇ ਡਿਜ਼ਾਈਨ ਦੀਆਂ ਆਈਆਂ ਨੇ। ਤੇ ਜਦੋਂ ਭੈਣਾਂ ਨੇ ਇੱਦਾਂ ਆਵਾਜ਼ ਮਾਰਨੀ ਭਾਬੀਆਂ ਨੂੰ, ਤੇ ਜੇ ਭਾਬੀਆਂ ਤੇ ਭੈਣਾਂ ਨਾਲ ਰਲ ਕੇ ਜਾਂਦੀਆਂ ਸੀ ਨਾ, ਤੇ ਫਿਰ ਸ਼ੋਪਿੰਗ ਵੀ ਹੁੰਦੀ ਸੀ, ਸਮਾਨ ਖਰੀਦਿਆ ਜਾਂਦਾ ਸੀ, ਲੋੜਾਂ ਤਾਂ ਪੂਰੀਆਂ ਹੁੰਦੀਆਂ ਹੀ ਹੁੰਦੀਆਂ ਸੀ, ਇੱਕ ਜਿਹੜਾ ਚਾਅ ਚੜਿਆ ਹੁੰਦਾ ਸੀ ਨਾ ਉਹਦੇ ਨਾਲ ਗੀਤ ਸੰਗੀਤ ਤੇ ਨਾਚ ਵੀ ਉਹ ਜਿਹੜਾ ਆਪਣੀ ਬੋਲੀ ਵਿੱਚ ਕਰਦੇ ਸੀ।
1: ਤੇ ਇਸੇ ਤਰ੍ਹਾਂ ਮੈਂ ਦੱਸਦੀ ਕਿ ਪੁਰਾਣੇ ਵੇਲੇ ਜਦੋਂ ਘਰ ਵਿੱਚ ਵਿਆਹ ਹੁੰਦਾ ਸੀ ਉਦੋਂ ਕੀ ਹੁੰਦਾ ਸੀ, ਸੁਹਾਣੀਆਂ ਜਿਹੜੀਆਂ ਹੁੰਦੀਆਂ ਸੀ ਵਣਜਾਰਿਆਂ ਨੂੰ ਪਹਿਲਾਂ ਹੀ ਆਉਣ ਲਈ ਜਿਹੜਾ ਸੱਦਾ ਦੇ ਦਿੰਦੀਆਂ ਸੀਗੀਆਂ, ਤਾਂ ਕਿ ਜੋ ਸ਼ਿੰਗਾਰ ਦਾ ਸਮਾਨ ਵੀ ਲੈ ਕੇ ਸਮੇਂ ਸਿਰ ਨਾਲ ਆਏਗਾ। ਤਾਂ ਜਿਵੇਂ ਤੁਸੀਂ ਕਿਹਾ ਕਿ ਉਹ ਕਾਫੀ ਸਮਾਨ ਲੈ ਕੇ ਆਉਂਦੇ ਸੀ, ਤਾਂ ਦੱਸਦੀ ਹੈ ਕਿ ਉਹ ਪੇਂਡੂ ਜੀਵਨ ਦਾ ਇੱਕ ਚੱਲਦਾ ਫਿਰਦਾ ਬਾਜ਼ਾਰ ਹੁੰਦਾ ਸੀ, ਕਿਉਂਕਿ ਉਹਨਾਂ ਦੇ ਹੱਥ ਵਿੱਚ ਇੱਕ ਟਰੰਕ ਫੜਿਆ ਹੋਣਾ ਜਿਸ ਵਿੱਚ ਉਹਨਾਂ ਨੇ ਸ਼ਿੰਗਾਰ ਦੀ ਦੁਨੀਆ ਵਸਦੀ ਹੁੰਦੀ ਸੀ, ਜਿਵੇਂ ਉਹਦੇ ਵਿੱਚ ਨੇਲ ਪੋਲਿਸ਼ ਦੀਆਂ ਸ਼ੀਸ਼ੀਆਂ ਹੋ ਗਈਆਂ, ਬਿੰਦੀ ਸੁਰਖੀ ਕੱਜਲ ਦੀ ਡੱਬੀਆਂ ਹੋ ਗਈਆਂ, ਹਨਾ, ਤੇ ਨਾਲ ਹੀ ਸੁਰਮੇਦਾਨੀਆਂ, ਪਿੱਤਲ ਦੀਆਂ ਅੰਗੂਠੀਆਂ, ਕਲਿੱਪ, ਪਰਾਂਦੇ, ਇਸ ਤਰ੍ਹਾਂ ਦਾ ਕਾਫੀ ਕੁਝ ਜਿਹੜਾ ਆਪਣੇ ਨਾਲ ਲੈ ਕੇ ਆਉਂਦਾ ਸੀ। ਤਾਂ ਜਿਵੇਂ ਕਿ ਕਹਿ ਲਓ ਵੀ ਖੁਸ਼ੀਆਂ ਦੀ ਝੋਲੀ ਭਰ ਕੇ ਆਇਆ ਹੋਵੇ, ਇਸ ਤਰ੍ਹਾਂ ਉਹ ਆਉਂਦਾ ਸੀ। ਜਦੋਂ ਵੀ ਪਿੰਡ 'ਚ ਕਿਸੇ ਦੇ ਘਰ ਵਿਆਹ ਦੀਆਂ ਰੌਣਕਾਂ ਲੱਗਣੀਆਂ ਹੁੰਦੀਆਂ ਤਾਂ

0: ਘਰ ਘਰ ਦੀਆਂ ਜਿਹੜੇ ਕਹਿ ਲਓ ਵੀ ਸੁਆਣੀ ਜਿਹੜੀ ਸੀ ਵਣਜਾਰੇ ਨੂੰ ਪਹਿਲਾਂ ਹੀ ਆਉਣ ਲਈ ਇਸ ਲਈ ਕਹਿ ਦਿੰਦੀਆਂ ਸੀਗੀਆਂ ਕਿ ਐਵੇਂ ਕਹਿ ਲਓ ਵੀ ਸੁਆਣੀਆਂ ਜਾਂ ਭੈਣਾਂ ਬਹੁਤ ਹੋਣਗੀਆਂ ਸਮਾਨ ਲੈਣ ਵਾਲੀਆਂ, ਇਸ ਲਈ ਉਹਨਾਂ ਨੂੰ ਕਾਫੀ ਦਿਨ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਸੀ ਵੀ ਤੁਸੀਂ ਕਾਫੀ ਦਿਨ ਪਹਿਲਾਂ ਹੀ ਸਮਾਨ ਲੈ ਕੇ ਜ਼ਰੂਰ ਆਉਣਾ
1: ਜੀ।
0: ਤਾਂ ਇਸ ਤਰ੍ਹਾਂ ਵੀ ਉਹ ਸ਼ਿੰਗਾਰ ਦਾ ਸਮਾਨ ਲੈ ਕੇ ਆਉਂਦਾ ਸੀ ਅਤੇ ਭੈਣਾਂ ਨੂੰ ਅਲੱਗ ਹੀ ਚਾਅ ਚੜ੍ਹ ਜਾਂਦਾ ਸੀਗਾ ਜੀ।
1: ਜੀ ਬਿਲਕੁਲ, ਅਤੇ ਹੁਣ ਭੈਣਾਂ ਤਾਂ ਹਾਕ ਮਾਰ ਹੀ ਰਹੀਆਂ, ਅਤੇ ਇੱਕ ਹੋਰ ਸਾਡੇ ਹੰਸ ਰਾਜ ਹੰਸ ਜੀ ਵੀ ਆਵਾਜ਼ ਮਾਰ ਰਹੇ ਵਣਜਾਰੇ ਨੂੰ, ਆ ਦੇਖੀਏ ਕੀ ਲੈਂਦੇ ਨੇ ਅਤੇ ਕੀ ਸ਼ੋਪਿੰਗ ਕਰਦੇ ਨੇ।

0: ਇਹਨਾਂ ਦਿਨਾਂ ਦੇ ਵਿੱਚ ਗਰਮੀ ਸ਼ੁਰੂਆਤ ਤੋਂ ਹੀ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਤਾਪਮਾਨ ਹੋਰ ਵੀ ਵਧੇਗਾ। ਇਸ ਲਈ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਨਿੰਬੂ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰੋ ਤੇ ਤਿੱਖੀ ਧੁੱਪ ਤੋਂ ਬਚੋ। ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲੋ, ਜੇਕਰ ਫਿਰ ਵੀ ਜਾਣ ਦੀ ਜ਼ਰੂਰਤ ਪਵੇ ਤਾਂ ਛੱਤਰੀ ਜਾਂ ਫਿਰ ਗਿੱਲਾ ਸੂਤੀ ਕੱਪੜਾ ਸਿਰ ਤੇ ਲੈ ਕੇ ਹੀ ਨਿਕਲੋ। ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਤੇਜ਼ ਧੁੱਪ ਵਾਲੇ ਸਮੇਂ ਭਾਵ 12 ਵਜੇ ਤੋਂ ਲੈ ਕੇ 4 ਵਜੇ ਤੱਕ ਘਰ ਤੋਂ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ। ਤੇਜ਼ ਸਿਰ ਦਰਦ, ਉਲਟੀ ਆਉਣਾ ਜਾਂ ਫਿਰ ਚੱਕਰ ਆਉਣਾ ਲੂ ਦੇ ਲੱਛਣ ਹੋ ਸਕਦੇ ਨੇ। ਅਜਿਹੇ 'ਚ ਤੁਰੰਤ ਮਰੀਜ਼ ਨੂੰ ਠੰਡੀ ਛਾਂ ਵਾਲੀ ਥਾਂ ਤੇ ਲੈ ਕੇ ਜਾਇਆ ਜਾਵੇ, ਉਹਨੂੰ ਠੰਡਾ ਪਾਣੀ ਜਾਂ ਫਿਰ ਨਮਕ ਤੇ ਚੀਨੀ ਦਾ ਘੋਲ ਪਿਆਇਆ ਜਾਵੇ। ਠੰਡੇ ਬਜ਼ਾਰੂ ਪਦਾਰਥਾਂ ਜਾਂ ਕਿਸੇ ਵੀ ਤਰ੍ਹਾਂ ਦੇ ਸੌਫਟ ਡਰਿੰਕ ਦਾ ਪਰਹੇਜ਼ ਇਸ ਵੇਲੇ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਜਾਨਲੇਵਾ ਹੋ ਸਕਦਾ ਹੈ। ਘਰ ਤੋਂ ਬਾਹਰ ਨਿਕਲਣ ਵੇਲੇ ਆਪਣੇ ਕੋਲ ਪਾਣੀ ਅਤੇ ਗਲੂਕੋਜ਼ ਜ਼ਰੂਰ ਰੱਖੋ ਅਤੇ ਲੋੜ ਪੈਣ ਤੇ ਤੁਰੰਤ ਇਹਦਾ ਘੋਲ ਬਣਾ ਕੇ ਪੀਓ। ਇਹ ਬਹੁਤ ਮਦਦਗਾਰ ਹੋਵੇਗਾ। ਆਪਣਾ ਤੇ ਆਪਣੇ ਘਰ ਪਰਿਵਾਰ ਦਾ ਗਰਮੀ ਦੇ ਮੌਸਮ ਦੌਰਾਨ ਧਿਆਨ ਰੱਖੋ।
1: ਭੈਣੇ ਠੀਕ ਹੈ ਗੁੱਡੀ? ਹੁਣ
0: ਨਿਕਾਹ ਦੀ ਠੀਕ ਹੈ ਭੈਣੇ, ਸਕੂਲ ਤਾਂ ਕੀ ਬਦਲਿਆ, ਕੁੜੀ ਨੂੰ ਤਾਂ ਪਤਾ ਨੀ ਕਿਹੜੇ ਜੈ ਖਾਣੇ ਦੀ ਨਜ਼ਰ ਲੱਗ ਗਈ। ਨਾ ਤਾਂ ਦੇਖ ਲੈ ਜਵਾਕੜੀ ਅੰਦਰ ਤੋਂ ਬਾਹਰ ਨਿਕਲਦੀ ਹੈ, ਨਾ ਰੋਟੀ ਪਾਣੀ ਖਾਂਦੀ ਹੈ। ਅੱਜ ਲੈ ਕੇ ਜਾਨੀ ਆ ਬੇਰੀ ਵਾਲੇ ਸੰਤਾਂ ਦੇ, ਝਾੜਾ ਕਰਾ ਕੇ ਲਿਆਉਣੀ ਆ। ਲੋਕ ਕਿਹੜੇ ਭੈਣੇ ਜਰਦੇ ਨੇ ਕਿਸੇ ਨੂੰ, ਬੜੇ ਸਕੂਲ ਚ ਲਾਤੀ ਨਾ ਮੈਂ ਕੁੜੀ, ਜਰੀ ਨੀ ਗਈ।
1: ਨੀ ਕਿਸੇ ਦੀ ਨਜ਼ਰ ਨੀ ਲੱਗੀ, ਕੁੜੀ ਨੂੰ ਤੂੰ ਕਿਸੇ ਮਨੋਵਿਗਿਆਨਿਕ ਨੂੰ ਦਿਖਾ ਲੈ। ਸਕੂਲ ਬਦਲਣ ਕਰਕੇ ਉਹ ਆਲੇ ਦੁਆਲੇ ਦੇ ਮਾਹੌਲ ਤੋਂ ਪਰੇਸ਼ਾਨ ਹੋ ਕੇ ਤਣਾਅ 'ਚ ਚਲੀ ਗਈ।
0: ਨੀ ਤੂੰ ਤੁਰਦੀ ਲੱਗ, ਨਾ ਤੈਨੂੰ ਮੇਰੀ ਕੁੜੀ ਪਾਗਲ ਲੱਗਦੀ ਹੈ ਵੀ ਮੈਂ ਡਾਕਟਰਾਂ ਨੂੰ ਦਿਖਾਉਂਦੀ ਫਿਰਾਂ, ਜਾਂ ਸਾਨੂੰ ਨੀ ਲੋੜ।
1: ਤੈਨੂੰ ਮੇਰੀ ਲੋੜ ਨਾ ਹੋਵੇ ਭੈਣੇ, ਧੀ ਦੀ ਤਾਂ ਲੋੜ ਹੈ। ਜਿਵੇਂ ਸਾਡਾ ਸਰੀਰ ਬਿਮਾਰ ਹੁੰਦਾ ਹੈ, ਉਸੇ ਤਰ੍ਹਾਂ ਸਾਡਾ ਮਨ ਵੀ ਬਿਮਾਰ ਹੋ ਸਕਦਾ ਹੈ। ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਆਪਣਾ ਤੇ ਆਪਣੇ ਪਰਿਵਾਰ ਦੀ ਮਾਨਸਿਕ ਸਿਹਤ ਦਾ ਖਿਆਲ ਰੱਖੋ।

0: ਰਵਾਇਤਾਂ, ਖੁਸ਼ੀਆਂ ਤੇ ਸਾਦਗੀ ਦਾ ਜਿਉਂਦਾ ਜਾਗਦਾ ਉਦਾਹਰਣ ਸੀਗਾ ਉਹ।
1: ਜੀ ਬਿਲਕੁਲ, ਦੇਖੋ ਜਦੋਂ ਇੱਕ ਵਣਜਾਰੇ ਨੇ ਆਉਣਾ ਨਾ, ਤਾਂ ਕਦੇ ਉਹਨੇ ਇਹ ਨਹੀਂ ਸੋਚਿਆ ਹੋਣਾ ਕਿ ਮੈਂ ਬਿਜ਼ਨਸ ਦੇ ਉਸ 'ਚ ਚੱਲਿਆ, ਹੈ ਨਾ,
0: ਜੀ
1: ਕਮਾਈ
0: ਜੀ
1: ਦੇ ਸਾਧਨ
0: ਬਿਲਕੁਲ।
1: 'ਚ। ਉਹ ਇਹ ਕਹਿੰਦਾ ਸੀਗਾ ਕਿ ਮੇਰੀਆਂ ਭੈਣਾਂ ਨੂੰ ਅੱਜ ਮੈਂ ਚੂੜੀਆਂ ਦੇ ਕੇ ਆਉਣੀਆਂ ਨੇ। ਉਸ ਸਮੇਂ ਕੀ ਹੁੰਦਾ ਸੀਗਾ ਕਿ ਪੈਸਾ ਇੰਨਾ ਮਾਇਨੇ ਨਹੀਂ ਰੱਖਦਾ ਸੀ। ਠੀਕ ਹੈ, ਹਰ ਚੀਜ਼ ਪੈਸੇ ਨਾਲ ਖਰੀਦੀ ਜਾਂਦੀ
0: ਜੀ
1: ਹੈ, ਪਰ ਪੈਸਾ ਇੰਨਾ ਮਾਇਨੇ ਨਹੀਂ ਰੱਖਦਾ ਸੀ। ਉਹ ਖੁਸ਼ੀ ਮਾਇਨੇ ਰੱਖਦੀ ਸੀ, ਜਿਹੜੀਆਂ
0: ਜੀ
1: ਧੀਆਂ ਭੈਣਾਂ ਦੇ ਵੰਗਾਂ ਚੜਾ ਕੇ ਧੀਆਂ ਭੈਣਾਂ ਨੂੰ ਮਿਲਦੀ ਸੀ, ਅਤੇ ਉਹਨਾਂ ਦੀ ਖੁਸ਼ੀ ਦੇਖ ਕੇ ਵਣਜਾਰੇ ਖੁਸ਼ ਹੁੰਦੇ
0: ਜੀ
1: ਸੀ।
0: ਉਵੇਂ ਹੀ ਹੈ ਨਾ, ਜਿਵੇਂ ਆਪਾਂ ਕਿਹਾ ਕਿ ਉਹ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਫੈਮਿਲੀ ਮੈਂਬਰ ਵਾਂਗ ਹੀ ਲੈਣ ਲੱਗ
1: ਜੀ
0: ਜਾਂਦਾ ਹੈ,
1: ਬਿਲਕੁਲ,
0: ਦੋਨੋਂ ਪਾਸੇ ਬਰਾਬਰੀ ਹੋ ਜਾਂਦਾ ਕਿ ਉਹ ਵੀ ਉਹਨਾਂ ਨੂੰ ਐਵੇਂ ਲੈਣ ਲੱਗ ਜਾਂਦੇ ਵੀ ਛੱਡ ਛੱਡ ਘਰ ਦਾ ਹੀ ਹਿੱਸਾ ਹੈ ਇਹ।
1: ਜੀ ਬਿਲਕੁਲ, ਅਤੇ ਮੈਨੂੰ ਲੱਗਦਾ ਅੱਜ ਸਾਡੀਆਂ ਭੈਣਾਂ ਨੂੰ, ਸਾਡੀਆਂ ਮਾਵਾਂ ਨੂੰ ਆਪਣੀਆਂ ਉਹ ਹੀ ਪੁਰਾਣੇ ਵਣਜਾਰੇ ਵਾਲੀਆਂ ਯਾਦਾਂ ਯਾਦ ਆਈਆਂ ਹੋਣੀਆਂ, ਅਤੇ ਉਮੀਦ ਕਰਦੇ ਹਾਂ ਕਿ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਪਸੰਦ ਕੀਤਾ ਹੋਣਾ।
0: ਜੀ
1: ਅਤੇ ਇਹਨਾਂ ਦੇ ਤਾਂ ਜੀ ਅਜੇ ਅਸੀਂ ਅੱਜ ਦੱਸ ਦਈਏ ਕਿ ਸਾਡਾ ਅੱਜ ਪ੍ਰੋਗਰਾਮ ਸੁਨੇਹੇ ਵੀ ਆਉਣਾ,
0: ਜੀ
1: ਅਤੇ ਸਾਡੀਆਂ ਭੈਣਾਂ, ਸਾਡੇ ਭਰਾ ਸਾਰੇ ਹੀ ਜਿਹੜੇ ਵੀ ਸੁਣ ਰਹੇ ਨੇ, ਸਾਨੂੰ ਇਸ ਪ੍ਰੋਗਰਾਮ 'ਚ ਆਪਣੇ ਫੀਡਬੈਕ ਦੇ ਸਕਦੇ ਨੇ। ਅੱਜ ਦੁਪਹਿਰ 2:30 ਵਜੇ ਪ੍ਰੋਗਰਾਮ ਆਏਗਾ ਜੀ ਸੁਨੇਹੇ। ਇਸ ਪੂਰੇ ਹਫਤੇ ਤੁਹਾਨੂੰ ਕਿਹੜੇ ਕਿਹੜੇ ਪ੍ਰੋਗਰਾਮ ਚੰਗੇ ਲੱਗੇ, ਉਹਨਾਂ 'ਚ ਕੀ ਚੀਜ਼ ਚੰਗੀ ਲੱਗੀ ਅਤੇ ਕਿਹੜੀ ਚੀਜ਼ ਤੁਹਾਨੂੰ ਚੰਗੀ ਨਹੀਂ
0: ਜੀ,
1: ਲੱਗੀ,
0: ਤੇ ਤੁਸੀਂ ਕਿਹੜੀ ਚੀਜ਼ ਚਾਹੁੰਦੇ ਹੋ ਕਿ ਇਹ ਵਧੀਆ ਹੋ ਸਕਦੀ ਹੈ, ਇਹਨੂੰ ਕਿੱਦਾਂ ਵਧੀਆ ਕੀਤਾ ਜਾ ਸਕਦਾ, ਉਹਦੇ ਬਾਰੇ ਸੁਝਾਅ ਤੁਸੀਂ ਸਾਨੂੰ ਦੇ ਸਕਦੇ ਹੋ
1: ਜੀ।
0: ਜੀ
1: ਬਿਲਕੁਲ, ਇਹ ਸਾਰੇ ਸੁਝਾਅ ਤੁਸੀਂ ਸਾਨੂੰ 12 ਵਜੇ ਤੋਂ ਬਾਅਦ, ਯਾਨੀ ਠੀਕ 2-3 ਮਿੰਟਾਂ ਬਾਅਦ ਭੇਜਣੇ ਸ਼ੁਰੂ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਖੁੱਲ੍ਹਾ ਜੀ, ਸਾਡਾ ਨੰਬਰ ਉਹੀ ਹੈ 9465026268। ਇਸ ਨੰਬਰ 'ਤੇ ਤੁਸੀਂ ਆਪਣੇ ਵਟਸਐਪ ਸੁਨੇਹੀ ਲਿਖ ਕੇ ਭੇਜ ਸਕਦੇ ਹੋ। ਕਿਰਪਾ ਕਰਕੇ ਇਸ ਨੰਬਰ 'ਤੇ ਫੋਨ ਨਹੀਂ ਕਰਨਾ
0: ਜੀ,
1: ਔਰ ਕੋਈ ਵੀ ਆਡੀਓ ਮੈਸੇਜ ਆਪਣੀ ਆਵਾਜ਼ ਵਿੱਚ ਬੋਲ ਕੇ ਨਹੀਂ ਭੇਜਣਾ, ਤੁਸੀਂ ਸਿਰਫ ਲਿਖ ਕੇ ਭੇਜ ਸਕਦੇ ਹੋ। ਜੇ ਤੁਸੀਂ ਟਾਈਪ ਨਹੀਂ ਕਰ ਸਕਦੇ ਤਾਂ ਕਿਸੇ ਵੀ ਪੇਪਰ ਪੈਨ ਨਾਲ
0: ਕਾਗਜ਼ ਤੇ
1: ਤੁਸੀਂ
0: ਲਿਖ
1: ਲਿਖ ਕੇ
0: ਜੀ
1: ਉਹਦੀ ਫੋਟੋ ਲੈ ਕੇ ਭੇਜ ਸਕਦੇ ਹੋ।
0: ਜੀ ਬਿਲਕੁਲ,
1: ਅਤੇ ਇਸ ਪ੍ਰੋਗਰਾਮ 'ਚ ਤੁਸੀਂ ਆਪਣੇ ਫੀਡਬੈਕ ਦੁਪਹਿਰ 2:30 ਵਜੇ ਤੋਂ ਪਹਿਲਾਂ ਪਹਿਲਾਂ ਭੇਜਣੇ ਨੇ।
2: ਭਾਵੇਂ ਬੇਅੰਤ ਸਾਗਰਾਂ 'ਚ ਪਾਣੀ ਸਮਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਹਾਂ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਹਾਂ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਹਾਂ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਹਾਂ। ਵਾਤਾਵਰਨ ਬਚਾਓ, ਧਰਤੀ ਬਚਾਓ।
3: ਨੀ ਉਹ ਦੇਖੀ, ਨੀ ਉਹ ਤੇਰੀ ਨਣਦ ਨੀ ਆਉਂਦੀ?
4: ਨੀ ਹਾਂ, ਲੈ ਅੱਜ ਫੇਰ ਆਉਂਦੀ ਆ ਮੂੰਹ ਚੱਕੀ।
5: ਬੀਬੀ ਮੈਂ ਨੀ ਜਾਣਾ ਉੱਥੇ, ਬੀਬੀ ਉਹਨੇ ਮੈਨੂੰ ਫੇਰ ਕੁੱਟਿਆ।
3: ਨਾ ਜਾਣਾ ਕਿਉਂ ਨੀ, ਅਸੀਂ ਨੀ ਭਾਈ ਤੈਨੂੰ ਰੱਖ ਸਕਦੇ। 1-2 ਦਿਨ ਦੀ ਗੱਲ ਤਾਂ ਹੋਰ ਹੁੰਦੀ ਹੈ, ਸਾਰੀ ਉਮਰ ਨੀ ਅਸੀਂ ਰੱਖ ਸਕਦੇ ਤੈਨੂੰ। ਚਾਹੇ ਮਾਰੇ ਚਾਹੇ ਕੁੱਟੇ, ਤੇਰੇ ਸਿਰ ਦਾ ਸਾਈ ਹੈ, ਹੁਣ ਤਾਂ ਤੈਨੂੰ ਉੱਥੇ ਟਾਈਮ ਕੱਢਣਾ ਪੈਣਾ।
5: ਹੜਾ ਹੜਾ ਭਾਬੀ ਆਏ ਨਾ ਕਹਿ, ਜੇ ਮੈਂ ਉੱਥੇ ਗਈ ਉਹਨੇ ਮੈਨੂੰ ਕੁੱਟ ਕੁੱਟ ਕੇ ਮਾਰ ਦੇਣਾ। ਭਾਬੀ ਤੁਹਾਡੇ ਤੋਂ ਬਿਨਾਂ ਮੇਰਾ ਕੌਣ ਹੈ, ਮੈਂ ਕਿੱਥੇ ਜਾਊਂਗੀ?
6: ਤੂੰ ਚੱਲੇਗੀ ਮੇਰੇ ਨਾਲ ਥਾਣੇ, ਆਪਣੇ ਹੱਕਾਂ ਲਈ ਲੜ। ਜੇ ਅੱਜ ਤੂੰ ਜਾਂ ਤੇਰੀ ਭਾਬੀ ਪੜ੍ਹੀਆਂ ਲਿਖੀਆਂ ਹੁੰਦੀਆਂ ਤਾਂ ਏਦਾਂ ਡਰਦੀਆਂ ਨਾ, ਸਗੋਂ ਡਟ ਕੇ ਮੁਕਾਬਲਾ ਕਰਦੀਆਂ, ਤੇ ਤੁਹਾਨੂੰ ਕਾਨੂੰਨੀ ਕਾਰਵਾਈ ਦਾ ਸਾਰਾ ਪਤਾ ਹੁੰਦਾ।
7: ਮਾਂ ਧੀ ਨੂੰ ਜਦ ਪੜ ਜਾਵੇਗੀ, ਦੇਸ਼ ਦੀ ਗੁੱਡੀ ਚੜ ਜਾਵੇਗੀ।
1: ਸੋ ਤੇ ਇਸਦੇ ਨਾਲ ਹੀ ਮੈਨੂੰ ਬਬਲੀਨ ਕੌਰ ਨੂੰ ਤੇ ਮੇਰੇ ਨਾਲ
0: ਆਨੰਦਿਤਾ ਸ਼ਰਮਾ ਨੂੰ
1: ਪ੍ਰੋਗਰਾਮ ਫੁਲਕਾਰੀ ਇੱਥੇ ਖਤਮ ਕਰਨ ਦੀ ਦਿਓ
0: ਇਜਾਜ਼ਤ।
1: FM ਬੈਂਡ 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਹੈ ਜੀ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾਓ ਜੀ, ਇਸ ਵੇਲੇ ਦੁਪਹਿਰ ਦੇ 12 ਵਜ ਰਹੇ ਨੇ। ਹੁਣ ਤੋਂ ਕੁਝ ਪਲਾਂ ਵਿੱਚ ਤੁਸੀਂ ਸੁਣੋਗੇ ਹਿੰਦੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। 12:05 'ਤੇ ਪੇਸ਼ ਕਰਾਂਗੇ ਭੈਣਾਂ ਦਾ ਰੋਜ਼ਾਨਾ ਪ੍ਰੋਗਰਾਮ ਨਾਰੀ ਲੋਕ, ਤੁਸੀਂ ਬਣੇ ਰਹਿਣਾ ਆਕਾਸ਼ਵਾਣੀ ਪਟਿਆਲਾ ਦੇ ਨਾਲ। ਖਬਰਾਂ ਸੁਣਨ ਲਈ ਕਰੋ ਕੁਝ ਪਲ ਉਡੀਕ।

0: ਜੀ, ਤੇ ਅੱਜ ਦਾ ਨਾਈਟ ਲੋਕ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਆਨੰਦਿਤਾ ਸ਼ਰਮਾ, ਤੇ ਮੇਰੇ ਨਾਲ ਨੇ
1: ਬਬਲੀਨ ਕੌਰ ਤੇ ਸਾਡੀਆਂ ਸਾਰੀਆਂ ਹੀ ਸਖੀਆਂ ਸਹੇਲੀਆਂ ਦਾ ਇਸ ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਹੈ। ਅਨੰਦਿਤਾ, ਜਿਵੇਂ ਅਸੀਂ ਇਸ ਪ੍ਰੋਗਰਾਮ ਦਾ ਇੰਤਜ਼ਾਰ ਕਰਦੇ ਹਾਂ ਨਾ ਕਿ ਅਸੀਂ ਆਪਣੀ ਭੈਣਾਂ ਨਾਲ ਆਪਣੀ ਦਿਲ ਦੀਆਂ ਰਮਜ਼ਾਂ ਸਾਂਝੀਆਂ ਕਰਾਂਗੇ, ਹੈ
0: ਜੀ
1: ਨਾ, ਤੇ ਮੇਰੇ ਨਾਲ ਤਾਂ ਸਾਡੀਆਂ ਭੈਣਾਂ ਵੀ ਬਹੁਤ ਇੰਤਜ਼ਾਰ ਕਰਦੀਆਂ ਨੇ, ਕਿਉਂਕਿ ਇਹ ਦੇਖੋ ਸਾਰੇ ਦਿਨ 'ਚ ਨਾ ਇੱਕ ਪ੍ਰੋਗਰਾਮ ਹੀ ਹੈ ਇਹੋ ਜਿਹਾ ਜਿਹੜਾ ਸਿਰਫ ਸਾਡੇ
0: ਹੋਵੇ
1: ਭੈਣਾਂ ਦੇ
0: ਜੀ।
1: ਇਰਦ ਗਿਰਦ ਘੁੰਮਦਾ ਹੈ,
0: ਜੀ
1: ਬਾਕੀ ਤਾਂ
0: ਬਿਲਕੁਲ
1: ਅਸੀਂ ਪਰਿਵਾਰਕ ਪ੍ਰੋਗਰਾਮ ਕਰਦੇ ਹਾਂ ਬਹੁਤ ਸਾਰੇ, ਪਰ ਭੈਣਾਂ ਲਈ ਵਿਸ਼ੇਸ਼ ਪ੍ਰੋਗਰਾਮ ਇਹੀ ਹੈ। ਤੇ ਜਿਵੇਂ ਸਾਨੂੰ ਉਡੀਕ ਹੁੰਦੀ ਹੈ ਨਾ ਕਿ ਅਸੀਂ ਨਾਰੀ ਲੋਕ 'ਚ ਗੱਲਾਂ ਬਾਤਾਂ ਕਰਨੀਆਂ ਬਹੁਤ ਸਾਰੀਆਂ, ਹੈ ਨਾ, ਤੇ
0: ਜੀ
1: ਸਾਡੀਆਂ ਭੈਣਾਂ ਵੀ ਮੈਨੂੰ ਲੱਗਦਾ ਆਪਣੇ ਰੇਡੀਓ ਸੈੱਟ ਔਨ ਕਰਕੇ ਬੈਠ ਗਈਆਂ ਹੋਣਗੀਆਂ ਹੁਣ ਤੱਕ।
0: ਜੀ, ਉਹਨਾਂ ਨੂੰ ਇਹ ਹੁੰਦਾ ਵੀ ਕੁਝ ਨਵੀਂ ਜਾਣਕਾਰੀ ਸਾਨੂੰ ਮਿਲੇਗੀ ਤੇ ਇਸ ਤਰ੍ਹਾਂ ਕੁਝ ਨਵਾਂ ਸਿੱਖਣ ਨੂੰ ਵੀ ਮਿਲੇਗਾ, ਇਸੇ ਲਈ ਉਹਨਾਂ ਨੂੰ ਵੀ ਚਾਅ ਰਹਿੰਦਾ ਵੀ ਕਦੋਂ ਇਹ ਪ੍ਰੋਗਰਾਮ ਆਏਗਾ। ਜੀ,
1: ਅੱਛਾ ਜੀ,
0: ਤੇ
1: ਵਧੀਆ ਵਧੀਆ।
0: ਨਾਲ ਹੀ ਇਹ ਵੀ ਹੈ ਕਿ ਦੇਖੋ ਉਹਨਾਂ ਨੂੰ ਇਹ ਵੀ ਚਾਅ ਰਹਿੰਦਾ ਕਿ ਕਿਸ ਤਰ੍ਹਾਂ ਅਸੀਂ ਜਿਹੜੀ ਹੈ ਇੱਕ ਇੰਸਪਾਇਰਿੰਗ ਸਟੋਰੀ ਜਿਹੜੀ ਉਹਨਾਂ ਨਾਲ ਸਾਂਝੀ ਕਰਾਂਗੇ। ਜੀ
1: ਬਿਲਕੁਲ, ਦੇਖੋ ਕੀ ਹੁੰਦਾ ਨਾ ਕਿ ਸਾਡੇ ਅੰਦਰ ਨਾ ਕੰਮ ਕਰਨ ਦਾ ਬਹੁਤ ਚਾਅ ਹੁੰਦਾ ਹੈ ਨਾ,
0: ਜੀ
1: ਕੋਈ ਨਾ ਕੋਈ ਹੁਨਰ ਸਾਡੇ ਅੰਦਰ ਛੁਪਿਆ ਹੁੰਦਾ ਹੈ। ਹੁਣ ਅਸੀਂ ਆਪਣੀ ਲਾਈਫ 'ਚ ਇੰਨੇ ਬਿਜ਼ੀ ਹੋ ਜਾਂਦੇ ਹਾਂ, ਕਈ ਵਾਰ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਚੱਲਦੇ ਹਾਂ ਕਿ
0: ਜੀ
1: ਸਾਡਾ ਸਮਾਂ ਤਾਂ ਗਿਆ, ਹੁਣ ਸਾਡੇ ਬੱਚਿਆਂ

0: ਫਿਊਚਰ ਵਧੀਆ ਬਣ ਜਾਏ, ਅਸੀਂ ਆਪਣੇ ਬੱਚਿਆਂ ਵੱਲ ਪੂਰਾ ਧਿਆਨ ਦਿੰਦੇ ਹਾਂ,
1: ਜੀ
0: ਆਪਣੇ ਹਸਬੈਂਡ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਾ ਆਵੇ, ਉਹਨਾਂ ਦੀ ਹਰ ਚੀਜ਼ ਨੂੰ ਅਸੀਂ ਪੂਰੀ ਤਰ੍ਹਾਂ ਮੈਨੇਜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਦੇ ਟਾਈਮ ਟੇਬਲ ਦੇ ਅਕੋਰਡਿੰਗ, ਕਿ ਕਿਸ ਟਾਈਮ ਉਹਨਾਂ ਨੇ ਜਾਣਾ, ਉਹਨਾਂ ਨੂੰ ਟਾਈਮ 'ਤੇ ਚਾਹ ਪਾਣੀ ਨਾਸ਼ਤਾ ਜੋ ਵੀ ਉਹਨਾਂ ਨੂੰ ਦੇਣਾ ਜਾਂ ਉਹਨਾਂ ਦਾ ਲੰਚ ਪੈਕ ਕਰਨਾ, ਅਸੀਂ ਹਰ ਚੀਜ਼ ਉਹਨਾਂ ਦੇ ਟਾਈਮ ਦੇ ਅਕੋਰਡਿੰਗ ਕਰਦੇ ਹਾਂ, ਪਰ ਆਪਣੇ ਆਪ ਨੂੰ ਅਸੀਂ ਕਿਤੇ ਨਾ ਕਿਤੇ ਭੁੱਲ ਬੈਠੇ ਹਾਂ
1: ਜੀ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਆਪਾਂ ਉਹਨਾਂ ਦਾ ਧਿਆਨ ਰੱਖਦੇ ਹਾਂ ਵੀ ਕਿਵੇਂ ਉਹਨਾਂ ਦੇ ਟਾਈਮ ਮੈਨੇਜ ਕਰਨਾ, ਕਿਸ ਤਰ੍ਹਾਂ ਉਹਨਾਂ ਦਾ ਖਿਆਲ ਰੱਖਣਾ, ਤੁਸੀਂ ਇੱਥੇ ਵੀ ਦੇਖਿਆ ਹੋਗਾ ਕਿ ਕਈ ਕਈ ਵਾਰੀ ਭੈਣਾਂ ਭੁੱਲ ਜਾਂਦੀਆਂ ਨੇ ਵੀ ਜਦੋਂ ਉਹਨਾਂ ਨੂੰ ਐਂ ਲੱਗਦਾ ਕਿ ਰੋਟੀ ਘੱਟ ਰਹਿ ਗਈ ਜਾਂ ਕੁਛ ਘੱਟ ਰਹਿ ਗਿਆ, ਉਹ ਉਸ 'ਚ ਵੀ ਗੁਜ਼ਾਰਾ ਕਰ ਲੈਂਦੇ ਵੀ ਚਲੋ ਕੋਈ ਨਾ ਅਸੀਂ ਥੋੜ੍ਹੀ ਜਿਹੀ ਘੱਟ ਖਾ ਲਾਂਗੇ, ਹੈ ਨਾ, ਜਾਂ ਅਸੀਂ ਥੋੜ੍ਹਾ ਜਿਹਾ ਕੁਛ ਕੋਈ ਵੀ ਚੀਜ਼ ਆ ਉਸ 'ਚੋਂ ਕੁਛ ਕੁਛ ਕਰਕੇ ਵੀ ਥੋੜ੍ਹੇ ਬਹੁਤ ਗੁਜ਼ਾਰਾ ਕਰ ਹੀ ਲੈਂਦੀਆਂ ਨੇ ਕਿਸੇ ਵੀ ਤਰੀਕੇ।
0: ਇਹਨਾਂ ਦੀ ਨਾ ਤੁਹਾਡੀ ਗੱਲ ਤੋਂ ਨਾ ਮੈਨੂੰ ਇੱਕ ਗੱਲ ਯਾਦ ਆ ਰਹੀ ਹੈ ਕਿ ਹੁੰਦਾ ਨਾ ਕਿ ਮੌਸਮੀ ਸਬਜ਼ੀਆਂ ਤਾਂ ਅਸੀਂ ਜਦੋਂ ਬਣਾਉਂਦੇ ਹਾਂ ਨਾ, ਅਤੇ ਉਹ ਤਕਰੀਬਨ ਕਹਿ ਲਓ ਕਿ ਮੌਸਮੀ ਸਬਜ਼ੀਆਂ ਸਾਰੇ ਉਵੇਂ ਹੀ ਖਾਂਦੇ ਨੇ ਜਿਵੇਂ ਅਸੀਂ, ਮਤਲਬ ਕਹਿ ਲਓ ਇੱਕ ਇੱਕ ਕੋਲੀ ਜਾਂ ਅੱਧੀ ਅੱਧੀ ਕੋਲੀ ਜਿੰਨੀ ਅਸੀਂ ਜਿੰਨੀ ਖੁਰਾਕ ਹੈ ਜਿਸ ਜਿੰਨੀ ਖਾ ਲੈਂਦੇ ਹਾਂ। ਕਈ ਵਾਰ ਜਦੋਂ ਅਸੀਂ ਕੋਈ ਨਵੀਂ ਜਿਹੀ ਰੈਸਿਪੀ ਟਰਾਈ ਕਰਦੇ ਹਾਂ ਜਾਂ ਕੋਈ ਨਵੀਂ ਜਿਹੀ ਚੀਜ਼ ਟਰਾਈ ਕਰਦੇ ਹਾਂ ਨਾ, ਅਤੇ ਕੁਦਰਤੀ ਕਹਿ ਲਓ ਕਿ ਉਹ ਚੀਜ਼ ਬਣ ਵੀ ਬੜੀ ਸਵਾਦ ਜਾਂਦੀ ਹੈ, ਹੈ ਨਾ, ਅਤੇ ਭੈਣਾਂ ਕੀ ਕਰਦੀਆਂ ਬਣਾ ਬਣਾ ਕੇ ਨਾ ਜਦੋਂ ਉਹਨਾਂ ਦੀ ਤਾਰੀਫ਼ ਹੋ ਰਹੀ ਹੁੰਦੀ ਉਹਦੇ 'ਚ ਖੁਸ਼ ਹੋ ਜਾਂਦੀਆਂ, ਅਤੇ ਜੇ ਉਹ ਸਾਰਿਆਂ ਨੂੰ ਚੰਗੀ ਤਰ੍ਹਾਂ ਰਜਾ ਰਜਾ ਕੇ ਖਵਾ ਰਹੀ ਹੈ ਨਾ, ਮੰਨ ਲਓ ਉਹਨਾਂ ਲਈ ਇੱਕ ਅੱਧਾ ਪੀਸ ਹੀ ਉਹ ਚੀਜ਼ ਦਾ ਬੱਚਾ ਹੈ, ਅਤੇ ਉਹ ਕਹਿੰਦੇ ਨਹੀਂ ਨਹੀਂ ਤੁਸੀਂ ਖਾ ਲਓ ਵੀ ਮੈਂ ਤਾਂ ਫੇਰ ਖਾ ਲਾਂਗੀ, ਮੈਂ ਤਾਂ ਖਾਧਾ ਹੋਇਆ, ਮੈਂ ਤਾਂ ਪਹਿਲਾਂ ਵੀ ਖਾਇਆ ਸੀ, ਹੈ ਨਾ, ਤੁਸੀਂ ਖਾ ਲਓ ਵੀ ਮੈਂ ਬਣਾ ਬਣਾ ਕੇ ਥੱਕ ਗਈ ਹਾਂ ਅਤੇ ਹੁਣ ਮੈਂ ਪਾਣੀ ਪੀ ਕੇ ਰੱਜ ਗਈ ਹਾਂ।
1: ਉੱਥੇ ਇਹ ਵੀ ਹੁੰਦਾ ਕਿ ਉਹ ਤਾਰੀਫ ਸੁਣ ਕੇ ਜਿਹੜੀ ਹੈ ਖੁਸ਼ ਹੋ ਜਾਂਦੀਆਂ ਨੇ, ਵੀ ਸ਼ਾਇਦ ਸਾਡੀ ਤਾਰੀਫ ਸੁਣ ਕੇ ਉਹਨਾਂ ਨੂੰ ਚੰਗਾ ਲੱਗਦਾ ਵੀ ਚਲੋ ਮੇਰਾ ਮੁੱਲ ਪੈ ਰਿਹਾ ਕਿਤੇ।
0: ਜੀ ਬਿਲਕੁਲ, ਇੱਕ ਤਾਰੀਫ ਸੁਣ ਕੇ ਖੁਸ਼ ਹੋ ਜਾਂਦੀ ਹੈ, ਅਤੇ ਦੂਜਾ ਜਿਹੜੇ ਅਸੀਂ ਗੱਲ ਹਮੇਸ਼ਾ ਕਰਦੇ ਹਾਂ ਕਿ ਆਪਣੇ ਹੁਨਰ ਨੂੰ ਭੁਲਾ ਕੇ ਆਪਣੇ ਬੱਚਿਆਂ ਦੇ ਹੁਨਰ ਦੇਖ ਕੇ ਉਹਨਾਂ ਨੂੰ ਅੱਗੇ ਵਧਾ ਕੇ ਖੁਸ਼ ਹੋ ਜਾਂਦੀ ਹੈ, ਪਰ ਬਹੁਤ ਚੰਗੀ ਗੱਲ ਹੈ ਤੁਸੀਂ ਆਪਣੇ ਹਸਬੈਂਡ ਦਾ ਧਿਆਨ ਰੱਖ ਰਹੇ ਹੋ, ਆਪਣੇ ਬੱਚਿਆਂ ਦੇ ਫਿਊਚਰ ਦਾ ਧਿਆਨ ਰੱਖ ਰਹੇ ਹੋ, ਪਰ ਤੁਹਾਡਾ ਕੀ
1: ਜੀ,
0: ਹੈ ਨਾ, ਇਹ ਬੜਾ ਵੱਡਾ ਸੋਚਣ ਵਾਲਾ ਪ੍ਰਸ਼ਨ ਹੈ। ਅੱਜ ਅਸੀਂ ਮੋਟੀਵੇਸ਼ਨ ਰੋਜ਼ਾਨਾ ਇਸੇ ਕਰਕੇ ਦਿੰਦੇ ਹਾਂ ਕਿ ਆਪਣੇ ਅੰਦਰ ਦੇ ਹੁਨਰ ਨੂੰ ਕਿੱਥੇ ਦਬਾਓ ਨਹੀਂ, ਉਹਨਾਂ ਨੂੰ ਵੀ ਬਾਹਰ ਲੈ ਕੇ ਆਓ, ਆਪਣੇ ਅੰਦਰ ਦੇ ਹੁਨਰ ਨੂੰ ਸਮਝੋ ਕਿ ਤੁਸੀਂ ਕਿਹੜੇ ਸਟ੍ਰੀਮ ਵੱਲ ਜ਼ਿਆਦਾ ਬਿਹਤਰ ਹੋ,
1: ਜੀ,
0: ਹੈ ਨਾ
1: ਜੀ। ਇਸ 'ਚ ਵੀ ਜੋ ਤੁਸੀਂ ਕਹਿੰਦਾ ਕਿਹੜੇ ਸਟ੍ਰੀਮ ਵੱਲ ਬਿਹਤਰ, ਮੈਂ ਦੇਖਿਆ ਕਈ ਵਾਰ ਕੁੜੀਆਂ ਨੂੰ ਐਵੇਂ ਹੁੰਦਾ, ਪਹਿਲਾਂ ਹੁੰਦਾ ਕਿ ਵਿਆਹ ਕਰਾ ਕੇ ਚਲੋ ਫਿਰ ਕੋਈ ਨੌਕਰੀ ਕਰ ਲਾਂਗੇ, ਵਿਆਹ ਤੋਂ ਬਾਅਦ ਉਹਨਾਂ ਨੂੰ ਹੋ ਜਾਂਦਾ, ਹੁਣ ਤਾਂ ਜੀ ਵਿਆਹ ਤੋਂ ਬਾਅਦ ਘਰੇ ਕੰਮ ਬਹੁਤ ਨੇ, ਹੁਣ ਕੋਈ ਨੌਕਰੀ ਨਹੀਂ ਹੋਣੀ। ਤਾਂ ਇਸ ਤਰ੍ਹਾਂ ਜਦ ਤੱਕ ਤੁਸੀਂ ਆਪਣਾ ਇੱਕ ਟੀਚਾ ਨਹੀਂ ਰੱਖੋਗੇ ਨਾ ਵੀ ਮੈਂ ਕਿਧਰੇ ਵੱਲ ਜਾਣਾ, ਤਦੋਂ ਤੱਕ ਤੁਸੀਂ ਐਵੇਂ ਸੋਚਦੇ ਰਹਿ ਜਾਓਗੇ ਵੀ ਮੈਂ ਕੀ ਕਰਨਾ ਅਤੇ ਕੀ ਨਹੀਂ ਕਰਨਾ। ਜਦੋਂ ਤੁਹਾਡਾ ਇੱਕ ਟੀਚਾ ਹੋਏਗਾ ਫਿਰ ਤੁਸੀਂ ਸੋਚੋਗੇ ਵੀ ਨਹੀਂ ਚਲੋ ਕਿੰਨੀ ਵੀ ਮੁਸ਼ਕਲਾਂ ਆ ਗਈ ਮੈਂ ਉਦ ਤੱਕ ਪਹੁੰਚਣਾ ਹੀ ਪਹੁੰਚਣਾ।
0: ਜੀ ਇਹਨਾਂ ਦੀ ਤਾਂ ਵੈਸੇ ਨਾ ਗੱਲ ਅਸੀਂ ਸਿਰਫ ਧੀਆਂ ਭੈਣਾਂ ਦੀਆਂ ਹੀ ਕਰਾਂਗੇ ਇਸ ਪ੍ਰੋਗਰਾਮ 'ਚ, ਹੈ ਨਾ, ਅਤੇ ਗੱਲ ਧੀਆਂ ਭੈਣਾਂ ਦੇ ਸੈਕਰੀਫਾਈਸ ਹੀ ਕਰੀਏ, ਅਤੇ ਕੁੜੀਆਂ ਕਿੰਨੀਆਂ ਸੈਕਰੀਫਾਈਸ ਕਰਦੀਆਂ, ਹੈ ਨਾ, ਵਿਆਹ ਤੋਂ ਪਹਿਲਾਂ ਉਹਨਾਂ ਦੀ ਜਿਹੜੀ ਜ਼ਿੰਦਗੀ ਹੁੰਦੀ ਹੈ ਨਾ, ਕਹਿ ਲਓ ਕਿ ਕਿਸੇ ਵੀ ਪਰੀਆਂ ਤੋਂ ਘੱਟ ਨਹੀਂ ਹੁੰਦੀ ਸੋਹਣੀ, ਹੈ ਨਾ, ਅਤੇ ਕਿਉਂਕਿ ਉਹਨਾਂ ਦੇ ਮਾਂ ਪਿਓ ਉਹਨਾਂ ਨੂੰ ਇੰਨਾ ਲਾਡ ਲਡਾਉਂਦੇ ਨੇ, ਹੈ ਨਾ, ਹਰ ਖੁਆਇਸ਼ ਉਹਨਾਂ ਦੀ ਪੂਰੀ ਹੁੰਦੀ ਹੈ, ਅਤੇ ਇੱਕਦਮ ਹੀ ਉਸ ਧੀ ਦਾ ਜਦੋਂ ਵਿਆਹ ਹੋ ਜਾਂਦਾ ਹੈ ਉਹ ਆਪਣੇ ਸਹੁਰੇ ਘਰ ਜਾਂਦੀ ਹੈ, ਅਤੇ ਉਹ ਕਿੱਥੇ ਜਾਂਦੀ ਹੈ, ਉਹਦੀਆਂ ਖੁਆਇਸ਼ਾਂ ਕਿੱਥੇ ਦਬਾ ਲੈਂਦੀ ਹੈ, ਇਹ ਹਰ ਕੁੜੀ ਦੀ ਕਹਾਣੀ ਹੈ, ਇਹ ਕਿਸੇ ਇੱਕ ਦੀ ਨਹੀਂ, ਹਰ ਇੱਕ ਦੀ ਕਹਾਣੀ ਹੈ। ਉਹ ਖੁਆਇਸ਼ਾਂ ਆਪਣੇ ਆਪ ਦਬਣੀਆਂ ਸ਼ੁਰੂ ਹੋ ਜਾਂਦੀਆਂ, ਪਰਿਵਾਰਕ ਜ਼ਿੰਮੇਵਾਰੀਆਂ ਜ਼ਿਆਦਾ ਭਾਰੀਆਂ ਲੱਗਦੀਆਂ ਉਹਦੇ ਅੱਗੇ, ਹੈ ਨਾ, ਅਤੇ ਉਹ ਕਿਤੇ ਨਾ ਕਿਤੇ ਦੱਬ ਕੇ ਰਹਿ ਜਾਂਦੀ ਹੈ। ਹੁਣ ਦੇਖੋ ਉੱਥੇ ਇੱਕ ਧੀ ਹੁੰਦੀ ਹੈ, ਆਪਣੇ ਕਹਿੰਦੇ ਨਾ ਪਾਪਾ ਦੀ ਪਰੀਆਂ ਨੇ, ਅਤੇ ਉਹ ਫਿਰ ਹਰ ਖੁਆਇਸ਼ ਉਹਦੇ ਪਾਪਾ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹੈ, ਮਾਵਾਂ ਵੀ ਕਰਦੀਆਂ ਨੇ, ਅਤੇ ਜਦੋਂ ਵਿਆਹ ਹੋ ਜਾਂਦਾ ਹੈ ਉਹ ਆਪਣੇ ਮੂੰਹੋਂ ਮੰਗੀ ਦੀ ਸੰਗਦੀ ਹੈ ਕਿ ਹਾਂ ਮੈਂ ਇਹ ਚੀਜ਼ ਨਹੀਂ ਮੰਗ ਸਕਦੀ, ਅਤੇ ਕਿਤੇ ਮੇਰੇ ਹਸਬੈਂਡ ਨੂੰ ਔਖਾ ਨਾ ਲੱਗੇ, ਹੈ ਨਾ, ਕਿੰਨਾ ਸੋਚਦੀ ਹੈ। ਅਤੇ ਜੇ ਮੰਨ ਲਓ ਕਿ ਉਹਨੂੰ ਸ਼ੌਂਕ ਹੋਵੇ ਨੌਕਰੀ ਕਰਨ ਦਾ ਜਾਂ ਅੱਗੇ ਪੜ੍ਹਨ ਦਾ, ਕਈ ਵਾਰ ਤਾਂ ਉਹਨਾਂ ਦੇ ਸ਼ੌਂਕ ਉੱਥੇ ਅੱਗੇ ਪੜ੍ਹਨ ਦੇ ਪੂਰੇ ਵੀ ਨਹੀਂ ਹੁੰਦੇ, ਫਿਰ ਵਡੇਰੀ ਉਮਰ 'ਚ ਜਾ ਕੇ ਅਸੀਂ ਜਿਹੜੀਆਂ ਸੁਰਖੀਆਂ ਪੜ੍ਹਦੇ ਹਾਂ, ਕਈ ਵਾਰ ਉਸ ਵਿੱਚ ਵੀ ਪੜ੍ਹਦੇ ਹਾਂ ਕਿ 60 ਸਾਲ ਤੋਂ ਬਾਅਦ ਉਹਨਾਂ ਨੇ ਇਸ ਚੀਜ਼ ਦੀ ਪੜ੍ਹਾਈ ਕੀਤੀ, ਹੈ ਨਾ, ਕਈ ਵਾਰ ਅਸੀਂ ਇਹ ਚੀਜ਼ਾਂ ਸੁਰਖੀਆਂ 'ਚ ਪੜ੍ਹਦੇ ਹਾਂ। ਅਤੇ ਮੰਨ ਲਓ ਕਿ ਕਿਸੇ ਨੂੰ ਨੌਕਰੀ ਕਰਨ ਦਾ ਸ਼ੌਂਕ ਹੁੰਦਾ ਕਿ ਮੈਂ ਨੌਕਰੀ ਕਰਨੀ ਹੈ, ਮੈਂ ਇੰਨਾ ਪੜ੍ਹੇ ਲਿਖੀ ਹੈਗੀ ਆ, ਮੈਂ ਪੜ੍ਹਾਈ ਦਾ ਮੁੱਲ ਪਾਉਣਾ, ਮੈਂ ਨੌਕਰੀ ਕਰਨੀ ਹੈ, ਮੈਂ ਕੁਛ ਕਰਕੇ ਦਿਖਾਉਣਾ, ਗੱਲ ਇਹ ਨਹੀਂ ਹੁੰਦੀ ਕਿ ਪੈਸਾ ਕਮਾਉਣਾ, ਗੱਲ ਇਹ ਹੁੰਦੀ ਕਿ ਆਪਣੇ ਪੈਰਾਂ 'ਤੇ ਖੜ੍ਹੇ ਹੋਣਾ ਅਤੇ ਆਪਣੇ ਪਰਿਵਾਰ ਦਾ ਜਿਹੜਾ ਆਰਥਿਕ ਸਹਾਇਤਾ ਵਿੱਚ ਮਦਦ ਕਰਨੀ ਹੈ, ਹੈ ਨਾ। ਅਤੇ ਜੇ ਵਿਆਹ ਤੋਂ ਬਾਅਦ ਉਹਨੂੰ ਉਹਦੇ ਸਹੁਰੇ ਕਹਿ ਦੇਣ ਕਿ ਅਸੀਂ ਤਾਂ ਆਪਣੀ ਨੂੰਹ ਨੂੰ ਕੰਮ ਨਹੀਂ ਕਰਵਾਉਣਾ, ਅਸੀਂ ਤਾਂ ਘਰ ਹੀ ਰੱਖਣਾ, ਉਹ ਆਪਣੀ ਉਹ ਖੁਆਇਸ਼ ਵੀ ਮਾਰ ਦਿੰਦੀ ਹੈ, ਖੁਸ਼ੀ ਖੁਸ਼ੀ ਮਾਰਦੀ ਹੈ ਕਿ ਹਾਂ ਜਿਵੇਂ ਮੇਰੇ ਸਹੁਰੇ ਕਹਿਣਗੇ ਮੈਂ ਉਵੇਂ ਕਰਾਂਗੀ।
1: ਜੀ ਜੀ ਬਿਲਕੁਲ, ਅਤੇ ਜਿਵੇਂ ਅਸੀਂ ਕਹਿ ਰਹੇ ਹਾਂ ਕਿ ਅਸੀਂ ਭੈਣਾਂ ਲਈ ਜਿਹੜੀ ਹੈ ਮੋਟੀਵੇਸ਼ਨਲ ਸਟੋਰੀ ਲੈ ਕੇ ਆਉਂਦੇ ਹਾਂ, ਅਤੇ ਅੱਜ ਦੀ ਮੋਟੀਵੇਸ਼ਨਲ ਸਟੋਰੀ 'ਚ ਅਸੀਂ ਗੱਲ ਕਰਦੇ ਹਾਂ ਜੀ ਇੱਕ ਬੈਂਗਲੌਰ ਦੀ ਇੱਕ ਔਰਤ ਬਾਰੇ, ਜੋ ਕਿ ਜਿਸ ਨੇ ਕਿ 9 ਸਾਲ ਜਿਹੜਾ ਹੈ
0: ਅੱਛਾ ਜੀ
1: ਇਹ ਗੱਲ ਉਹਨਾਂ ਨੇ ਤਾਂ ਕਹੀ, ਉਹ ਕਹਿੰਦੇ ਵੀ ਦੇਖੋ ਜੀ ਕਿੰਨੇ ਲੋਕ ਨੇ ਜਿਹੜੇ ਇੰਨੀ ਪੜ੍ਹਾਈ ਕਰਕੇ ਇੰਨੀ ਮਿਹਨਤ ਕਰਕੇ ਜਿਹੜਾ ਨੇ ਆਈਟੀ ਵਾਲੇ ਖੇਤਰ 'ਚ ਜਾ ਰਹੇ ਨੇ, ਜਿਵੇਂ ਕਿ ਆਪਾਂ ਦੇਖ ਹੀ ਰਹੇ ਹਾਂ ਬਹੁਤ ਵੱਧ ਰਿਹਾ ਅੱਜ ਕੱਲ੍ਹ ਆਈਟੀ ਦੇ
0: ਜੀ

0: ਆਈਟੀ ਦਾ ਖੇਤਰ, ਤਾਂ ਉਹਨਾਂ ਨੇ ਕਿਹਾ ਵੀ ਦੇਖੋ ਲੋਕ ਉਸ ਪਾਸੇ ਜਾ ਰਹੇ ਨੇ ਅਤੇ ਮੈਂ ਉਹ ਛੱਡ ਕੇ ਵੀ ਮੈਂ ਨਾ ਇੱਕ ਅਲੱਗ ਤਰੀਕਾ ਸੋਚਿਆ ਵੀ ਮੈਂ ਕਿਸ ਤਰ੍ਹਾਂ ਆਪਣੇ ਆਪ ਨੂੰ ਖੁਸ਼ ਰੱਖਣਾ। ਉਹਨਾਂ ਨੇ ਉਸ ਤੋਂ ਬਾਅਦ ਆਟੋ ਚਲਾਉਣਾ ਸ਼ੁਰੂ ਕੀਤਾ ਅਤੇ ਉਹ ਇਹ ਦੱਸਦੇ ਨੇ ਕਿ ਮੈਨੂੰ ਵੀ ਪਹਿਲਾਂ ਲੋਕਾਂ ਨੇ ਬਹੁਤ ਕਿਹਾ ਵੀ ਇਹ ਇੰਨੀ ਵਧੀਆ ਨੌਕਰੀ ਛੱਡ ਕੇ ਹੈ ਨਾ ਆਫਿਸ 'ਚ ਮੈਂ ਜਾਂਦੀ ਸੀ ਨੌਕਰੀ ਕਰਨ,
1: ਜੀ
0: ਅਤੇ ਸਾਰੇ ਜਿਵੇਂ ਹੁੰਦਾ ਹੀ ਮੈਡਮ ਜੀ ਕਰਦੇ ਨੇ ਹੈ ਨਾ ਵੀ ਇੰਨੀ ਵਧੀਆ ਨੌਕਰੀ ਕਰਦੀ ਸੀ ਇਹ ਅਤੇ
1: ਜੀ
0: ਹੁਣ ਇਹ ਆਟੋ ਚਲਾਉਣ ਲੱਗੀ ਹੈ। ਪਰ ਉਹਨਾਂ ਨੇ ਇੱਥੇ ਇਹ ਗੱਲ ਕਹੀ ਵੀ ਉੱਥੇ ਮੈਨੂੰ ਲੱਗਦਾ ਸੀ ਮੇਰੇ 'ਤੇ ਪ੍ਰੈਸ਼ਰ ਬਹੁਤ ਜ਼ਿਆਦਾ ਹੈ
1: ਜੀ,
0: ਵੀ ਕੰਮ ਵੀ ਸਮਾਂ ਵੀ ਜ਼ਿਆਦਾ ਇਨਵੈਸਟ ਕਰਨਾ ਪੈਂਦਾ ਸੀ ਵੀ ਜ਼ਿਆਦਾ ਸਮਾਂ ਕੱਢਣਾ ਪੈਂਦਾ ਸੀ ਉੱਥੇ, ਕਦੇ ਕਦੇ ਜਿਵੇਂ ਕਹਿੰਦੇ ਨੇ ਵੀ ਓਵਰ ਟਾਈਮ ਵੀ ਮਿਲਦਾ ਤੁਹਾਨੂੰ ਵੀ ਜ਼ਿਆਦਾ ਕੰਮ ਕਰੋਗੇ ਜ਼ਿਆਦਾ ਪੈਸੇ ਮਿਲਣਗੇ
1: ਜੀ।
0: ਫਿਰ ਉਹਨਾਂ ਨੇ ਸੋਚਿਆ ਵੀ ਮੈਨੂੰ ਲੱਗਦਾ ਸੀ ਮੈਂ ਉੱਥੇ ਬੰਦ ਕੇ ਰਹਿ ਗਈ ਹਾਂ ਵੀ ਮੈਨੂੰ ਸਾਹ ਲੈਣ ਜੋਗਾ ਵੀ ਟਾਈਮ ਨਹੀਂ ਸੀ ਲੱਗਦਾ ਜਾਂ ਘਰ ਪਰਿਵਾਰ ਜੋਗਾ ਟਾਈਮ ਨਹੀਂ ਸੀ ਮਿਲਦਾ। ਪਰ ਉਹਨਾਂ ਨੇ ਫਿਰ ਦੱਸਿਆ ਕਿ ਹੁਣ ਮੈਂ ਇਹਦੇ ਤੋਂ ਬਹੁਤ ਖੁਸ਼ ਹਾਂ ਕਿ ਮੈਂ ਹੁਣ ਆਟੋ ਡਰਾਈਵਰ ਹਾਂ ਕਿਉਂਕਿ ਇਹਦੇ 'ਚ ਮੇਰਾ ਮਨ ਸ਼ਾਂਤ ਹੈ। ਅਤੇ ਉਹਨਾਂ ਨਾਲ ਇਹ ਵੀ ਦੱਸਿਆ ਕਿ ਜਦੋਂ ਮੈਂ ਆਈਟੀ ਕੰਪਨੀ 'ਚ ਕੰਮ ਕਰਦੀ ਸੀ ਉਦੋਂ ਮੇਰੀ ਜੀ ਤਨਖਾਹ ਸੀਗੀ 15 ਤੋਂ 20 ਹਜ਼ਾਰ ਮਹੀਨੇ ਦੀ, ਅਤੇ ਉਹ ਦੱਸਦੇ ਨੇ ਕਿ ਹੁਣ ਮੈਂ ਜਿੰਨਾ ਕੁ ਮੇਰਾ ਉਹ ਟਾਈਮ ਮਿਲਦਾ ਉਨਾ ਕੁ ਟਾਈਮ ਮੈਂ ਆਟੋ ਚਲਾਉਣੀ ਹਾਂ ਅਤੇ ਉਹਦੇ ਵਿੱਚ ਮੈਂ ਮਹੀਨੇ ਦਾ 60 ਹਜ਼ਾਰ ਰੁਪਇਆ ਜਿਹੜਾ ਜੋੜ ਲੈਂਦੀ ਹਾਂ।
1: ਕਿਆ ਬਾਤ ਹੈ, ਦੇਖੋ ਇੱਕ ਪਾਸੇ ਤਾਂ ਇਹਨਾਂ ਨੇ ਸਾਨੂੰ ਕਿੰਨਾ ਕੁਛ ਸਿਖਾਤਾ, ਇੱਕ ਪਾਸੇ ਤਾਂ ਇਹ ਸਿਖਾਇਆ ਕਿ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ, ਕਿਸੇ ਵੀ ਕੰਮ ਨੂੰ ਇਹ ਨਾ ਸੋਚੋ ਕਿ ਇਹ ਛੋਟਾ ਹੈ ਅਤੇ ਉਹ ਵੱਡਾ ਹੈ, ਭਾਵੇਂ ਉਹਨਾਂ ਨੇ ਪੜ੍ਹਾਈਆਂ ਬਹੁਤ ਕੀਤੀਆਂ ਤਾਂ ਹੀ ਉਹ ਆਈਟੀ ਦੇ ਖੇਤਰ 'ਚ ਕੰਮ ਕਰਦੇ ਸੀਗੇ ਔਰ ਇੱਕ ਰੈਪੂਟਿਡ ਜੋਬ ਕਹਿੰਦੇ ਨਾ ਕਿ ਮੈਡਮ ਜੀ ਵਾਲੀ ਜਿਵੇਂ ਤੁਸੀਂ ਕਹਿ ਰਹੇ ਹੋ ਰੈਪੂਟਿਡ ਜੋਬ ਕਰਦੇ ਸੀ ਅਤੇ ਹੁਣ ਅੱਜ ਉਹ ਆਟੋ ਚਾਲਕ ਨੇ, ਹੈ ਨਾ। ਪਰ ਦੇਖੋ ਜਿਹੜੀ ਚੀਜ਼ ਤੁਹਾਨੂੰ ਸਕੂਨ ਦਿੰਦੀ ਹੈ ਨਾ ਤੁਹਾਨੂੰ ਉਹ ਕਰਨੀ ਚਾਹੀਦੀ ਹੈ, ਜੇ ਤੁਹਾਨੂੰ ਉਸ ਨੌਕਰੀ 'ਚ ਸਕੂਨ ਹੀ ਨਹੀਂ ਹੈ ਜਿੱਥੇ ਤੁਸੀਂ ਕੰਮ ਕਰ ਰਹੇ ਹੋ, ਤੁਹਾਡੇ ਸਿਰ 'ਤੇ ਦਿਮਾਗ 'ਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੈ, ਤੁਸੀਂ ਆਪਣੀ ਫੈਮਿਲੀ ਤੋਂ ਦੂਰ ਹੋ ਰਹੇ ਹੋ, ਟਾਈਮ ਨਹੀਂ ਦੇ ਪਾ ਰਹੇ, ਓਵਰ ਟਾਈਮ ਕਰਨਾ ਪੈ ਰਿਹਾ ਤੁਹਾਨੂੰ, ਅਤੇ ਜੇ ਤੁਹਾਨੂੰ ਸਕੂਨ ਹੀ ਨਹੀਂ ਮਿਲ ਰਿਹਾ ਫਿਰ ਉਹ ਜੋਬ ਵੀ ਤੁਹਾਡੇ ਕਿਸ ਕੰਮ ਦੀ। ਹੁਣ ਇੱਕ ਪਾਸੇ ਇਹਨਾਂ ਨੂੰ ਸਕੂਨ ਨਹੀਂ ਮਿਲ ਰਿਹਾ, ਦੂਜੇ ਪਾਸੇ ਸਕੂਨ ਮਿਲ ਰਿਹਾ, ਔਰ ਜਿੱਥੇ ਉਹਨਾਂ ਨੂੰ ਸਕੂਨ ਨਹੀਂ ਮਿਲ ਰਿਹਾ ਰੈਪੂਟਿਡ ਜੋਬ ਹੈ ਉੱਥੇ ਸੈਲਰੀ ਕੁਛ ਵੀ ਨਹੀਂ, ਦੂਜੇ ਪਾਸੇ ਦੇਖੋ ਸਕੂਨ ਵੀ ਹੈ ਔਰ ਪੈਸੇ ਦੀ ਕਮਾਈ ਵੀ ਅੱਛੀ ਹੋ ਰਹੀ
0: ਉਹੀ
1: ਹੈ।
0: ਗੱਲ ਕਹਿ ਰਹੇ ਨੇ ਕਿ ਮੈਂ ਹੁਣ ਖੁਸ਼ ਹਾਂ ਕਿ ਮੇਰਾ ਮਨ ਸ਼ਾਂਤ ਹੈ, ਨਾਲੇ ਇੱਥੇ ਇਹ ਵੀ ਹੈ ਦੇਖੋ ਕਿ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੈ, ਜਦ ਤੁਹਾਡਾ ਦਿਲ ਕੀਤਾ ਤੁਸੀਂ ਘਰੇ ਵਾਪਸ ਜਾ
1: ਜੀ
0: ਸਕਦੇ, ਜਦ ਤੁਹਾਡਾ ਦਿਲ ਕੀਤਾ ਤੁਸੀਂ ਕੰਮ ਕਰ
1: ਤੁਸੀਂ
0: ਸਕਦੇ,
1: ਛੁੱਟੀ ਲੈ ਸਕਦੇ ਹੋ ਆਪਣੇ
0: ਜੀ,
1: ਕੰਮ
0: ਉਹੀ ਗੱਲ
1: ਤੋਂ
0: ਹੈ ਕਿ ਕੋਈ ਵੀ ਕੰਮ ਵੱਡਾ ਛੋਟਾ ਨਹੀਂ ਹੈ, ਕਿ ਤੁਹਾਡਾ ਇੱਕ ਟੀਚਾ ਹੋਣਾ ਚਾਹੀਦਾ ਮੈਂ ਕੀ ਕਰਨਾ, ਨਾਲੇ ਉਹੀ ਲੋਕ ਤਾਂ ਬਹੁਤ ਕੁਛ ਕਹਿਣਗੇ ਜੋ ਤੁਹਾਡਾ ਦਿਲ ਕਰਦਾ ਜਿਸ 'ਚ ਤੁਹਾਡਾ ਦਿਲ ਖੁਸ਼ ਹੈ ਤੁਹਾਨੂੰ ਉਹੀ ਕਰਨਾ ਚਾਹੀਦਾ।
1: ਬਿਲਕੁਲ।

0: ਜੀ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਹੈ ਅਤੇ ਪ੍ਰੋਗਰਾਮ ਚੱਲ ਰਿਹਾ ਜੀ ਨਾਰੀ ਲੋਕ। ਅਤੇ ਜਿਵੇਂ ਅਸੀਂ ਪਹਿਲਾਂ ਇੰਸਪਾਇਰਿੰਗ ਸਟੋਰੀ ਸਾਂਝੀ ਕੀਤੀ, ਪਰ ਜਿਵੇਂ ਅਸੀਂ ਦੱਸ ਰਹੇ ਸੀ ਕਿ ਮੌਸਮ ਜਿਹੜਾ ਹੈ, ਦੇਖੋ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਬੱਦਲ ਆ ਗਏ ਅਤੇ ਕਦੋਂ ਮੀਂਹ ਆ ਗਿਆ। ਅਤੇ ਅਗਲੇ ਦਿਨ ਮੈਂ ਵੈਸੇ ਇਹ ਚੀਜ਼ ਬਹੁਤ ਦੇਖੀ ਹੈ, ਮੈਂ ਮੇਰੀ ਮੰਮੀ ਨਾਲ ਵੀ ਇਹ ਗੱਲ ਸਾਂਝੀ ਕਰਦੀ ਹਾਂ ਕਿ ਆਪਾਂ ਦੇਖਦੇ ਹਾਂ ਕਿ ਜਦੋਂ ਵੀ ਮੀਂਹ ਆਉਂਦਾ ਨਾ, ਹਮੇਸ਼ਾ ਜ਼ਿਆਦਾਤਰ ਸ਼ਾਮ ਨੂੰ ਹੀ ਆਉਂਦਾ ਅਤੇ ਸ਼ਾਮ ਨੂੰ ਮੀਂਹ ਆ ਜਾਂਦਾ, ਅਗਲੇ ਦਿਨ ਫਿਰ ਐਨ ਤੇਜ਼ ਧੁੱਪ ਆਉਂਦੀ ਹੈ। ਮੈਂ ਕਿਹਾ ਮੈਨੂੰ ਐਂ ਲੱਗਦਾ ਵੀ ਆਪਣਾ ਦਿਨ ਜਿਹੜਾ ਹੈ ਉਹ ਧੁੱਪ 'ਚ ਲੰਘਦਾ ਹੈ।
1: ਕਹਿੰਦੇ ਤੁਸੀਂ ਨਾ ਸਵੇਰੇ ਚੰਗੀ ਤਰ੍ਹਾਂ ਸਫਾਈਆਂ ਕਰ ਲਓ, ਫਿਰ ਮੈਂ ਸ਼ਾਮੀ ਤੂਫਾਨ ਲੈ ਕੇ ਆਊਂਗੀ।
0: ਜੀ ਬਿਲਕੁਲ ਸਹੀ ਗੱਲ ਹੈ, ਉਹੀ ਕਿ ਦੁਪਹਿਰੇ ਦੁਪਹਿਰੇ ਜਿਹੜੀ ਹੈ ਸਵੇਰੇ ਸਵੇਰੇ ਨਹੀਂ ਤੇਜ਼ ਧੁੱਪ ਹੁੰਦੀ ਹੈ ਅਤੇ ਸ਼ਾਮ ਨੂੰ ਉਹੀ ਬੱਦਲ ਮੀਂਹ ਵਗੈਰਾ ਜਿਹੜਾ ਹੈ ਸ਼ਾਮ ਨੂੰ ਆ ਜਾਂਦਾ
1: ਜੀ।
0: ਪਰ ਇੱਥੇ ਆਪਾਂ ਇਹ ਵੀ ਦੇਖੋ ਆਪਣੇ ਜਿਹੜੇ ਸੁਣਨ ਵਾਲੇ ਉਹਨਾਂ ਨੂੰ ਸਾਂਝਾ ਕਰਾਂਗੇ ਕਿ ਆਪਾਂ ਇਹ ਵੀ ਨਾ ਕਰੀਏ ਕਿ ਜਿਵੇਂ ਹੁਣ ਗਰਮੀ ਇੰਨੀ ਪੈ ਰਹੀ ਹੈ ਤਾਂ ਅਸੀਂ ਸੋਚੀਏ ਵੀ ਅਸੀਂ ਸਾਰਾ ਦਿਨ ਘਰੇ ਰਹੀਏ, ਅਤੇ ਦੇਖੋ ਜੇ ਘਰੇ ਰਹਾਂਗੇ ਸਾਰਾ ਦਿਨ ਫਿਰ ਆਪਾਂ ਨੂੰ ਐਂ ਹੋਏਗਾ ਕੁਛ ਕੁਛ ਖਾਈ ਜਾਈਏ ਅਸੀਂ, ਹੈ ਨਾ, ਕਦੇ ਕੁਛ ਖਾ ਲਿਆ ਕਦੇ ਕੁਛ ਖਾ ਲਿਆ। ਨਾਲੇ ਵੈਸੇ ਵੀ ਠੰਡ 'ਚ ਤਾਂ ਅਸੀਂ ਫਿਰ ਪਰਹੇਜ਼ ਕਰਦੇ ਹਾਂ ਕਿ ਤਲਿਆ ਵਗੈਰਾ ਅਸੀਂ ਕੁਛ ਨਹੀਂ ਖਾਣਾ, ਗਰਮੀਆਂ 'ਚ ਅਸੀਂ ਪਰਹੇਜ਼ ਨਹੀਂ ਕਰਦੇ ਤਲੇ ਵਗੈਰਾ ਦਾ, ਹੈ ਨਾ। ਫਿਰ ਉਹੀ ਹੈ ਕਿ ਗਰਮੀਆਂ 'ਚ ਫਿਰ ਹੁੰਦਾ ਹੈ ਕਿ ਮੋਟਾਪੇ ਦਾ ਅਸੀਂ ਸ਼ਿਕਾਰ ਹੋ ਜਾਂਦੇ ਹਾਂ
1: ਜੀ। ਇਹਨਾਂ ਦੀ ਤਾਂ ਹੁਣ ਤਾਂ ਬੱਚਿਆਂ ਦੀ ਛੁੱਟੀਆਂ ਚੱਲ ਰਹੀਆਂ ਅਤੇ ਫਿਰ ਬੱਚਿਆਂ ਦੀ ਫਰਮਾਇਸ਼ਾਂ ਤੁਸੀਂ ਦੇਖ ਲਓ ਕਿ ਘਰ 'ਚ ਜਿਹੜੀਆਂ ਮਾਵਾਂ ਨੇ ਨਾ, ਉਹਨਾਂ ਦਾ ਕੰਮ ਜਿਹੜਾ ਨਾ ਰੋਟੀ ਸਬਜ਼ੀ ਤੱਕ ਸੀਮਤ ਨਹੀਂ ਰਹਿ ਗਿਆ, ਉਹ ਰੋਟੀ ਸਬਜ਼ੀ ਤੋਂ ਬਾਅਦ ਵੀ ਰਸੋਈ 'ਚ ਨੇ ਅਤੇ ਉਹ ਜਿਹੜਾ ਕੰਮ ਕਰ ਰਹੇ ਆ ਰੋਟੀ ਸਬਜ਼ੀ ਤੋਂ ਬਾਅਦ ਅਤੇ ਉਹ ਰੋਟੀ ਸਬਜ਼ੀ ਤੋਂ ਪਹਿਲਾਂ ਵੀ ਉਹੀ ਕੰਮ ਕਰ ਰਹੀਆਂ ਨੇ। ਮਤਲਬ ਕਹਿ ਲਓ ਕਿ ਕਦੇ ਬੱਚਿਆਂ ਦੀ ਫਰਮਾਇਸ਼ ਨਮਕੀਨ ਦੀ ਆ ਰਹੀ ਹੈ, ਕਦੇ ਮਿੱਠੇ ਦੀ ਆ ਰਹੀ ਹੈ, ਅਤੇ ਮਾਵਾਂ ਨੂੰ ਵੀ ਹੁੰਦਾ ਹਾਏ ਮੇਰਾ ਬੱਚਾ ਅੱਜ ਘਰ ਹੈ ਅਤੇ ਉਹਨੂੰ ਭੁੱਖ ਲੱਗੀ ਹੈ ਅਤੇ ਰੋਟੀ ਖਾਣਾ ਨਹੀਂ ਉਹਨੇ ਹਜੇ ਅਤੇ ਹੁਣ ਉਹਨੂੰ ਮੈਂ ਕੁਛ ਬਣਾ ਕੇ ਦੇ ਦੇਵਾਂ
0: ਜੀ। ਮਾਵਾਂ ਇਸ ਕਰਕੇ ਵੀ ਇਹ ਕਰ ਰਹੀਆਂ ਨੇ ਕਿਉਂਕਿ ਉਹਨਾਂ ਨੂੰ ਐਵੇਂ ਲੱਗਦਾ ਬੱਚੇ ਜਦੋਂ ਡਿਮਾਂਡ ਕਰਦੇ ਨੇ ਨਾ ਕਿ ਅਸੀਂ ਬਾਹਰੋਂ ਇਹ ਖਾਣਾ, ਫਿਰ ਉਦੋਂ ਸਾਡੇ ਭੈਣਾਂ ਵੀ ਸੋਚਦੀਆਂ ਨੇ ਕਿ ਬਾਹਰ ਨਾਲ ਚੰਗਾ, ਚਲੋ ਮੈਂ ਤੁਹਾਨੂੰ ਘਰੇ

0: ਕੁਛ ਬਣਾ ਕੇ ਖਵਾਉਣੀ ਆ,
1: ਜੀ
0: ਤਾਂ ਇਸ ਲਈ
1: ਬਿਲਕੁਲ
0: ਫਿਰ ਉਹਨਾਂ ਨੂੰ ਵੀ ਹੁੰਦਾ ਚਲੋ ਘਰੇ ਬਣਾ ਲੈਂਦੇ ਆ। ਨਾਲੇ ਮੈਨੂੰ ਇਹ ਵੀ ਲੱਗਦਾ ਕਿ ਜਦੋਂ ਆਪਾਂ ਕੋਈ ਚੀਜ਼ ਘਰੇ ਬਣਾ ਲੈਂਦੇ ਆ ਤਾਂ ਦੇਖੋ ਇੱਕ ਤਾਂ ਵੈਸੇ ਬਣਦੀ ਵੀ ਜ਼ਿਆਦਾ ਹੈ, ਨਾਲੇ ਸਾਰਿਆਂ ਨੂੰ ਪੂਰੀ ਵੀ ਆ ਜਾਂਦੀ ਹੈ।
1: ਬਿਲਕੁਲ
0: ਜਦੋਂ ਅਸੀਂ ਬਾਹਰੋਂ ਲੈ ਕੇ ਆਉਂਦੇ ਹਾਂ ਫਿਰ ਐਵੇਂ ਲੱਗਦਾ ਹੈ, ਕਦੇ ਹੁੰਦਾ ਕਿ ਚੀਜ਼ ਥੋੜ੍ਹੀ ਰਹਿ ਗਈ, ਫਿਰ ਸਭ ਨੂੰ ਹੁੰਦਾ ਕਿ ਥੋੜ੍ਹੀ ਥੋੜ੍ਹੀ ਖਾ ਲਓ, ਫਿਰ ਘਰੇ ਬਣਾਉਂਦੇ ਪਰ ਖੁੱਲ੍ਹਾ ਬਣਾਉਂਦੇ ਹਾਂ।
1: ਜੀ ਬਿਲਕੁਲ, ਕਹਿੰਦੇ ਆ ਨਾ ਕਿ ਘਰ 'ਚ ਜੋ ਤੁਸੀਂ ਚੀਜ਼ਾਂ ਬਣਾ ਰਹੇ ਹੋ ਨਾ ਉਸ 'ਚ ਬਰਕਤ ਬੜੀ ਹੁੰਦੀ
0: ਜੀ,
1: ਹੈ,
0: ਉਹੀ ਸਹੀ
1: ਬਾਜ਼ਾਰ ਦੀ ਚੀਜ਼ 'ਚ ਬਰਕਤ ਨਹੀਂ
0: ਜੀ
1: ਪੈਂਦੀ।
0: ਜੀ
1: ਅਤੇ ਹੁਣ ਗੱਲ ਤੁਸੀਂ ਕੀਤੀ ਕਿ ਖਾਣ ਪੀਣ ਦੀ, ਹੁਣ ਖਾ ਪੀ ਤਾਂ ਅਸੀਂ ਰਹੇ ਹਾਂ ਖੂਬ, ਪਰ
0: ਜੀ
1: ਖਾਂਦੇ ਪੀਣ ਦੇ ਨਾਲ ਨਾਲ ਅਸੀਂ ਆਪਣੀ ਸਿਹਤ ਨੂੰ ਨਾ ਭੁੱਲ ਜਾਈਏ।
0: ਜੀ
1: ਅਤੇ ਭੈਣੋ ਕੀ ਹੈ ਨਾ, ਹੁਣ ਗਰਮੀ ਇੰਨੀ ਪੈ ਰਹੀ ਹੈ, ਸਾਡੇ ਬੱਚੇ ਨਾ ਕੁਦਰਤ ਤੋਂ ਕਿਤੇ ਨਾ ਕਿਤੇ ਦੂਰ ਹੁੰਦੇ ਜਾ ਰਹੇ ਹਾਂ,
0: ਜੀ
1: ਅਤੇ ਅੱਜ ਸਾਨੂੰ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਕੁਦਰਤ ਵੱਲ ਲੈ ਕੇ ਚੱਲੀਏ। ਹੁਣ ਕੁਦਰਤ ਵੱਲ ਕਿਵੇਂ ਲੈ ਕੇ ਜਾਵਾਂਗੇ? ਦੇਖੋ ਸਵੇਰ ਸ਼ਾਮ ਦਾ ਜਿਹੜਾ ਮੌਸਮ ਹੁੰਦਾ ਨਾ, ਇਹ ਵਧੀਆ ਹੁੰਦਾ ਹੈ ਨਾ, ਠੀਕ ਹੈ, ਸ਼ਾਮ ਨੂੰ ਧੁੱਪ ਹੁੰਦੀ ਹੈ, ਗਰਮਾਇਸ਼ ਹੁੰਦੀ ਹੈ, ਪਰ ਸਵੇਰੇ ਜਿਹੜੀ ਹੈ ਨਾ ਐਨ ਠੰਡੀ ਠੰਡੀ ਹਵਾ ਚੱਲ ਰਹੀ ਹੁੰਦੀ ਹੈ, ਜਦੋਂ ਸਵੇਰੇ ਸਵੇਰੇ ਤੁਸੀਂ ਜਾਓ ਨਾ ਸੈਰ ਕਰੋ, ਬੱਚਿਆਂ ਨਾਲ ਜਾਓ, ਬੱਚਿਆਂ ਨੂੰ ਸੈਰ ਕਰਨ ਲੈ ਕੇ ਜਾਓ। ਹੁਣ ਅੱਜ ਦੇ ਬੱਚੇ ਕੀ ਹੈ, ਉਹਨਾਂ ਨੇ ਇੱਕ ਕਦਮ ਦੋ ਕਦਮ ਤੁਰਨਾ ਕਹਿਣਗੇ ਥੱਕ ਗਏ, ਪਰ ਤੁਸੀਂ ਉਹਨਾਂ ਨੂੰ ਇਸ ਚੀਜ਼ ਦਾ ਲਾਲਚ ਦੇ ਸਕਦੇ ਹੋ, ਉਹਨਾਂ ਨੂੰ ਗਾਰਡਨ ਲੈ ਜਾਓ, ਉੱਥੇ ਝੂਟਿਆਂ ਦੇ ਲਾਲਚ ਦੇ ਸਕਦੇ ਹੋ ਕਿ ਚਲੋ ਆਓ ਚੱਲੀਏ, ਉਹਨਾਂ ਨੂੰ ਤੁਸੀਂ ਇਹ ਕਹਿ ਸਕਦੇ ਹੋ ਕਿ ਆਓ ਅਸੀਂ ਪੌਦਿਆਂ ਨੂੰ ਪਾਣੀ ਪਾ ਕੇ ਆਉਣਾ ਹੈ, ਹੋਰ ਕੁਛ ਨਹੀਂ ਕਰਨਾ, ਬੱਚਿਆਂ ਨੂੰ ਕੁਦਰਤ ਵੱਲ ਲੈ ਕੇ ਜਾਣਾ ਅਸੀਂ। ਹੁਣ ਅਸੀਂ ਘਰ 'ਚ ਪੌਦੇ ਲਗਾਉਂਦੇ ਹਾਂ, ਉਹ ਘਰ ਤੱਕ ਹੀ ਅਸੀਂ ਸੀਮਿਤ ਨਹੀਂ ਰਹਿਣਾ, ਅਸੀਂ ਬਾਹਰ ਵੀ ਨਿਕਲਣਾ ਹੈ। ਜਿਹੜੇ ਪੌਦੇ ਸਾਡੇ ਗਾਰਡਨਾਂ 'ਚ ਬਾਗ ਬਗੀਚਿਆਂ 'ਚ ਲੱਗੇ ਹੋਏ ਆ ਨਾ, ਅਤੇ ਅਸੀਂ ਉੱਥੇ ਵੀ ਜਾ ਕੇ ਉਹਨਾਂ ਵੱਲ ਧਿਆਨ ਜ਼ਰੂਰ ਦਈਏ। ਹੁਣ ਨੰਦਿਤਾ ਤੁਸੀਂ ਹੈਰਾਨ ਹੋਵੋਗੇ, ਮੈਂ ਨਾ ਇੱਕ ਗਾਰਡਨ ਜਾਂਦੀ ਹਾਂ,
0: ਜੀ
1: ਪਬਲਿਕ ਗਾਰਡਨ ਹੈ, ਕੋਈ ਮੇਰਾ ਪਰਸਨਲ ਗਾਰਡਨ ਨਹੀਂ, ਮੈਂ ਪਹਿਲਾਂ ਦੱਸਦਾ, ਅਤੇ ਉੱਥੇ ਮੈਂ ਤਕਰੀਬਨ ਕਈ ਵਾਰ ਨਾ ਮੇਰਾ ਦਿਲ ਕਰਦਾ ਜਦੋਂ ਟਹਿਲਣ ਦਾ, ਅਤੇ ਮੈਂ ਸੈਰ ਕਰਨ ਲਈ ਜਾਂਦੀ ਹਾਂ, ਮੈਂ ਰੋਜ਼ਾਨਾ ਨਹੀਂ ਜਾਂਦੀ, ਮੈਂ ਦੱਸ ਰਹੀ ਹਾਂ ਉਰੇ, ਅਤੇ ਜਦੋਂ ਵੀ ਮੈਂ ਜਾਂਦੀ ਹਾਂ ਨਾ, ਉੱਥੇ ਇੱਕ ਟੂਟੀ ਲੱਗੀ ਹੋਈ ਹੈ ਪਾਣੀ ਦੀ, ਅਤੇ ਉਸ ਨਾਲ ਪਾਈਪ ਲੱਗੀ ਹੋਈ ਹੈ, ਜਦੋਂ ਵੀ ਮੈਂ ਜਾਂਦੀ ਹਾਂ ਨਾ, ਮੈਂ ਉਸ ਪੇੜ ਪੌਦਿਆਂ ਨੂੰ ਸਾਰਿਆਂ ਨੂੰ ਪਾਣੀ ਦੇ ਕੇ ਆਉਂਦੀ ਹਾਂ, ਮੈਨੂੰ ਬੜਾ ਸਕੂਨ ਮਿਲਦਾ, ਅਤੇ ਇਵੇਂ ਜਦੋਂ ਮੇਰੇ ਬੱਚੇ ਦੇਖਦੇ ਨੇ ਉਹ ਵੀ ਫਿਰ ਉਹੀ ਪਾਣੀ ਦਿੰਦੇ ਆ, ਅਤੇ ਬੜਾ ਦਿਲ ਨੂੰ ਤਸੱਲੀ ਮਿਲਦੀ ਹੈ ਕਿ ਜਿਹੜੇ ਬੱਚੇ ਆ ਉਹ ਕੁਦਰਤ ਨਾਲ ਹੀ ਜੁੜ ਰਹੇ ਨੇ, ਅਤੇ ਜਦੋਂ ਬੱਚੇ ਇਸ ਚੀਜ਼ ਦਾ ਅਹਿਮੀਅਤ ਸਮਝਣਗੇ ਨਾ, ਫਿਰ ਉਹ ਜਦੋਂ ਦੇਖਣਗੇ ਕਿ ਇੱਕ ਨਵਾਂ ਫੁੱਲ ਨਿਕਲਿਆ, ਇੱਕ ਨਵਾਂ ਫੁੱਲ ਆਇਆ ਹੈ ਨਾ, ਅਤੇ ਉਹ ਫਿਰ ਫੁੱਲ ਤੋੜਨਗੇ ਨਹੀਂ, ਉਸ ਫੁੱਲ ਦੀ ਸੰਭਾਲ ਕਰਨਗੇ, ਅਤੇ ਜੇ ਅਸੀਂ ਫੁੱਲ ਤੋੜਦੇ ਹਾਂ, ਇਹ ਚੀਜ਼ਾਂ ਹਮੇਸ਼ਾ ਆਪਣੇ ਬੱਚਿਆਂ ਨੂੰ ਸਮਝਾਈਏ ਕਿ ਜਦੋਂ ਅਸੀਂ ਫੁੱਲ ਤੋੜਦੇ ਹਾਂ ਨਾ, ਉਹਦੀ ਖੁਸ਼ਬੂ ਜਿਹੜੀ ਹੈ ਕੁਛ ਪਲ ਲਈ ਹੀ ਹੁੰਦੀ ਹੈ, ਫਿਰ ਉਹ ਮੁਰਝਾ ਜਾਂਦਾ ਹੈ, ਅਤੇ ਜੇ ਫੁੱਲ ਲੱਗਿਆ ਰਹੇਗਾ ਆਪਣੇ ਪੌਦੇ ਨਾਲ, ਤਾਂ ਉਹਦੀ ਖੁਸ਼ਬੂ ਕਿੰਨੇ ਦਿਨ ਕਿੰਨੇ ਦੇਰ ਤੱਕ ਰਹੇਗੀ, ਅਤੇ ਉਹ ਖਿੜਿਆ ਰਹੇਗਾ
0: ਜੀ। ਨਾਲੇ ਇਹ ਵੀ ਉਹਨੂੰ ਪਤਾ ਹੁੰਦਾ, ਦੇਖੋ ਜਿਹਨੇ ਪੌਦਾ ਲਾਇਆ ਉਹਨੂੰ ਪਤਾ ਵੀ ਇਹ ਕਿੰਨੇ ਦਿਨ 'ਚ ਖਿਲਿਆ, ਤੋੜਨ ਤਾਂ 1 ਮਿੰਟ ਹੀ ਲੱਗਦਾ, ਉਹਨੂੰ ਪਤਾ ਉਹਨੇ ਕਿੰਨੀ ਇਹਦੀ ਸੰਭਾਲ ਕੀਤੀ ਹੈ, ਕਿੰਨਾ ਇਹਨੂੰ ਪਾਣੀ ਲਾਇਆ। ਜਿਵੇਂ ਤੁਸੀਂ ਕਿਹਾ ਕਿ ਮੈਂ ਪਾਰਕ 'ਚ ਜਾਂਦੀ ਹਾਂ ਕਿ ਉੱਥੇ ਜਾ ਕੇ ਮੈਂ ਦੇਖਦੀ ਹਾਂ ਕਿ ਇੱਕ ਨਲਕੇ 'ਚੋਂ ਮੈਂ ਪਾਣੀ ਜਿਹੜਾ ਛਿੜਕ ਦਿੰਦੀ ਹਾਂ ਉੱਥੇ
1: ਜੀ,
0: ਅਤੇ ਉੱਥੇ ਵੈਸੇ ਵੀ ਐਵੇਂ ਹੁੰਦਾ ਕਿ ਜਿਵੇਂ ਅੱਜ ਕੱਲ੍ਹ ਦੇਖੋ ਜੀ ਵੀ ਧੁੱਪ ਕਰਕੇ ਜਿਹੜੀ ਹੈ ਕਿ 5-6 ਵਜੇ ਤੱਕ ਜਾਂ ਕਹਿ ਲਓ ਵੀ ਉਸ ਤੋਂ ਵੀ ਜ਼ਿਆਦਾ ਟਾਈਮ ਤੱਕ ਜਿਹੜੀ ਹੈ ਨਾ ਲੂ ਚੱਲਦੀ ਰਹਿੰਦੀ ਹੈ, ਗਰਮ ਹਵਾ ਜਿਹੜੀ ਚੱਲਦੀ ਰਹਿੰਦੀ ਹੈ
1: ਜੀ।
0: ਜਦੋਂ ਹੀ ਅਸੀਂ ਉਹ ਪਾਰਕਾਂ 'ਚ ਜਾਂ ਨੇੜੇ ਆਲੇ ਦੁਆਲੇ ਜਿਹੜਾ ਪਾਣੀ ਛਿੜਕਾਅ ਕਰਾਂਗੇ, ਇਹ ਵੀ ਨਹੀਂ ਹੈ ਕਿ ਆਪਾਂ ਕਹੀਏ ਵੀ ਪਾਣੀ ਦੀ ਵੀ ਅਸੀਂ ਬਚਾਅ ਕਰਨਾ, ਕਿ ਪਾਣੀ ਵੀ ਅਸੀਂ ਜ਼ਿਆਦਾ ਵੇਸਟ ਨਹੀਂ ਕਰਨਾ, ਪਰ ਥੋੜ੍ਹਾ ਬਹੁਤ ਕਰਕੇ ਜੇ ਤੁਹਾਨੂੰ ਲੱਗਦਾ ਵੀ ਹਵਾ ਠੰਡੀ ਹੋ ਰਹੀ ਹੈ ਤਾਂ ਉਹ ਵੀ ਚੰਗੀ ਗੱਲ ਹੈ
1: ਜੀ। ਬਿਲਕੁਲ, ਠੰਡੀ ਹਵਾ 'ਚ ਜਾਣਾ ਬਹੁਤ ਚੰਗੀ ਗੱਲ ਹੈ, ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਜਾਓ, ਸੈਰ ਕਰਵਾਓ, ਸੈਰ ਨਹੀਂ ਕਰਦੇ ਉਹਨਾਂ ਨਾਲ ਕੋਈ ਵੀ ਯੋਗਾ ਆਸਨ ਤੁਸੀਂ ਕਰ ਸਕਦੇ ਹੋ ਬੱਚਿਆਂ ਨਾਲ, ਇਸ ਨਾਲ ਬੱਚਿਆਂ ਦੀ ਸਿਹਤ ਵੀ ਠੀਕ ਰਹੇਗੀ, ਅਤੇ ਜਿਹੜਾ ਖਾ ਪੀ ਰਹੇ ਹੋ ਉਹਦਾ ਸਰੀਰ 'ਤੇ ਨੁਕਸਾਨ ਵੀ ਨਹੀਂ ਹੋਏਗਾ, ਹੈ ਨਾ, ਅਤੇ ਬੱਚੇ ਝੂਟੇ ਝਾਟੇ ਲਾਉਣ, ਆਪਣੇ ਇੰਜੋਏ ਕਰਨ, ਕੁਦਰਤ ਵਿੱਚ ਖੇਡਣ ਕੁੱਦਣ, ਹੈ ਨਾ, ਜਿਵੇਂ ਅਸੀਂ ਵੀ ਮਿੱਟੀ ਨਾਲ ਖੇਡੇ ਹਾਂ, ਅਸੀਂ ਆਪਣੇ ਬੱਚਿਆਂ ਨੂੰ ਅੱਜ ਮਿੱਟੀ ਤੋਂ ਬਹੁਤ ਦੂਰ ਕਰ ਲਿਆ, ਬੱਚਿਆਂ ਨੂੰ ਅਸੀਂ ਮਿੱਟੀ 'ਚ ਜਾਣ ਹੀ ਨਹੀਂ ਦਿੰਦੇ, ਬਾਰਿਸ਼ ਹੋ ਰਹੀ ਹੈ ਅਤੇ ਹਾਈ ਬਾਰਿਸ਼ ਹੋ ਰਹੀ ਹੈ, ਗਿੱਲਾ ਹੋ ਜਾਏਗਾ, ਤੈਨੂੰ ਬੁਖਾਰ ਹੋ ਜਾਏਗਾ, ਜ਼ੁਕਾਮ ਹੋ ਜਾਏਗਾ, ਅਸੀਂ ਆਪਣੇ ਬੱਚਿਆਂ ਨੂੰ ਮੀਂਹ ਦਾ ਵੀ ਇੰਜੋਏ ਨਹੀਂ ਕਰਨ ਦਿੰਦੇ,
0: ਬਣਾ ਲਿਆ ਵੀ ਉਹਨਾਂ ਨੂੰ ਕਿਤੇ ਨਾ, ਇਹਨਾਂ ਨੂੰ ਐਵੇਂ ਹੈ ਨਾ ਕਿ ਉਹਨਾਂ ਨੂੰ ਕੋਈ ਚੀਜ਼ ਦਾ ਸਾਹਮਣਾ ਕਰਨ ਹੀ ਨਹੀਂ ਦਿੰਦੇ ਅਸੀਂ, ਵੀ ਇਹਨਾਂ ਨੂੰ ਕੋਈ ਚੀਜ਼ ਹੋ ਜਾਏਗੀ ਤਾਂ ਐਵੇਂ ਹੋ ਜਾਏਗਾ, ਤਾਂ ਉਹੀ ਚੀਜ਼ ਹੈ ਕਿ ਜਦ ਤੱਕ ਤੁਸੀਂ ਉਹਨਾਂ ਨੂੰ ਜੀਣਾ ਨਹੀਂ ਸਿਖਾਓਗੇ ਫਿਰ ਉਹ ਕਿਵੇਂ ਸਿੱਖਣਗੇ
1: ਜੀ। ਬਿਲਕੁਲ,
0: ਉਹੀ ਗੱਲ ਹੈ ਕਿ ਹਰ ਚੀਜ਼ ਨਾਲ ਉਹਨਾਂ ਨੂੰ ਡੀਲ ਕਰਨਾ ਸਿਖਾਓ, ਅਤੇ ਤੁਸੀਂ ਜਿਵੇਂ ਕਿਹਾ ਕਿ ਉਹ ਪਾਰਕਾਂ 'ਚ ਜਾਣਗੇ, ਉਹਨਾਂ ਨੂੰ ਦੇਖ ਕੇ ਜਿਹੜੇ 2-4 ਹੋਰ ਹੋਣਗੇ ਉਹ ਵੀ ਆਪਣੇ ਬੱਚਿਆਂ ਨੂੰ ਲੈ ਕੇ ਆਉਣਗੇ, ਇਸੇ ਤਰ੍ਹਾਂ ਉਹ ਮਿਲ ਜੁਲ ਕੇ ਦੇਖੋ ਉਹ ਵੀ ਫਰੈਂਡਸ ਬਣਨਗੇ, ਉਹਨਾਂ ਨੂੰ ਫਿਰ ਅੱਗੇ ਰੋਜ਼ ਹੋਇਆ ਕਰੇਗਾ ਵੀ ਅਸੀਂ ਵੀ ਚਲੋ ਜੀ ਪਾਰਕ 'ਚ ਸੈਰ ਕਰਨ ਜਾਣਾ ਹੈ। ਤਾਂ ਇਹੀ ਚੀਜ਼ਾਂ ਨੇ, ਜਿਵੇਂ ਅਸੀਂ ਤੁਸੀਂ ਪਾਰਕ ਦੀ ਸੈਰ ਦੀ ਗੱਲ ਕਰ ਰਹੇ ਹੋ, ਤਾਂ ਇਹੀ ਹੈ ਕਿ ਬੱਚੇ ਅੱਜ ਕੱਲ੍ਹ ਜਿਹੜੇ ਖੇਡਾਂ ਤੋਂ ਵੀ ਦੂਰ ਹੋ ਰਹੇ ਨੇ, ਤਾਂ ਹੋ ਸਕਦਾ ਇਸ ਤਰ੍ਹਾਂ ਬੱਚੇ ਖੇਡਾਂ ਵੱਲ ਵੀ ਜਿਹੜੇ ਜ਼ਰੂਰ ਜੁੜਨਗੇ।
1: ਬਿਲਕੁਲ, ਅਤੇ ਬੱਚੇ ਜਦੋਂ ਖੇਡਾਂ ਵੱਲ ਜੁੜਨਗੇ ਨਾ, ਤਾਂ ਆਪਣੀ ਸਿਹਤ ਵੀ ਜਿਹੜੀ ਹੈ ਉਹ ਹੋਰ ਵਧੀਆ ਕਰਨਗੇ
0: ਜੀ।

0: ਨਿਬੂ ਨੀ ਵਿਆਹ ਚ ਤਾਂ ਭਾਈ ਰੌਣਕਾਂ ਹੀ ਲੱਗੀਆਂ ਪਈਆਂ ਨੇ, ਨਿਜਾਰੇ ਕਿੰਨੀ ਤਰ੍ਹਾਂ ਦੇ ਤਾਂ ਪਤੌੜੇ ਪਏ ਨੇ ਖਾਣ ਨੂੰ।
1: ਨੀ ਹਾਂ ਭੈਣੇ, ਵਿਆਹ ਤਾਂ ਬਾਲਾ ਵਧੀਆ, ਪਰ ਤੂੰ ਆ ਇੰਨੀ ਪਲੇਟ ਕਾਹਦੇ ਲਈ ਭਰੀ ਹੈ, ਨੀ ਚੰਗੀ ਨੀ ਲੱਗਦੀ।
0: ਨੀ ਤੂੰ ਮਾਰ ਗੋਲਾ, ਨਾ ਲੱਗੇ ਚੰਗਾ। ਮੈਂ ਤਾਂ ਭਾਈ ਕੇਰਾਂ ਹੀ ਪਲੇਟ ਭਰ ਕੇ ਸੀਟ ਮਲ ਲੈਣੀ, ਨੀ ਬਾਕੀ ਨਿੱਕ ਸੁੱਕ ਮੈਂ ਉੱਥੇ ਹੀ ਮੰਗਾਈ ਜਾਊਂਗੀ ਵਿਆਹਿਆਂ ਤੋਂ।
1: ਨੀ ਭੈਣੇ, ਜਿੰਨੀ ਪਲੇਟ ਤੂੰ ਭਰੀ ਹੈ ਨਾ ਤੇਰੇ ਤੋਂ ਖਾ ਨੀ ਹੋਣਾ।
0: ਨੀ ਨਾ ਖਾ ਹੋਵੇ, ਤੇਰਾ ਉਂਜਿਡ ਦੁਖੀ ਜਾਂਦਾ, ਬਚਿਆ ਪਿਆ ਰਹੂ। ਮੈਂ ਦੁਬਾਰਾ ਸੀਟ ਛੱਡ ਕੇ ਨੀ ਜਾਣਾ, ਮੈਂ ਤੈਨੂੰ ਗੱਲ ਦੱਸਤੀ, ਮੈਂ ਖਾਣ ਪੀਣ ਨੂੰ ਉਰੀ ਮੰਗਾਈ ਜਾਊ, ਨਾ ਖਾ ਹੋਇਆ ਬਚਿਆ ਪਿਆ ਰਹੂ, ਨਾਲੇ ਪਾਸੇ ਹੋ, ਉਰੇ ਮੈਨੂੰ ਸਿੱਧੀ ਸਟੇਜ ਦੀ ਹੁੰਦੀ ਆ ਮੂਹਰੇ।
1: ਨੀ ਭੈਣੇ, ਕਿਉਂ ਕਮਲੀ ਹੋਈ ਆ, ਜੇ ਘਰ ਬਗਾਨਾ ਢਿੱਡ ਤਾਪਦਾ, ਨੀ ਕਿਉਂ ਤੂੰ ਖਾਣੇ ਦੀ ਬਰਬਾਦੀ ਕੀਤੀ ਹੈ? ਨਾਲੇ ਇਹ ਬਰਬਾਦੀ ਕੱਲੀ ਭੋਜਨ ਦੀ ਨੀ, ਇਹ ਕਿਸੇ ਦੀ ਮਿਹਨਤ ਤੇ ਲੱਖਾਂ ਰੁਪਈਆਂ ਦੀ ਵੀ ਬਰਬਾਦੀ ਹੈ। ਇਸ ਪਾਸੇ ਭੈਣੇ ਗੰਭੀਰਤਾ ਨਾਲ ਸੋਚ।
2: FM band 100.2 MHz se live streaming zariye news on AIR app te hai ji toda apna radio Akashvani।

0: ਪਟਿਆਲਾ। ਸਮਾਂ ਮਿਲਾਓ ਜੀ, ਇਸ ਵੇਲੇ ਦੁਪਹਿਰ ਦੀ 12:32 ਅਤੇ 10 ਸੈਕਿੰਡ ਹੋ ਰਹੇ ਨੇ। ਤੁਸੀਂ ਆਨੰਦ ਮਾਣ ਰਹੇ ਹੋ ਆਪਣੇ ਭੈਣਾਂ ਦੇ ਰੋਜ਼ਾਨਾ ਪ੍ਰੋਗਰਾਮ ਨਾਰੀ ਲੋਕ ਦਾ। ਅਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਹਾਂ ਤੁਹਾਡੇ ਨਾਲ, ਮੈਂ ਹਾਂ ਤੁਹਾਡੇ ਨਾਲ, ਤੁਹਾਡੀ ਆਪਣੀ ਸਕੀ ਸਹੇਲੀ ਬਬਲੀਨ ਕੌਰ ਅਤੇ ਮੇਰੇ ਨਾਲ ਨੇ
1: ਆਨੰਦਿਤਾ ਸ਼ਰਮਾ।
0: ਆਨੰਦਿਤਾ ਜੀ, ਅੱਜ ਅਸੀਂ ਮਨਾ ਰਹੇ ਹਾਂ ਵਰਲਡ ਓਸ਼ੀਅਨ ਡੇ।
1: ਜੀ,
0: ਇਸ ਬਾਰੇ ਵੀ ਅਸੀਂ ਆਪਣੀ ਭੈਣਾਂ ਨਾਲ ਗੱਲਬਾਤ ਕਰਨੀ ਹੈ। ਦੇਖੋ, ਕਹਿੰਦੇ ਨੇ ਨਾ ਕਿ ਹਰ ਚੀਜ਼ ਦਾ ਜਿਹੜਾ ਹੈ ਨਾ ਉਹ ਜ਼ਿੰਮਾ ਜੇ ਭੈਣਾਂ ਲੈ ਲੈਣ ਨਾ ਤਾਂ ਵੀ ਸਭ ਕੁਝ ਠੀਕ ਹੋ ਸਕਦਾ ਹੈ। ਹੁਣ ਮੈਂ ਇਸ ਚੀਜ਼ ਦੇ ਜ਼ਿੰਮਾ ਵਰਡ ਕਿਉਂ ਯੂਜ਼ ਕੀਤਾ ਹੈ, ਕਿਉਂਕਿ ਭੈਣਾਂ ਵਿੱਚ ਇੰਨੀ ਤਾਕਤ ਹੈਗੀ ਹੈ ਕਿ ਉਹ ਹਰ ਚੀਜ਼ ਨੂੰ ਮੋਲਡ ਕਰ ਸਕਦੀਆਂ ਨੇ। ਹੁਣ ਦੇਖੋ, ਅੱਜ ਅਸੀਂ ਵਰਲਡ ਓਸ਼ਨ ਡੇ ਮਨਾ ਰਹੇ ਹਾਂ, ਵਿਸ਼ਵ ਮਹਾਸਾਗਰ ਦਿਵਸ ਹੈ ਨਾ, ਸਮੁੰਦਰਾਂ ਦਾ ਦਿਨ ਅਸੀਂ ਅੱਜ ਮਨਾ ਰਹੇ ਹਾਂ। ਅਤੇ ਜੇ ਮੈਂ ਗੱਲ ਕਰਾਂ ਕਿ ਧਰਤੀ ਦਾ ਲਗਭਗ 71% ਹਿੱਸਾ ਮਹਾਸਾਗਰਾਂ ਨਾਲ ਢੱਕਿਆ ਹੋਇਆ ਹੈ, ਅਤੇ ਇਹ ਮਨੁੱਖੀ ਜੀਵਨ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਬਹੁਤ ਸਾਰੇ ਜੀਵ ਜੰਤੂ ਇਸ ਸਮੁੰਦਰਾਂ ਵਿੱਚ ਹੁੰਦੇ ਨੇ। ਉਹਨਾਂ ਦੀ ਰੋਜ਼ੀ ਰੋਟੀ, ਬੜੇ ਸਾਰੇ ਮਨੁੱਖਾਂ ਦੀ ਰੋਜ਼ੀ ਰੋਟੀ ਸਮੁੰਦਰਾਂ 'ਤੇ ਨਿਰਭਰ ਕਰਦੀ ਹੈ, ਹੈ ਨਾ। ਅਤੇ ਇੱਕ ਨਿੱਕਾ ਜਿਹਾ ਪੌਦਾ ਹੈਗਾ ਜਿਸਦਾ ਜੋ ਕਹਿੰਦੇ ਕਿ ਬਹੁਤ ਜ਼ਿਆਦਾ ਆਕਸੀਜਨ ਪੈਦਾ ਕਰਦਾ ਹੈ, ਉਹ ਜਿਹੜਾ ਸਮੁੰਦਰਾਂ ਦੇ ਅੰਦਰ ਗਹਿਰਾਈ ਵਿੱਚ ਹੁੰਦਾ।
1: ਜੀ, ਅਤੇ ਇੱਥੇ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਹ ਨਾ ਮਨੁੱਖਤਾ ਅਤੇ ਧਰਤੀ ਦੇ ਹਰ ਦੂਜੇ ਜੀਵ ਦੇ ਪਾਲਣ ਪੋਸ਼ਣ ਦਾ ਇੱਕ ਸਮਰਥਨ ਬਣਿਆ ਹੋਇਆ, ਅਤੇ ਸਮੁੰਦਰੀ ਗ੍ਰਹਿ ਦੀ ਆਕਸੀਜਨ ਦਾ ਘੱਟੋ ਘੱਟ ਜਿਹੜਾ ਹੈ 50% ਪੈਦਾ ਕਰਦਾ ਹੈ, ਅਤੇ ਇਹ ਧਰਤੀ ਦੀ ਜ਼ਿਆਦਾਤਰ ਜੈਵ ਵਿਭਿੰਨਤਾ ਦਾ ਘਰ ਹੈ, ਅਤੇ ਦੁਨੀਆ ਭਰ ਦੇ 1 ਕਰੋੜ ਤੋਂ ਵੱਧ ਲੋਕਾਂ ਲਈ ਪ੍ਰੋਟੀਨ ਦਾ ਇਹ ਮੁੱਖ ਸਰੋਤ ਹੈ। ਅਤੇ ਇਹ ਜ਼ਿਕਰ ਕਰਨ ਦੀ ਵੀ ਲੋੜ ਹੈ ਕਿ ਸਮੁੰਦਰ ਸਾਡੀ ਆਰਥਿਕਤਾ ਦੀ ਕੁੰਜੀ ਹੈ, ਅਤੇ ਨਾਲ ਹੀ ਦੱਸ ਦਈਏ ਕਿ ਪਰ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਆਪਾਂ ਇਸ ਬਾਰੇ ਦੱਸ ਰਹੇ ਹਾਂ, ਤਾਂ ਇਹ ਵੀ ਦੱਸ ਦਈਏ ਕਿ ਨਾਲ 90% ਵੱਡੀਆਂ ਮੱਛੀਆਂ ਦੀ ਜਿਹੜੀ ਆਬਾਦੀ ਜਿਹੜੀ ਖਤਮ ਹੋ ਗਈ ਹੈ
0: ਜੀ,
1: ਅਤੇ 50% ਕੋਰਲ ਰੀਫ ਤਬਾਹ ਹੋ ਗਏ, ਅਤੇ ਅਸੀਂ ਸਮੁੰਦਰ ਤੋਂ ਉਸ ਤੋਂ ਵੀ ਵੱਧ ਲੈ ਰਹੇ ਹਾਂ ਜੋ ਦੁਬਾਰਾ ਭਰਿਆ ਜਾ ਸਕਦਾ ਹੈ
0: ਜੀ।
1: ਤਾਂ ਸਾਨੂੰ ਸਮੁੰਦਰ ਦੇ ਨਾਲ ਇੱਕ ਨਵਾਂ ਸੰਤੁਲਨ ਬਣਾਉਣ ਲਈ ਮਿਲ ਕੇ ਕੰਮ ਕਰਨ ਦੀ ਇੱਕ ਜ਼ਰੂਰਤ ਹੈ, ਤਾਂ ਜੋ ਇਹ ਬਖਸ਼ਿਸ਼ ਨੂੰ ਘੱਟ ਨਾ ਕੀਤਾ ਜਾ ਸਕੇ, ਤੇ ਸਗੋਂ ਇਸਦੀ ਜੀਵਨਤਾ ਨੂੰ ਬਹਾਲ ਕੀਤਾ ਜਾ ਸਕੇ ਤੇ ਨਵਾਂ ਜੀਵਨ ਵੀ ਦਿੰਦੀ ਹੈ
0: ਜੀ। ਬਿਲਕੁਲ,
1: ਆਪਾਂ ਉਹੀ ਹੈ ਨਾ ਕਿ ਆਪਾਂ ਐਵੇਂ ਵੀ ਹੈ ਕਿ ਜਿਵੇਂ ਦੱਸ ਰਹੇ ਕਿ ਅੱਜ ਉਹ ਦਿਨ ਹੈ ਤਾਂ ਆਪਾਂ ਉਸ ਦਿਨ ਦੀ ਉਸੇ ਦਿਨ ਲਈ ਹੀ ਮਹੱਤਤਾ ਰੱਖਦੇ ਹਾਂ, ਬਾਕੀ ਦਿਨ ਭੁੱਲ ਜਾਂਦੇ ਹਾਂ ਵੀ ਇਹਨਾਂ ਦੀ ਵੀ ਕੋਈ ਵੈਲਿਊ ਹੈ ਜਾਂ ਇਹਨਾਂ ਦਾ ਵੀ ਕੁਛ ਆਦਰ ਕਰਨਾ ਹੈ। ਤਾਂ ਉਹੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਅੱਜ ਜਿਹੜਾ ਵਰਲਡ ਓਸ਼ੀਅਨ ਡੇ ਹੈ, ਤਾਂ ਜਿਵੇਂ ਅਸੀਂ ਪਹਿਲਾਂ ਹੀ ਗੱਲ ਕੀਤੀ ਸੀ ਪਾਣੀ ਬਾਰੇ ਹੀ ਗੱਲ ਕਰ ਰਹੇ ਸੀ, ਤਾਂ ਨਾਲ ਹੀ ਦੱਸ ਰਹੇ ਕਿ ਇਹ ਸਾਡੀ ਕਹਿ ਲਓ ਵੀ 70% ਤੋਂ ਜ਼ਿਆਦਾ ਜਿਹੜੀ ਹੈ ਉਹ ਧਰਤੀ ਕਵਰ ਕਰ ਰਹੇ ਨੇ, ਤਾਂ ਇਹਨਾਂ ਦੀ ਆਪਣੀ ਲਾਈਫ 'ਚ ਕਿੰਨੀ ਵੈਲਿਊ ਹੈ ਇੱਥੇ ਇਹੀ ਦੱਸਿਆ ਜਾ ਰਿਹਾ ਹੈ
0: ਜੀ। ਬਿਲਕੁਲ ਆਨੰਦਿਤਾ, ਜਿਵੇਂ ਕਿ ਤੁਸੀਂ ਕਿਹਾ ਹੀ ਹੈ ਕਿ ਇਹ ਆਕਸੀਜਨ ਪ੍ਰਦਾਨ ਸਾਨੂੰ ਕਰਦੇ ਨੇ, ਹੈ ਨਾ। ਅਸੀਂ ਅੱਜ ਦੇ ਦਿਨ ਹੀ ਇਹ ਦਿਨ ਹਰ ਸਾਲ ਮਨਾਉਂਦੇ ਹਾਂ, ਯਾਨੀ 8 ਜੂਨ ਨੂੰ, ਅਤੇ ਇਹ ਸਾਡੇ ਮੌਸਮ ਨੂੰ ਵੀ ਸੰਤੁਲਿਤ ਰੱਖਣ 'ਚ ਮਦਦਗਾਰ ਹੁੰਦੇ ਹੈ, ਕਰੋੜਾਂ ਲੋਕਾਂ ਨੂੰ ਰੁਜ਼ਗਾਰ ਵੀ ਦਿੰਦੇ ਹੈ, ਅਤੇ ਭੋਜਨ ਵੀ ਸਾਨੂੰ ਇਹਨਾਂ ਤੋਂ ਮਿਲਦਾ ਹੈ ਨਾ ਸਮੁੰਦਰਾਂ ਤੋਂ। ਅਤੇ ਸਮੁੰਦਰੀ ਜਿਹੜੇ ਜੀਵ ਜੰਤੂ ਪੌਦੇ ਜਿਹੜੇ ਹੈ ਹਜ਼ਾਰਾਂ ਦੀਆਂ ਕਿਸਮਾਂ ਵਿੱਚ ਮਹਾਸਾਗਰ ਵਿੱਚ ਵੱਸਦੇ ਨੇ, ਹੈ ਨਾ। ਹੁਣ ਸਾਡੀ ਕੀ ਜ਼ਿੰਮੇਵਾਰੀ ਬਣਦੀ ਹੈ, ਸਾਡੇ ਇਕੱਲੇ ਇਕੱਲੇ ਦੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਅਸੀਂ ਆਪਣੇ ਪੱਧਰ 'ਤੇ ਜੇ ਸ਼ੁਰੂ ਹੋ ਜਾਈਏ ਨਾ ਕਰਨਾ, ਤਾਂ ਅਸੀਂ ਬਹੁਤ ਕੁਛ ਕਰ ਸਕਦੇ ਹਾਂ। ਹੁਣ ਅਸੀਂ ਸਮੁੰਦਰਾਂ ਦੀ ਸਫਾਈ ਕਰਨੀ ਤਾਂ ਸਾਡੇ ਹਰ ਇੱਕ ਦੇ ਵੱਸ 'ਚ ਨਹੀਂ, ਹੈ ਨਾ। ਅਤੇ ਸਮੁੰਦਰਾਂ ਦੇ ਕਿਨਾਰੇ 'ਤੇ ਜਦੋਂ ਵੀ ਅਸੀਂ ਜਾ ਰਹੇ ਹਾਂ, ਅਸੀਂ ਉੱਥੇ ਘੱਟੋ ਘੱਟ ਗੰਦ ਨਾ ਪਾਈਏ, ਹੈ ਨਾ। ਅਤੇ ਜਿਹੜਾ ਗੰਦ ਸਾਨੂੰ ਉੱਥੇ ਨਜ਼ਰ ਆ ਰਿਹਾ, ਉਹ ਸਾਈਡ 'ਤੇ ਕਿਤੇ ਕੋਈ ਕੂੜੇ ਦਾ ਕੋਈ ਡਸਟਬਿਨ ਕਹਿ ਲਓ ਕੁਛ ਹੋਏਗਾ, ਹੈ ਨਾ, ਉੱਥੇ ਪਾਓ, ਹੈ ਨਾ। ਅਤੇ ਜੇ ਤੁਹਾਨੂੰ ਨਜ਼ਰ ਆ ਰਿਹਾ ਹੈ ਕੋਈ ਵੀ ਪਲਾਸਟਿਕ, ਕੁਛ ਵੀ ਉਹਨੂੰ ਹਟਾ ਦਿਉ, ਕਿਉਂਕਿ ਉਹੀ ਪਲਾਸਟਿਕ ਫਿਰ ਉਹ ਸਮੁੰਦਰੀ ਜੀਵ ਜੰਤੂਆਂ ਦੇ ਅੰਦਰ ਜਾਏਗਾ, ਅਤੇ ਉਹਨਾਂ ਲਈ ਕਿੰਨਾ ਨੁਕਸਾਨਦੇਹ ਹੋਏਗਾ
1: ਜੀ।
0: ਹੁਣ ਜੀ
1: ਜੀ ਅਤੇ ਉਹੀ ਮੈਂ ਜਿਵੇਂ ਕਹਿੰਦੀ ਹਾਂ ਕਿ ਹਰ ਚੀਜ਼ ਲਈ ਮੈਂ ਇਹੀ ਗੱਲ ਕਹਿੰਦੀ ਹਾਂ ਕਿ ਦੂਜੇ ਤੋਂ ਐਕਸਪੈਕਟ ਨਾ ਕਰੋ, ਹਮੇਸ਼ਾ ਸ਼ੁਰੂਆਤ ਖੁਦ ਤੋਂ ਕਰੋ, ਤੁਸੀਂ ਕਰੋਗੇ ਤੁਹਾਨੂੰ ਦੇਖ ਕੇ ਹੀ ਲੋਕ ਕੁਝ ਨਾ ਕੁਝ ਜ਼ਰੂਰ ਕਰਨਗੇ
0: ਜੀ। ਬਿਲਕੁਲ, ਦੇਖੋ ਹੁਣ ਜਦੋਂ ਅਸੀਂ ਘੁੰਮਣ ਫਿਰਨ ਜਾਂਦੇ ਹਾਂ, ਹੈ ਨਾ, ਛੁੱਟੀਆਂ ਚੱਲ ਰਹੀਆਂ, ਹਰ ਕੋਈ ਕਿਤੇ ਨਾ ਕਿਤੇ ਘੁੰਮਣ ਫਿਰਨ ਜਾਂਦਾ। ਹੁਣ ਜੇ ਅਸੀਂ ਕਿਤੇ ਸਾਫ਼ ਸੁਥਰੀ ਸੋਹਣੀ ਜਗ੍ਹਾ 'ਤੇ ਜਾਈਏ, ਫਿਰ ਉਹ ਸਾਡੇ ਮਨ ਨੂੰ ਕਿੰਨੀ ਮੋਹ ਲੈਂਦੀ ਹੈ, ਫਿਰ ਅਸੀਂ ਉਸ ਜਗ੍ਹਾ ਦੀ ਤਸਵੀਰਾਂ ਖਿੱਚ ਕੇ ਰੱਖਦੇ ਹਾਂ, ਆਪਣੀ ਯਾਦਗਾਰ ਬਣਾਉਂਦੇ ਹਾਂ ਉਹ ਚੀਜ਼ਾਂ ਨੂੰ, ਹੈ ਨਾ। ਅਤੇ ਜੇ ਉੱਥੇ ਹੀ ਗੰਦ ਦੇ ਸਾਨੂੰ ਢੇਰ ਮਿਲਣ, ਕੂੜੇ ਦੇ ਲਿਫਾਫੇ ਮਿਲ ਰਹੇ ਆ ਜਾਂ ਕੁਛ ਵੀ ਮਿਲ ਰਿਹਾ ਸਾਨੂੰ, ਕੂੜਿਆਂ ਦੇ ਢੇਰ ਮਿਲ ਰਿਹਾ, ਇਹਨਾਂ ਦੇ ਤਾਂ ਕੀ ਤੁਸੀਂ ਉਹਦੀ ਫੋਟੋ ਖਿੱਚੋਗੇ? ਕੀ ਤੁਸੀਂ ਆਪਣੀ ਮੈਮਰੀ ਵਿੱਚ ਉਸ ਚੀਜ਼ ਨੂੰ ਰੱਖੋਗੇ?
1: ਨਹੀਂ,
0: ਕੋਈ ਵੀ ਨਹੀਂ ਰੱਖਣਾ ਚਾਹੇਗਾ। ਅਤੇ ਇਸੇ ਤਰ੍ਹਾਂ ਜੇ ਅਸੀਂ ਉੱਥੇ ਗੰਦ ਪਾ ਕੇ ਆਵਾਂਗੇ, ਸਾਫ਼ ਸੁਥਰੀ ਸੋਹਣੀਆਂ ਥਾਵਾਂ 'ਤੇ ਜੇ ਅਸੀਂ ਗੰਦ ਪਾ ਕੇ ਆਵਾਂਗੇ, ਉਹ ਹੋਰਾਂ ਲਈ ਵੀ ਮੁਸੀਬਤ ਦਾ ਕਾਰਨ ਬਣੇਗਾ, ਅਤੇ ਫਿਰ ਕਿਸੇ ਦਾ ਉੱਥੇ ਜਾਣ ਨੂੰ ਦਿਲ ਵੀ ਨਹੀਂ ਕਰੇਗਾ, ਕਿਸੇ ਦਾ ਕੀ ਤੁਹਾਡਾ ਖੁਦ ਦਾ ਜਾਣ ਨੂੰ ਦਿਲ ਨਹੀਂ ਕਰੇਗਾ।
1: ਅਤੇ
0: ਇਸੇ ਤਰ੍ਹਾਂ ਜੇ ਤੁਸੀਂ ਉੱਥੇ ਸਾਫ਼ ਸੁਥਰੀ ਜਗ੍ਹਾ ਰੱਖੋਗੇ, ਤੁਸੀਂ ਆਪਣੇ ਭਾਰਤ ਨੂੰ, ਆਪਣੇ ਦੇਸ਼ ਨੂੰ ਸੋਹਣਾ ਬਣਾ ਰਹੇ ਹੋ, ਹੈ ਨਾ। ਗੱਲ ਆਪਣੇ ਦੇਸ਼ ਦੀ ਵੀ ਨਹੀਂ ਹੁੰਦੀ, ਤੁਸੀਂ ਜਿੱਥੇ ਵੀ ਹੈਗੇ ਹੋ, ਚਾਹੇ ਆਪਣੇ ਘਰ ਹੋ ਚਾਹੇ ਬਾਹਰ ਹੋ, ਜੇ ਤੁਸੀਂ ਸਾਫ਼ ਸਫਾਈ ਦਾ ਧਿਆਨ ਰੱਖ ਰਹੇ ਹੋ ਨਾ, ਉਹ ਤੁਹਾਡੇ ਹੀ ਸਿਹਤ ਲਈ ਫਾਇਦੇਮੰਦ ਹੈ
1: ਜੀ। ਬਿਲਕੁਲ।
2: ਭਾਵੇਂ ਬੇਅੰਤ ਸਾਗਰਾਂ 'ਚ ਪਾਣੀ ਸਮਾਇਆ ਹੋਇਆ,
1: ਰੱਬ

0: ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਹੈ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਹਾਂ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਹਾਂ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਹਾਂ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਹਾਂ। ਵਾਤਾਵਰਣ ਬਚਾਓ, ਧਰਤੀ ਬਚਾਓ।
1: ਜੀ ਅਤੇ ਸਰੋਤੇ ਉਸ ਦੱਸ ਦਈਏ ਅੱਜ ਫਿਰ ਤੋਂ ਕਿ ਅੱਜ ਹੈ ਜੀ ਸੋਮਵਾਰ ਅਤੇ ਅੱਜ 2:30 ਵਜੇ ਜਿਹੜਾ ਹੈ ਪ੍ਰੋਗਰਾਮ ਆਏਗਾ ਜੀ ਸੁਨੇਹੇ। ਤਾਂ ਤੁਹਾਡੀ ਪ੍ਰੋਗਰਾਮਾਂ ਨੂੰ ਲੈ ਕੇ ਕੋਈ ਵੀ ਰਾਏ ਹੈ, ਕੋਈ ਪ੍ਰੋਗਰਾਮ ਚੰਗਾ ਲੱਗਿਆ, ਤੁਸੀਂ ਕਿਸੇ 'ਚ ਚਾਹੁੰਦੇ ਹੋ ਕਿ ਕੋਈ ਬਦਲਾਅ ਹੋਵੇ, ਜਾਂ ਕੋਈ ਤੁਹਾਨੂੰ ਲੱਗਦਾ ਵੀ ਕੋਈ ਇਸ 'ਚ ਚੇਂਜ ਆਉਣਾ ਚਾਹੀਦਾ ਹੈ, ਜਾਂ ਤੁਹਾਨੂੰ ਲੱਗਦਾ ਵੀ ਕੋਈ ਗਲਤੀ ਹੋ ਗਈ ਸੀ ਉਸ ਬਾਰੇ, ਤੁਸੀਂ ਜਿਹੜੀ ਆਪਣੀ ਫੀਡਬੈਕ ਹੈ ਉਹ ਸਾਨੂੰ ਦੇ ਸਕਦੇ ਹੋ। ਅਤੇ ਉਹ ਤੁਸੀਂ ਸਾਨੂੰ ਕਰਨਾ ਜੀ ਵਟਸਐਪ 'ਤੇ, ਸਾਡਾ ਨੰਬਰ ਹੈ ਜੀ 9465060268। 2:30 ਵਜੇ ਤੱਕ ਤੁਸੀਂ ਸਾਨੂੰ ਇਸ ਨੰਬਰ 'ਤੇ ਮੈਸੇਜ ਕਰ ਸਕਦੇ ਹੋ। ਅਤੇ 2:30 ਵਜੇ ਮਿਲਾਂਗੇ ਜੀ ਪ੍ਰੋਗਰਾਮ ਸੁਨੇਹੇ 'ਚ। ਢਾਈ ਵਜੇ ਮਤਲਬ ਯਾਨੀ ਕਿ ਤੁਹਾਡੇ ਜਿਹੜੇ ਮੈਸੇਜ ਨੇ ਉਹ ਸ਼ਾਮਿਲ ਕਰਕੇ ਅਸੀਂ ਪ੍ਰੋਗਰਾਮ ਸੁਨੇਹੇ 'ਚ ਉਹਨਾਂ ਦੇ ਜਵਾਬ ਨਾਲ ਤੁਹਾਡੇ ਲਈ ਹਾਜ਼ਰ ਹੋਵਾਂਗੇ।

0: ਜ਼ਿਆਦਾ ਪੈ ਰਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਤਾਪਮਾਨ ਹੋਰ ਵੀ ਵਧੇਗਾ। ਇਸ ਲਈ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਨਿੰਬੂ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰੋ ਤੇ ਤਿੱਖੀ ਧੁੱਪ ਤੋਂ ਬਚੋ। ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲੋ, ਜੇਕਰ ਫਿਰ ਵੀ ਜਾਣ ਦੀ ਜ਼ਰੂਰਤ ਪਵੇ ਤਾਂ ਛੱਤਰੀ ਜਾਂ ਫਿਰ ਗਿੱਲਾ ਸੂਤੀ ਕੱਪੜਾ ਸਿਰ ਤੇ ਲੈ ਕੇ ਹੀ ਨਿਕਲੋ। ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਤੇਜ਼ ਧੁੱਪ ਵਾਲੇ ਸਮੇਂ ਭਾਵ 12 ਵਜੇ ਤੋਂ ਲੈ ਕੇ 4 ਵਜੇ ਤੱਕ ਘਰ ਤੋਂ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ। ਤੇਜ਼ ਸਿਰ ਦਰਦ, ਉਲਟੀ ਆਉਣਾ ਜਾਂ ਫਿਰ ਚੱਕਰ ਆਉਣਾ ਲੂ ਦੇ ਲੱਛਣ ਹੋ ਸਕਦੇ ਨੇ। ਅਜਿਹੇ 'ਚ ਤੁਰੰਤ ਮਰੀਜ਼ ਨੂੰ ਠੰਡੀ ਛਾਂ ਵਾਲੀ ਥਾਂ ਤੇ ਲੈ ਕੇ ਜਾਇਆ ਜਾਵੇ, ਉਹਨੂੰ ਠੰਡਾ ਪਾਣੀ ਜਾਂ ਫਿਰ ਨਮਕ ਤੇ ਚੀਨੀ ਦਾ ਘੋਲ ਪਿਆਇਆ ਜਾਵੇ। ਠੰਡੇ ਬਜ਼ਾਰੂ ਪਦਾਰਥਾਂ ਜਾਂ ਕਿਸੇ ਵੀ ਤਰ੍ਹਾਂ ਦੇ ਸੌਫਟ ਡਰਿੰਕ ਦਾ ਪਰਹੇਜ਼ ਇਸ ਵੇਲੇ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਜਾਨਲੇਵਾ ਹੋ ਸਕਦਾ ਹੈ। ਘਰ ਤੋਂ ਬਾਹਰ ਨਿਕਲਣ ਵੇਲੇ ਆਪਣੇ ਕੋਲ ਪਾਣੀ ਅਤੇ ਗਲੂਕੋਜ਼ ਜ਼ਰੂਰ ਰੱਖੋ ਅਤੇ ਲੋੜ ਪੈਣ ਤੇ ਤੁਰੰਤ ਇਹਦਾ ਘੋਲ ਬਣਾ ਕੇ ਪੀਓ। ਇਹ ਬਹੁਤ ਮਦਦਗਾਰ ਹੋਵੇਗਾ। ਆਪਣਾ ਤੇ ਆਪਣੇ ਘਰ ਪਰਿਵਾਰ ਦਾ ਗਰਮੀ ਦੇ ਮੌਸਮ ਦੌਰਾਨ ਧਿਆਨ ਰੱਖੋ।
1: ਜੀ ਭੈਣੋ, ਹੁਣ ਸਮਾਂ ਹੋ ਰਿਹਾ ਹੈ ਤਕਰੀਬਨ 12:43, ਤੁਸੀਂ ਆਨੰਦ ਮਾਣ ਰਹੇ ਹੋ ਆਪਣੇ ਪਸੰਦੀਦਾ ਪ੍ਰੋਗਰਾਮ ਨਾਰੀ ਲੋਕ ਦਾ, FM band 100.2 MHz 'ਤੇ। ਅਤੇ ਭੈਣੋ, ਹੁਣ ਗੱਲਾਂ ਬਾਤਾਂ ਤਾਂ ਹੁੰਦੀਆਂ ਰਹਿਣਗੀਆਂ, ਕਿਉਂ ਨਾ ਕਿਉਂ ਆਪਾਂ ਇੱਕ ਰੈਸਿਪੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਆਨੰਦਿਤਾ, ਹੁਣ ਬੱਚਿਆਂ ਦੀਆਂ ਛੁੱਟੀਆਂ ਚੱਲ ਰਹੀਆਂ, ਜਿਵੇਂ ਕਿ ਅਸੀਂ ਪਹਿਲਾਂ ਹੀ ਗੱਲ ਕਰ ਰਹੇ ਹਾਂ, ਅਤੇ ਬੱਚੇ ਡਿਮਾਂਡਾਂ ਬਹੁਤ ਕਰ ਰਹੇ ਹੈ, ਕੁਛ ਨਾ ਕੁਛ ਉਹਨਾਂ ਨੂੰ ਨਵਾਂ ਚਾਹੀਦਾ ਹੈ ਖਾਣ ਨੂੰ, ਹੈ ਨਾ। ਹੁਣ ਜੇ ਅਸੀਂ ਕਹਿ ਲਈਏ ਕਿ ਅਸੀਂ ਰੋਜ਼ ਬ੍ਰੈਡ ਪਕੌੜੇ ਬਣਾ ਲਈਏ ਜਾਂ ਆਲੂ ਦੇ ਪਕੌੜੇ ਬਣਾ ਲਈਏ, ਬੱਚੇ ਨਹੀਂ ਖਾਂਦੇ ਅੱਜ ਕੱਲ੍ਹ। ਬੱਚੇ ਕਹਿੰਦੇ ਕੁਛ ਨਵੀਂ ਚੀਜ਼ ਲੈ ਕੇ ਆਓ ਸਾਡੇ ਵਾਸਤੇ, ਜਿਹੜੀ ਖਾਣ ਨੂੰ ਟੇਸਟੀ ਵੀ ਹੋਏ ਔਰ ਹੈਲਦੀ ਵੀ ਹੋਏ। ਮੰਮਾ ਦੀ ਤਾਂ
2: ਲੱਗਦਾ ਬੱਚੇ ਕਹਿੰਦੇ ਨੇ ਕਿ ਹੈਲਦੀ ਹੋਏ,
1: ਮਾਵਾਂ ਦੀ ਡਿਮਾਂਡ ਹੁੰਦੀ ਹੈ ਕਿ ਹੈਲਦੀ ਚੀਜ਼ ਅਸੀਂ ਦੇਣੀ ਹੈ। ਹੁਣ ਦੇਖੋ, ਬੱਚੇ ਨਾ ਰੋਟੀ ਖਾਣ ਨੂੰ ਬਹੁਤ ਤੰਗ ਕਰਦੇ ਆ ਅੱਜ ਕੱਲ੍ਹ, ਕਿ ਕੋਈ ਸਬਜ਼ੀ ਬਣ ਗਈ ਮੌਸਮੀ ਸਬਜ਼ੀ ਤਾਂ ਉਹ ਖਾਂਦੇ ਨਹੀਂ, ਬਹੁਤ ਨਖਰੇ ਕਰਦੇ ਆ। ਅਤੇ ਅਸੀਂ ਹੁਣ ਕੀ ਬਣਾ ਰਹੇ ਹਾਂ, ਇੱਕ ਅਸੀਂ ਕਹਿ ਲਓ ਕਿ ਰੋਲ ਬਣਾ ਰਹੇ ਹਾਂ, ਹੈ ਨਾ, ਰੋਲ ਹੈ। ਅਤੇ ਇਸਦੇ ਲਈ ਤੁਹਾਨੂੰ ਕੀ ਕੁਛ ਚਾਹੀਦਾ ਹੈ ਭੈਣੋ, ਤੁਸੀਂ ਆਪਣਾ ਕਾਪੀ ਪੈਨ ਕੋਲ ਰੱਖੋ ਔਰ ਨਾਲ ਦੀ ਨਾਲ ਨੋਟ ਕਰਦੇ ਰਹੋ। ਅਤੇ ਇਸਦੇ ਵਿੱਚ ਤੁਹਾਨੂੰ ਕੀ ਚਾਹੀਦਾ, ਦੇਖੋ ਭੈਣੋ, ਜਦੋਂ ਵੀ ਤੁਸੀਂ ਕੋਈ ਸਬਜ਼ੀ ਬਣਾਉਂਦੇ ਹੋ ਨਾ, ਰਾਜਮਾਂਹ ਜਾਂ ਫਿਰ ਕਹਿ ਲਓ ਕਿ ਛੋਲੇ ਬਣਾ ਰਹੇ ਹੋ, ਹੈ ਨਾ, ਇਹ ਜਦੋਂ ਵੀ ਤੁਸੀਂ ਇਹਨਾਂ ਨੂੰ ਉਬਾਲਦੇ ਹੋ ਨਾ, ਇਹਨਾਂ ਨੂੰ ਉਬਾਲ ਕੇ ਨਾ ਥੋੜ੍ਹਾ ਜਿਹਾ ਸਾਈਡ 'ਤੇ ਰੱਖ ਲਿਆ ਕਰੋ, ਕਿਉਂਕਿ ਇਹ ਜਿਹੜੇ ਨਾ ਪ੍ਰੋਟੀਨ ਦਾ ਭਰਪੂਰ ਸਰੋਤ ਹੁੰਦੇ ਨੇ, ਅਤੇ ਇਹਨਾਂ ਨਾਲ ਅਸੀਂ ਬਹੁਤ ਕੁਛ ਬਣਾ ਸਕਦੇ ਹਾਂ। ਜੇ ਤੁਸੀਂ ਮੰਨ ਲਓ ਰਾਜਮਾਂਹ ਜਾਂ ਛੋਲੇ ਉਬਲੇ ਹੋਏ ਸਾਈਡ 'ਤੇ ਕੱਢ ਲਏ, ਤੁਸੀਂ ਇਹਦੇ ਨਾਲ ਆਪਣਾ ਸੈਲਡ ਬਣਾ ਸਕਦੇ ਹੋ, ਜਿਹੜਾ ਕਿ ਖਾਣ ਨੂੰ ਬਹੁਤ ਸਵਾਦ ਲੱਗਦਾ, ਹੈ ਨਾ। ਵਿੱਚ ਖੀਰਾ, ਟਮਾਟਰ, ਪਿਆਜ਼, ਜਿਹੜੀ ਵੀ ਤੁਹਾਡੇ ਕੋਲ ਚੀਜ਼ਾਂ ਹੈਗੀਆਂ ਸੈਲਡ ਦੇ, ਤੁਸੀਂ ਵਿੱਚ ਪਾਓ। ਥੋੜ੍ਹਾ ਜਿਹਾ ਪਿਆਜ਼, ਕਾਲੀ ਮਿਰਚ, ਨਮਕ, ਕਾਲੀ ਮਿਰਚ ਔਰ ਨਿੰਬੂ ਨਿਚੋੜੋ ਔਰ ਬੱਚਿਆਂ ਨੂੰ ਰੋਟੀ ਦੇ ਨਾਲ ਦਿਓ, ਸੈਲਡ 'ਚ ਬਹੁਤ ਅੱਛਾ ਲੱਗਦਾ। ਹੁਣ ਤੁਸੀਂ, ਅਸੀਂ ਬਣਾਉਣਾ ਰੋਲ ਅੱਜ, ਹੈ ਨਾ, ਸੈਲਡ ਤਾਂ ਅਸੀਂ ਬਣਾਉਂਦੇ ਹੀ ਰਹਿੰਦੇ ਹਾਂ, ਤਾਂ ਉਬਲੇ ਹੋਏ ਰਾਜਮਾਂਹ ਤੁਸੀਂ ਸਾਈਡ 'ਤੇ ਰੱਖੇ ਹੋਏ ਆ ਤਾਂ ਠੀਕ ਹੈ, ਨਹੀਂ ਤਾਂ ਤੁਸੀਂ ਰਾਜਮਾਂਹ ਉਬਾਲ ਵੀ ਸਕਦੇ ਹੋ ਅਲੱਗ ਤੋਂ। ਅਤੇ ਰਾਜਮਾਂਹ ਲੈਣੇ ਹੈ, ਉਹਦੇ ਵਿੱਚ ਤੁਸੀਂ ਪਨੀਰ,
2: ਜੀ
1: ਪਨੀਰ ਕੱਦੂਕਸ ਕਰਕੇ ਲੈਣਾ ਹੈ, ਅਤੇ ਪਿਆਜ਼ ਬਰੀਕ ਬਰੀਕ ਕੱਟ ਕੇ ਲੈਣਾ। ਹੁਣ ਕਰਨਾ ਕੀ ਹੈ ਜੀ, ਇਹ ਸਾਰੀਆਂ ਚੀਜ਼ਾਂ, ਰਾਜਮਾਂਹ, ਉਬਲੇ ਹੋਏ, ਪਨੀਰ ਅਤੇ ਪਿਆਜ਼ ਛੋਟਾ ਛੋਟਾ ਬਰੀਕ ਬਰੀਕ ਕੱਟਿਆ ਹੋਇਆ, ਇਹ ਸਾਰੀ ਚੀਜ਼ਾਂ ਵਿੱਚ ਨਮਕ, ਮਿਰਚ ਅਤੇ ਜਿਹੜੇ ਵੀ ਤੁਸੀਂ ਮਸਾਲੇ ਪਸੰਦ ਕਰਦੇ ਹੋ ਰੋਜ਼ਾਨਾ, ਉਹ ਤੁਸੀਂ ਪਾ ਸਕਦੇ ਹੋ। ਚਾਟ ਮਸਾਲਾ ਹੋ ਗਿਆ, ਹਲਕਾ ਜਿਹਾ ਤੁਸੀਂ ਇਹਦੇ ਵਿੱਚ ਜੀਰਾ ਪਾਊਡਰ ਪਾ ਸਕਦੇ ਹੋ, ਹੈ ਨਾ, ਜੁਆਇਨ ਪਾ ਸਕਦੇ ਹੋ। ਇਹ ਸਾਰੀਆਂ ਚੀਜ਼ਾਂ ਨੂੰ ਪਾ ਕੇ ਇੱਕ ਚੰਗੀ ਤਰ੍ਹਾਂ ਨਾ ਇਹਨੂੰ ਇੱਕ ਡੋ ਬਣਾ ਲੈਣਾ, ਇੱਕ ਤੁਹਾਡਾ ਨਾ ਚੰਗੀ ਤਰ੍ਹਾਂ ਪੇਸਟ ਟਾਈਪ ਬਣ ਜਾਏਗਾ, ਕੋਈ ਪਾਣੀ ਨਹੀਂ ਪਾਉਣਾ ਭੈਣੋ ਇਹਦੇ ਵਿੱਚ। ਇਹਦਾ ਤੁਸੀਂ ਇੱਕ ਚੰਗੀ ਤਰ੍ਹਾਂ ਇਹਨੂੰ ਕ੍ਰਸ਼ ਕਰ ਲਓ ਜਾਂ ਮੈਸ਼ ਕਰ ਲਓ, ਜਿਵੇਂ ਵੀ ਤੁਸੀਂ ਕਰਨਾ ਚਾਹੁੰਦੇ ਹੋ, ਹੈ ਨਾ, ਹੱਥ ਨਾਲ ਵੀ ਕਰ ਸਕਦੇ ਹੋ, ਮਿਕਸੀ 'ਚ ਵੀ ਕਰ ਸਕਦੇ ਹੋ। ਜੇ ਤੁਸੀਂ ਇਹਨੂੰ ਕਰ ਲਿਆ ਤਾਂ ਇਸਦੇ ਰੋਲਸ, ਬੋਲਸ ਬਣਾਉਣੇ ਆ ਤੁਸੀਂ। ਇਹਨੂੰ ਆਪਣੇ ਹੱਥਾਂ ਦੀ ਹਥੇਲੀਆਂ 'ਤੇ ਰੱਖ ਕੇ ਉਹਨੂੰ ਤੁਸੀਂ ਪੋਲਾ ਪੋਲਾ ਕਰੋਗੇ ਔਰ ਇਹਦੇ ਬੋਲਸ ਜਿਹੜੀਆਂ ਉਹ ਬਣ ਜਾਣਗੀਆਂ। ਹੁਣ ਕੀ ਕਰਨਾ, ਜਾਂ ਤਾਂ ਤੁਸੀਂ ਆਪਣਾ ਫੁਲਕਾ ਬਣਾ ਲਓ। ਹੁਣ ਬੱਚਿਆਂ ਨੇ ਰੋਟੀ ਨਹੀਂ ਖਾਈ, ਫੁਲਕੇ ਬੱਚੇ ਪਏ ਆ ਰੋਟੀ ਵਾਲੇ ਡੱਬੇ 'ਚ, ਤਾਂ ਤੁਸੀਂ ਉਸਦਾ ਵੀ ਇਸਤੇਮਾਲ ਕਰ ਸਕਦੇ ਹੋ। ਕਰਨਾ ਕੀ ਹੈ, ਤੁਸੀਂ ਪਹਿਲਾਂ ਰੋਟੀ ਨੂੰ ਹਲਕਾ ਹਲਕਾ ਸੇਕ ਲਓ, ਉਹ ਰੋਟੀ ਥੋੜ੍ਹੀ ਜਿਹੀ ਨਰਮ ਹੋ ਜਾਏਗੀ। ਫਿਰ ਉਸ ਰੋਟੀ ਨੂੰ ਚੱਕ ਕੇ ਤੁਸੀਂ ਉਸੀ ਤਵੇ 'ਤੇ ਜਾਂ ਫਰਾਈ ਪੈਨ, ਤੁਸੀਂ ਜਿਹੜੀ ਵੀ ਚੀਜ਼ ਲਈ ਹੈ ਉਸ 'ਤੇ ਥੋੜ੍ਹਾ ਜਿਹਾ ਓਇਲ ਪਾਓ। ਜੇ ਤੁਸੀਂ ਮੱਖਣ ਪਾਉਣਾ ਚਾਹੁੰਦੇ ਹੋ ਮੱਖਣ ਪਾ ਸਕਦੇ ਹੋ, ਦੇਸੀ ਘਿਓ ਪਾਉਣਾ ਚਾਹੁੰਦੇ ਹੋ ਤਾਂ ਦੇਸੀ ਘਿਓ ਪਾ ਸਕਦੇ ਹੋ। ਥੋੜ੍ਹਾ ਜਿਹਾ 1 ਚਮਚ ਤੁਸੀਂ ਦੇਸੀ ਘਿਓ ਪਾਓ ਔਰ ਉਹ ਜਿਹੜੀ ਬੋਲ ਤੁਸੀਂ ਬਣਾਈ ਸੀ ਨਾ ਰਾਜਮਾਂਹ ਪਨੀਰ ਵਾਲੀ, ਜਿਹੜੀ ਪ੍ਰੋਟੀਨ ਜਿਸ 'ਚ ਭਰਪੂਰ ਮਾਤਰਾ ਵਿੱਚ ਹੈ, ਉਹਨੂੰ ਤੁਸੀਂ ਬੋਲ ਨੂੰ ਥੋੜ੍ਹਾ ਜਿਹਾ ਨਾ ਰੋਲ ਰੋਲ ਕਰਕੇ ਉਸ ਘਿਓ 'ਤੇ ਆਪਣੇ ਨਾਲ ਉਸਨੂੰ ਸੇਕ ਲੈਣਾ। ਜਦੋਂ ਸੇਕ ਲਿਆ ਫਿਰ ਉਸ ਬੋਲ ਦੇ ਉੱਪਰ, ਬੋਲ ਉੱਥੇ ਹੀ ਰੱਖਣੀ ਤਵੇ ਦੇ ਉੱਪਰ, ਪੈਨ ਦੇ ਉੱਪਰ, ਉਸ ਬੋਲ ਦੇ ਉੱਪਰ ਫੁਲਕਾ ਰੱਖ ਲਓ ਜਾਂ ਪਰੌਂਠੀ ਰੱਖ ਲਓ ਜਾਂ ਜਿਹੜੀ ਵੀ ਚੀਜ਼ ਤੁਸੀਂ ਖਾਣਾ ਚਾਹੁੰਦੇ ਹੋ, ਬ੍ਰੈਡ ਖਾਣਾ ਚਾਹੁੰਦੇ ਹੋ, ਬ੍ਰੈਡ ਰੱਖ ਲਓ। ਉਹ ਰੱਖ ਕੇ ਬੋਲ ਦੇ ਉੱਪਰ, ਯਾਦ ਰੱਖਣਾ ਬੋਲ ਜਿਹੜੀ ਹੈ ਗੋਲ ਸ਼ੇਪ ਦੀ ਹੈ, ਉਹ ਜਿਹੜੇ ਤੁਸੀਂ ਰੋਲ ਬਣਾ ਰਹੇ ਹੋ ਉਹਦੇ ਉੱਪਰ ਰੋਟੀ ਰੱਖ ਕੇ ਉਸਨੂੰ ਕਿਸੇ ਚੀਜ਼ ਨਾਲ ਅਸੀਂ ਪ੍ਰੈਸ ਕਰਨਾ ਹੈ, ਚਾਹੇ ਅਸੀਂ ਮੈਸ਼ਰ ਲੈ ਸਕਦੇ ਹਾਂ, ਚਾਹੇ ਅਸੀਂ ਕੋਈ ਵੀ ਭਾਂਡਾ ਡੋਂਗਾ ਟਾਈਪ ਕੁਛ ਵੀ ਲੈ ਸਕਦੇ ਹਾਂ ਨਾ ਵੱਡਾ, ਜਿਸ ਨਾਲ ਉਹ ਕਵਰ ਹੋ ਜਾਏ, ਰੋਟੀ ਤੱਕ ਉਹ ਕਵਰ ਹੋ ਜਾਏ ਸਾਰਾ, ਉਹ ਲੈ ਕੇ ਉਸ ਨਾਲ ਦਬਾ ਲੈਣਾ, ਦਬਾ ਕੇ ਉਸਨੂੰ 2 ਮਿੰਟ ਉੱਥੇ ਹੀ ਰੱਖਣਾ, ਸਿਮ ਗੈਸ ਰੱਖਣੀ ਹੈ, ਗੈਸ ਤੇਜ਼ ਨਹੀਂ ਕਰਨੀ ਨਹੀਂ ਤਾਂ ਉਹ ਜਲ ਜਾਏਗਾ, ਤੇ ਸਿਮ ਗੈਸ ਤੇ ਤੁਸੀਂ ਉਹਨੂੰ ਰੱਖਣਾ, ਉਹ ਰੋਟੀ ਨਾਲ ਇਕਦਮ ਚਿਪਕ ਜਾਏਗਾ ਔਰ ਨੀਚੋਂ ਦੀ ਪੱਕ ਜਾਏਗਾ। ਵੈਸੇ ਤਾਂ ਰਾਜਮਾ ਉਬਲੇ ਹੋਏ ਆ, ਉਹਨੂੰ ਪਕਾਉਣ ਦੀ ਕੋਈ ਖਾਸ ਲੋੜ ਨਹੀਂ ਹੈ, ਪਨੀਰ ਨੂੰ ਵੀ ਅਸੀਂ ਕੱਚਾ ਵੀ ਖਾ ਲੈਂਦੇ ਹਾਂ, ਕੋਈ ਖਾਸ ਲੋੜ ਨਹੀਂ ਹੈ, ਪਰ ਅਸੀਂ ਉਹਨੂੰ ਕ੍ਰਿਸਪ ਕਰ ਰਹੇ ਹਾਂ ਇੱਥੇ, ਅਸੀਂ ਉਹਨੂੰ ਜਿਹੜਾ ਹੈ ਉਹ ਕੁਰਕੁਰਾ ਕਰ ਰਹੇ ਹਾਂ, ਤਾਂ ਉਹ ਰੋਟੀ ਨਾਲ ਵੀ ਚਿਪਕ ਗਿਆ, ਠੀਕ ਹੈ, ਅਤੇ ਨਾਲੋਂ ਨਾਲ ਨੀਚੋਂ ਦੀ ਕੁਰਕੁਰਾ ਵੀ ਹੋ ਗਿਆ। ਫਿਰ ਅਸੀਂ ਉਹਨੂੰ 2 ਮਿੰਟ ਬਾਅਦ ਪਲਟਾਂਗੇ ਔਰ ਜਿਹੜੀ ਸਾਡੀ ਰੋਟੀ ਹੈ ਉਹਦੀ ਜਿਹੜੀ ਦੂਜੀ ਸਾਈਡ ਹੈ ਉਹ ਵੀ ਚੰਗੀ ਤਰ੍ਹਾਂ ਉਹਨੂੰ ਅਸੀਂ ਸੇਕ ਲਾਂਗੇ। ਜਦੋਂ ਸੇਕ ਲਾਂਗੇ ਫਿਰ ਉਸਨੂੰ ਅਸੀਂ ਤਵੇ ਤੋਂ ਕਿਸੇ ਵੀ ਪਲੇਟ 'ਚ ਜਾਂ ਜਿੱਥੇ ਅਸੀਂ ਸਰਵ ਕਰਨਾ ਉਸ ਪਲੇਟ 'ਚ ਪਾ ਕੇ, ਟ੍ਰੇ 'ਚ ਪਾ ਕੇ ਉਹਦੇ ਉੱਤੇ ਅਸੀਂ ਆਪਣਾ ਇੱਕ, ਜਾਂ ਤਾਂ ਉਹਨੂੰ ਅਸੀਂ ਐਵੇਂ ਵੀ ਖਾ ਸਕਦੇ ਹਾਂ ਸੌਸ ਪਾ ਕੇ ਖਾ ਲਈਏ, ਜਾਂ ਫਿਰ ਅਸੀਂ ਉਹਦੇ ਉੱਤੇ ਕੱਦੂਕਸ ਕੀਤੀਆਂ ਹੋਈਆਂ ਚੀਜ਼ਾਂ ਪਾ ਸਕਦੇ ਹਾਂ, ਜਿਵੇਂ ਅਸੀਂ ਗਾਜਰ ਪਾ ਲਈ, ਖੀਰਾ ਪਾ ਲਿਆ, ਕੱਦੂਕਸ ਕੀਤਾ ਹੋਇਆ, ਟਮਾਟਰ ਦੀ ਪਾ ਲਿਆ, ਹੈ ਨਾ, ਅਤੇ ਜੇ ਅਸੀਂ ਇਹ ਚੀਜ਼ਾਂ ਜਿਹੜੀਆਂ ਕੱਦੂਕਸ ਕਰਕੇ ਉੱਪਰ ਪਾ ਰਹੇ ਹਾਂ, ਜੇ ਅਸੀਂ ਇਹਨੂੰ ਥੋੜ੍ਹੇ ਜਿਹੇ ਦਹੀਂ ਵਿੱਚ ਪਾ ਕੇ ਕਰੀਏ ਨਾ, ਕਿ ਥੋੜ੍ਹਾ ਜਿਹਾ ਦਹੀਂ ਲਿਆ 2-4 ਚਮਚ, ਉਹਦੇ ਵਿੱਚ ਪਿਆਜ਼ ਔਰ ਬਹੁਤ ਬਰੀਕ ਬਰੀਕ ਟਮਾਟਰ ਹੋ ਗਿਆ, ਕੱਦੂਕਸ ਕਰਕੇ ਪਾ ਲਓ ਤਾਂ ਬਹੁਤ ਵਧੀਆ, ਅਤੇ ਖੀਰਾ ਕੱਦੂਕਸ ਕਰਕੇ
3: ਸਹੀ ਰਹਿੰਦੇ ਨੇ, ਦੂਜੀ ਤਰ੍ਹਾਂ ਮੂੰਹ ਚ ਆਉਣ ਲੱਗ ਜਾਂਦਾ।
1: ਜੀ ਬਿਲਕੁਲ, ਕੱਦੂਕਸ ਕਰਕੇ ਅਸੀਂ ਗਾਜਰਾਂ ਪਾ ਸਕਦੇ ਹਾਂ, ਜਿਹੜੀ ਵੀ ਸਬਜ਼ੀ ਤੁਹਾਡੇ ਕੋਲ ਹੈਗੀ ਹੈ, ਪੱਤ ਗੋਭੀ ਹੈਗੀ ਹੈ ਉਹ ਪਾ ਸਕਦੇ ਹੋ, ਨਮਕ, ਕਾਲੀ ਮਿਰਚ ਪਾਓ, ਔਰ ਇਸ ਜਿਹੜੇ ਇਹ ਮਟੀਰੀਅਲ ਹੈ, ਇਹ ਜਿਹੜੀ ਗ੍ਰੇਵੀ ਸੌਸ ਟਾਈਪ ਬਣ ਜਾਏਗੀ, ਇਸ ਨੂੰ ਤੁਸੀਂ ਆਪਣੇ ਉਸ ਰੋਲ ਦੇ ਉੱਪਰ ਪਾਉਣਾ, ਉਹ ਜਿਹੜੀ ਚਪਾਤੀ ਹਜੇ ਤੁਹਾਡੀ ਖੁੱਲ੍ਹੀ ਪਈ ਹੈ ਉਹਦੇ ਸੈਂਟਰ 'ਚ ਤੁਸੀਂ ਇਸ ਨੂੰ ਪਾਓ ਥੋੜ੍ਹਾ ਜਿਹਾ, ਔਰ ਇਹਦੇ ਇਸ ਦੇ ਉੱਤੇ ਥੋੜ੍ਹੀ ਜਿਹੀ ਸੌਸ ਪਾਓ, ਹਲਕੀ ਜਿਹੀ ਜਸਟ ਫੋਰ ਫਲੇਵਰ, ਪਾ ਕੇ ਇਸ ਨੂੰ ਰੋਲ ਕਰੋ ਔਰ ਬੱਚਿਆਂ ਨੂੰ ਦਿਓ, ਬੱਚੇ ਕਹਿਣਗੇ ਕਿ ਅਸੀਂ ਅੱਜ ਤੋਂ ਇਹ ਵਾਲੀ ਰੋਟੀ ਹੀ ਖਾਣੀ ਹੈ।
3: ਉਹ ਇੱਕ ਤਰ੍ਹਾਂ ਉਹੀ ਹੋ ਗਿਆ ਕਿ ਕਹਿ ਲਓ ਵੀ ਘਰੇ ਬਣਾਇਆ ਹੋਇਆ, ਇੱਕ ਤਰ੍ਹਾਂ ਜੇ ਬੱਚੇ ਬਾਹਰ ਜਾ ਕੇ ਰੋਲ ਜਾਂ ਰੈਪ ਖਾਂਦੇ ਨੇ ਉਹੀ ਚੀਜ਼ ਹੋ ਗਈ।
1: ਜੀ ਬਿਲਕੁਲ, ਇਹਦੇ ਨਾਲ ਅਸੀਂ ਆਪਣੇ ਬੱਚਿਆਂ ਨੂੰ ਪਨੀਰ ਵੀ ਖਵਾਤਾ, ਰਾਜਮਾ ਵੀ ਖਵਾਤੇ, ਔਰ ਸਲਾਦ ਵਿੱਚ ਖੀਰਾ ਟਮਾਟਰ ਵੀ ਖਵਾਤਾ, ਪਿਆਜ਼ ਵੀ ਖਵਾਤਾ, ਔਰ ਬੱਚਿਆਂ ਨੂੰ ਦਹੀਂ ਵੀ ਵਿੱਚ ਖਵਾ ਦਿੱਤਾ, ਅਤੇ ਨਾਲੋਂ ਨਾਲ ਬੱਚਿਆਂ ਨੂੰ ਪ੍ਰੋਟੀਨ ਜਿਹੜਾ ਮਿਲ ਗਿਆ, ਬੱਚਿਆਂ ਦਾ ਪੇਟ ਭਰ ਗਿਆ, ਬੱਚੇ ਖੁਸ਼, ਮਾਵਾਂ ਖੁਸ਼,
3: ਔਰ ਛੁੱਟੀਆਂ ਵਧੀਆ ਲੰਘ ਜਾਂਦੀਆਂ ਨੇ ਬੱਚਿਆਂ ਦੀ ਵੀ, ਇਸ ਤਰ੍ਹਾਂ ਕਿ ਬਾਹਰਲਾ ਨਹੀਂ ਖਾਂਦੇ ਬੱਚੇ। ਜੀ
1: ਜੀ।

FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ, ਇਸ ਵੇਲੇ ਠੀਕ ਦੁਪਹਿਰ ਦਾ 1 ਵਜ ਰਿਹਾ ਤੇ ਆਓ ਹੁਣ ਤੁਹਾਨੂੰ ਦੱਸ ਦਿੰਦੇ ਹਾਂ ਸਾਡੀ ਅੱਜ ਦੀ ਰਹਿੰਦੀ ਸਭਾ 'ਚ ਪ੍ਰਸਾਰਿਤ ਹੋਣ ਵਾਲੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਵਕਤ। ਪ੍ਰੋਗਰਾਮਾਂ ਦੇ ਵੇਰਵੇ ਤੋਂ ਠੀਕ ਬਾਅਦ ਪੇਸ਼ ਹੋਏਗਾ ਪ੍ਰੋਗਰਾਮ ਨਗਮੇ। 1:10 ਤੇ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਤਹਿਤ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਦੁਪਹਿਰ 1:15 ਤੇ ਪੇਸ਼ ਹੋਏਗਾ ਪ੍ਰੋਗਰਾਮ ਨਗਮੇ ਦਾ ਬਾਕੀ ਰਹਿੰਦਾ ਹਿੱਸਾ। 1:40 ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ ਤੇ 1:50 ਤੇ ਤੁਸੀਂ ਸੁਣੋਗੇ ਉਰਦੂ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਦੁਪਹਿਰ 2 ਵਜੇ ਦਾ ਸਮਾਂ ਰਹੇਗਾ ਫੌਜੀ ਵੀਰਾਂ ਲਈ ਪ੍ਰੋਗਰਾਮ ਸਰਫਰੋਸ਼ ਦਾ। 2:15 ਤੇ ਤੁਸੀਂ ਸੁਣੋਗੇ ਦੁਪਹਿਰ ਸਮਾਚਾਰ ਤਹਿਤ ਹਿੰਦੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਦੁਪਹਿਰ 2:30 ਪੇਸ਼ ਹੋਏਗਾ ਪ੍ਰੋਗਰਾਮ ਸੁਨੇਹੇ। ਬਾਅਦ ਦੁਪਹਿਰ 3 ਵਜੇ ਤੋਂ ਲੈ ਕੇ 5 ਵਜੇ ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ। ਸ਼ਾਮ 5 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਗੱਲਾਂ 'ਚੋਂ ਗੱਲ ਦਾ। 5:30 ਪੇਸ਼ ਹੋਏਗਾ ਪ੍ਰੋਗਰਾਮ ਕਿਸਾਨ ਬਾਣੀ। ਸ਼ਾਮ 6 ਵਜੇ ਸੁਣੋਗੇ ਤੁਸੀਂ ਹਿੰਦੀ ਸਮਾਚਾਰ ਤਹਿਤ ਹਿੰਦੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਸ਼ਾਮ 6:05 ਤੇ ਪ੍ਰੋਗਰਾਮਾਂ ਦਾ ਵੇਰਵਾ ਇੱਕ ਵਾਰ ਫਿਰ ਦੱਸਿਆ ਜਾਏਗਾ ਤੇ ਨਾਲੋ ਨਾਲ ਪੇਸ਼ ਹੋਏਗਾ ਦੇਸ਼ ਭਗਤੀ ਗੀਤ। ਸ਼ਾਮ 6:20 ਤੇ ਪੇਸ਼ ਹੋਣਗੀਆਂ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। ਸ਼ਾਮ 6:30 ਦਾ ਸਮਾਂ ਰਹੇਗਾ ਨੌਜਵਾਨ ਦੋਸਤਾਂ ਲਈ

ਤੇ ਫੋਨ ਕਰਕੇ ਤੁਸੀਂ ਆਪਣੇ ਪਸੰਦ ਦੇ ਹਿੰਦੀ ਤੇ ਪੰਜਾਬੀ ਗੀਤ ਸੁਣ ਸਕੋਗੇ। ਰਾਤ 8:15 ਦਾ ਸਮਾਂ ਰਹੇਗਾ ਪ੍ਰੋਗਰਾਮ ਐਸਾ ਦੇਸ ਹੈ ਮੇਰਾ ਦਾ। ਰਾਤ 8:45 ਤੇ ਪੇਸ਼ ਹੋਣਗੀਆਂ ਸਮਾਚਾਰ ਸੰਧਿਆ ਤਹਿਤ ਹਿੰਦੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਰਾਤ 9 ਤੋਂ ਲੈ ਕੇ 10 ਤੱਕ ਦਾ ਸਮਾਂ ਰਹੇਗਾ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ। ਰਾਤ 10 ਪੇਸ਼ ਹੋਏਗਾ ਪ੍ਰੋਗਰਾਮ ਪੰਜਾਬੀ ਤੜਕਾ, ਜਿਸ ਤਹਿਤ ਤੁਸੀਂ ਸੁਣੋਗੇ ਵਟਸਐਪ ਤੇ ਫਰਮਾਇਸ਼ ਭੇਜ ਕੇ ਆਪਣੀ ਪਸੰਦ ਦੇ ਪੰਜਾਬੀ ਗੀਤ। ਰਾਤ 10:30 ਆਨੰਦ ਮਾਣੋਗੇ ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਰਜਨੀਗੰਧਾ ਤਹਿਤ। ਸਭਾ ਦੇ ਅਖੀਰ 'ਚ ਰਾਤ 11 ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਤੇ 11:05 ਤੇ ਅੰਗਰੇਜ਼ੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਰਾਤ 11:10 ਤੇ ਹੋਏਗੀ ਸਾਡੀ ਅੱਜ ਦੀ ਸਭਾ ਦੀ ਸਮਾਪਤੀ। ਇਹ ਸਨ ਸਾਡੀ ਅੱਜ ਦੀ ਰਹਿੰਦੀ ਬਾਕੀ ਸਭਾ 'ਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਵਕਤ। FM 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਨਗਮੇ ਤੇ ਪ੍ਰੋਗਰਾਮ ਨਗਮੇ ਲੈ ਕੇ ਹਾਜ਼ਰ ਹੈ ਆਨੰਦਿਤਾ ਸ਼ਰਮਾ ਤੇ ਇਸ ਪ੍ਰੋਗਰਾਮ 'ਚ ਅਸੀਂ ਸ਼ਾਮਿਲ ਕਰਦੇ ਹਾਂ ਤੁਹਾਡੇ ਭੇਜੀ ਹੋਈਆਂ ਚਿੱਠੀਆਂ ਤੇ ਖੱਤ ਤੇ ਉਹਨਾਂ ਤੇ ਆਧਾਰਿਤ ਤੁਸੀਂ ਸੁਣਦੇ ਹੋ ਹਿੰਦੀ ਗੀਤ ਤੇ ਪਹਿਲਾ ਖੱਤ ਸਾਨੂੰ ਭੇਜ ਰਹੇ ਨੇ ਮੁੱਲਾਪੁਰ ਦਾਖਾ ਮੰਡੀ ਤੋਂ ਰਜੇਸ਼ ਜੈਨ, ਅਰੁਣਾ, ਬਿੱਟੂ, ਮੱਟੂ, ਦੀਪਕ, ਗੌਤਮ, ਅਭਿਸ਼ੇਕ, ਰਾਜਾ, ਨਗੀਨਾ, ਸੰਜੀਵ ਤੇ ਅਰਿਹੰਸ ਜੈਨ। ਅਗਲਾ ਖੱਤ ਸਾਨੂੰ ਭੇਜ ਰਹੇ ਨੇ ਮਸੀਤਾ ਡੱਬਵਾਲੀ ਤੋਂ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਹਨੀ ਲੋਟ। ਅਗਲੇ ਗੀਤ ਲਈ ਫਰਮਾਇਸ਼ ਭੇਜ ਰਹੇ ਨੇ ਪਟੇਲ ਨਗਰ ਮਲੋਟ ਤੋਂ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ, ਗਗਨਦੀਪ ਤੇ ਬੇਬੀ ਆਰਜ਼ੂ ਜਜੋਰੀਆ। ਮਹਿਜ਼ ਗੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ ਤੇ ਗੁਰਮੰਤ। ਆਓ ਸੁਣਦਿਆਂ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ ਤੇ ਫਿਲਮ ਦੋਸਤਾਨਾ 'ਚੋਂ ਇਹ ਗੀਤ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਬਲਵਿੰਦਰ ਸਿੰਘ ਬਾਘਾ ਤੋਂ ਪ੍ਰਦੇਸ਼ਿਕ ਖਬਰਾਂ ਸੁਣੋ। ਪੰਜਾਬ ਭਰ 'ਚ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਦੇ ਮੱਦੇਨਜ਼ਰ ਰਾਜ ਦੇ 117 ਵਿਧਾਨ ਸਭਾ ਹਲਕਿਆਂ ਦੇ ਸਾਰੇ 24,453 ਵੋਟ ਕੇਂਦਰਾਂ 'ਤੇ ਕੱਲ੍ਹ ਵਿਸ਼ੇਸ਼ ਕੈਂਪ ਲਗਾਏ ਗਏ। ਇਨ੍ਹਾਂ ਕੈਂਪਾਂ ਨੂੰ ਲੋਕਾਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਦੇ ਚਲਦਿਆਂ 1,10,193 ਵੋਟਰਾਂ ਦੀ ਮੈਪਿੰਗ ਕੀਤੀ ਗਈ। ਇਹ ਜਾਣਕਾਰੀ ਮੁੱਖ ਚੋਣ ਅਫਸਰ ਪੰਜਾਬ ਸ਼੍ਰੀਮਤੀ ਅਨੰਤਾ ਮਿੱਤਰਾ ਨੇ ਕਿਹਾ ਕਿ ਇਸ ਕਾਰਵਾਈ ਦੇ ਨਾਲ ਪੰਜਾਬ ਭਰ 'ਚ ਵੋਟਾਂ ਦੀ ਮੈਪਿੰਗ ਦਾ ਅੰਕੜਾ 85% ਨੂੰ ਪਾਰ ਕਰ ਗਿਆ ਏ। ਪੰਜਾਬ ਵਿਚ SIR ਦੇ ਅਧੀਨ ਗਣਨਾ ਦਾ ਅਮਲ 25 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਏ। ਹਰਿਆਣਾ ਵਿਧਾਨ ਸਭਾ ਵੱਲੋਂ ਕਰਾਏ ਜਾ ਰਹੇ ਭਾਰਤੀ ਖੇਤਰ ਦੇ ਉੱਤਰੀ ਜ਼ੋਨ 2 ਲਈ ਰਾਸ਼ਟਰਮੰਡਲ ਸੰਸਦੀ ਸੰਘ ਕਾਨਫਰੰਸ ਦੀ ਅੱਜ ਚੰਡੀਗੜ੍ਹ ਵਿਚ ਸ਼ੁਰੂਆਤ ਹੋ ਰਹੀ ਏ। ਇਹ ਕਾਨਫਰੰਸ ਬੁੱਧਵਾਰ ਤੱਕ ਜਾਰੀ ਰਹੇਗੀ। ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਨੇ ਕਿਹਾ ਏ ਕਿ ਲੋਕ ਸਭਾ ਸਪੀਕਰ ਓਮ ਬਿਰਲਾ ਕਾਨਫਰੰਸ ਦਾ ਉਦਘਾਟਨ ਕਰਨਗੇ। ਰਾਜ ਸਭਾ ਦੇ ਉਪ ਸਭਾਪਤੀ ਹਰਵੰਸ਼ ਰਾਜ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ ਅਤੇ 15 ਰਾਜ ਵਿਧਾਨ ਸਭਾਵਾਂ ਦੇ ਪ੍ਰੈਜ਼ਾਈਡਿੰਗ ਅਫਸਰ ਅਤੇ ਵਿਧਾਇਕ ਇਸ ਸਮਾਗਮ ਵਿਚ ਸ਼ਾਮਲ ਹੋਣਗੇ। 3 ਦਿਨਾਂ ਕਾਨਫਰੰਸ ਦੌਰਾਨ ਰਾਸ਼ਟਰ ਨਿਰਮਾਣ ਵਿਚ ਵਿਧਾਨ ਸਭਾਵਾਂ ਦੀ ਭੂਮਿਕਾ, ਵਿਕਸਿਤ ਭਾਰਤ 2047, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਲੋਕ ਰਾਜੀ ਸੰਸਥਾਵਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਵਰਗੇ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਦੇਸ਼ ਦਾ ਭਰੋਸੇਮੰਦ ਲੋਕ ਪ੍ਰਸਾਰਕ ਆਕਾਸ਼ਵਾਣੀ ਅੱਜ ਆਪਣੇ 90 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਿਹਾ ਏ। ਇਸ ਦਿਨ 8 ਜੂਨ 1936 ਨੂੰ ਇੰਡੀਅਨ ਸਟੇਟ ਬ੍ਰਾਡਕਾਸਟਿੰਗ ਸਰਵਿਸ ਦਾ ਨਾਮ ਬਦਲ ਕੇ ਆਲ ਇੰਡੀਆ ਰੇਡੀਓ ਰੱਖਿਆ ਗਿਆ ਸੀ। ਸਾਲ 1956 ਵਿਚ ਆਲ ਇੰਡੀਆ ਰੇਡੀਓ ਦਾ ਨਾਮ ਬਦਲ ਕੇ ਆਕਾਸ਼ਵਾਣੀ ਕਰ ਦਿੱਤਾ ਗਿਆ। ਅੱਜ ਆਕਾਸ਼ਵਾਣੀ ਵੱਲੋਂ 591 ਸਟੇਸ਼ਨ ਚਲਾਏ ਜਾਂਦੇ ਨੇ ਜੋ ਭਾਰਤ ਦੀ 98% ਆਬਾਦੀ ਤੱਕ ਪਹੁੰਚਦੇ ਨੇ ਅਤੇ 23 ਭਾਸ਼ਾਵਾਂ ਅਤੇ 146 ਉਪ ਭਾਸ਼ਾਵਾਂ ਵਿਚ ਪ੍ਰਸਾਰਣ ਕਰਦੇ ਨੇ। ਆਕਾਸ਼ਵਾਣੀ ਦਾ ਆਦਰਸ਼ ਬਾਕੇ ਬਹੁਜਨ ਹਿਤਾਏ ਬਹੁਜਨ ਸੁਖਾਏ। ਇਸ ਦੌਰਾਨ ਆਕਾਸ਼ਵਾਣੀ ਜਲੰਧਰ ਵੱਲੋਂ ਅੱਜ KL ਸਹਿਗਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਸਮਾਰੋਹ ਇੱਕ ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ ਕਰਾਇਆ ਜਾ ਰਿਹਾ ਏ। ਭਾਰਤ ਵਿਚ ਆਕਾਸ਼ਵਾਣੀ ਦੇ ਪ੍ਰਸਾਰਣ ਦੇ 90 ਸਾਲ ਪੂਰੇ ਹੋਣ ਨੂੰ ਸਮਰਪਿਤ ਇਹ ਸੰਗੀਤ ਸਮਾਰੋਹ ਸ਼ਾਮ 6:30 ਤੇ ਸ਼ੁਰੂ ਹੋਵੇਗਾ। ਆਕਾਸ਼ਵਾਣੀ ਦੇ ਪ੍ਰੋਗਰਾਮ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਸ਼ਾਸਤਰੀ ਸੰਗੀਤ ਦੇ ਵੱਖ ਵੱਖ ਰੂਪਾਂ ਵਿਚ ਗਾਇਨ ਦੇ ਨਾਲ ਨਾਲ ਸਾਜ਼ਾਂ ਦੀ ਜੁਗਲਬੰਦੀ ਵੀ ਪੇਸ਼ ਕੀਤੀ ਜਾਵੇਗੀ। ਪਿਓਤੀ ਦੀ ਜੋੜੀ ਪੰਡਿਤ ਮਨੂ ਕੁਮਾਰ

0: ਸੀਨ ਅਤੇ ਸੁਪ੍ਰਿਆ ਸੀਨ ਸ਼ਾਸਤਰੀ ਸਤਾਰ ਸੰਤੂਰ ਸੰਤੂਰ ਜੁਗਲਬੰਦੀ ਪੇਸ਼ ਕਰਨਗੇ। ਪੰਡਿਤ ਸੀਨ ਆਕਾਸ਼ਵਾਣੀ ਦੇ ਜਾਣੇ ਪਹਿਚਾਣੇ ਕਲਾਕਾਰ ਨੇ। ਤਬਲੇ ਤੇ ਮਧੁਰੇਸ਼ ਭੱਟ ਅਤੇ ਸਿਧਾਰਥ ਚਟਰਜੀ ਉਹਨਾਂ ਦਾ ਸਾਥ ਦੇਣਗੇ। ਦਿਪਨ ਕੁਮਾਰ ਅਤੇ ਸਤਨਿੰਦਰ ਸਿੰਘ ਵੱਲੋਂ ਖਿਆਲ ਜੁਗਲਬੰਦੀ ਪੇਸ਼ ਕੀਤੀ ਜਾਵੇਗੀ। ਤਬਲੇ ਤੇ ਪੰਡਿਤ ਕਾਲੇ ਰਾਮ ਅਤੇ ਪੰਡਿਤ ਜੈਦੇਵ ਉਹਨਾਂ ਦਾ ਸਾਥ ਦੇਣਗੇ। ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਕੀਰਤਨ ਸਮਾਗਮ ਕੱਲ੍ਹ ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਹ ਸੰਤਾਂ ਮਹਾਂਪੁਰਖਾਂ ਦੀ ਸਰਪ੍ਰਸਤੀ ਹੇਠ ਕਰਵਾਏ ਜਾ ਰਹੇ ਸਾਲਾਨਾ ਸਮਾਗਮਾਂ ਦੀ ਲੜੀ ਵਿੱਚ ਤੀਸਰਾ ਵੱਡਾ ਕੀਰਤਨ ਦਰਬਾਰ ਸੀ, ਜਿਸ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਗੁਰਬਾਣੀ ਕੀਰਤਨ ਸਰਵਣ ਕੀਤਾ। ਰਾਜ ਸਭਾ ਮੈਂਬਰ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਅਨਮੋਲ ਸਿੱਖਿਆਵਾਂ ਅਤੇ ਪਵਿੱਤਰ ਬਾਣੀ ਨੂੰ ਘਰ ਘਰ ਤੱਕ ਪਹੁੰਚਾਉਣਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਮਹਿੰਦਰ ਭਗਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਸਾਰੇ ਬਹੁਤ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਇਤਿਹਾਸ ਦੇ ਇਸ ਮਹਾਨ ਪੜਾਅ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਏ। ਸੈਰ ਸਪਾਟਾ ਵਿਭਾਗ ਦੇ ਐਡਵਾਈਜ਼ਰ ਦੀਪਕ ਬਾਲੀ ਨੇ ਐਲਾਨ ਕੀਤਾ ਕਿ ਜਲਦ ਹੀ 4 ਵਿਸ਼ੇਸ਼ ਸ਼ੋਭਾ ਯਾਤਰਾਵਾਂ ਕੱਢੀਆਂ ਜਾਣਗੀਆਂ ਜੋ ਕਾਸ਼ੀ, ਬਠਿੰਡਾ, ਫਰੀਦਕੋਟ ਅਤੇ ਜੰਮੂ ਤੋਂ ਸ਼ੁਰੂ ਹੋ ਕੇ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸੰਪੰਨ ਹੋਣਗੀਆਂ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਵੱਲੋਂ ਗੁਰਾਇਆ ਅਤੇ ਫਿਲੌਰ ਬਲਾਕਾਂ ਦੇ ਪਿੰਡਾਂ ਦੇ ਦੌਰੇ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਦੀ ਸ਼ੁਰੂ ਕੀਤੀ ਲੜੀ ਤਹਿਤ ਪਿੰਡ ਰੁੜਕਾ ਕਲਾਂ, ਰੁੜਕੀ, ਅਕਲਪੁਰ, ਪਿੰਡ ਗੰਨਾ ਅਤੇ ਗੁਰਾਇਆ ਦੇ ਮੁਹੱਲਾ ਲਾਂਗੜੀਆਂ ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ। ਉਹਨਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਉਹਨਾਂ ਦੇ ਮਸਲਿਆਂ ਦਾ ਢੁਕਵਾਂ ਹੱਲ ਯਕੀਨੀ ਬਣਾਇਆ ਜਾਏਗਾ। ਇਸ ਦੌਰਾਨ ਚੇਅਰਮੈਨ ਨੇ ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਪਹੁੰਚ ਕੇ ਮੈਕਸੀਕੋ 'ਚ ਹੋਏ ਸਟਰੀਟ ਚਾਈਲਡ ਵਰਲਡ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਸਦਕਾ ਰਨਰ ਅਪ ਦਾ ਮਾਣ ਹਾਸਲ ਕਰਕੇ ਭਰਤੀ ਟੀਮ ਦੀ ਹੌਸਲਾ ਅਫਜ਼ਾਈ ਵੀ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕਦਾ ਏ। ਅਤੇ ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਏ @AIR RNU ਜਲੰਧਰ। ਰਾਸ਼ਟਰੀ ਖਬਰਾਂ ਦਾ ਸਾਡਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਬਾਅਦ ਦੁਪਹਿਰ 1:40 'ਤੇ। ਨਮਸਕਾਰ।
1: FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਨਗਮੇ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਆਨੰਦਿਤਾ ਸ਼ਰਮਾ। ਤੇ ਇਸ ਪ੍ਰੋਗਰਾਮ 'ਚ ਅਸੀਂ ਸ਼ਾਮਿਲ ਕਰ ਰਹੇ ਹਾਂ ਤੁਹਾਡੇ ਭੇਜੇ ਹੋਏ ਖੱਤ। ਤੇ ਅਗਲਾ ਖੱਤ ਸਾਨੂੰ ਭੇਜ ਰਹੇ ਨੇ ਫਿਰੋਜ਼ਪੁਰ ਤੋਂ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਰਾਜਦੀਪ ਸਿੰਘ, ਗੁਰਲਾਲ ਸਿੰਘ, ਅਵਿਰਾਜ ਸਿੰਘ, ਗੁਰਮਾਨ ਸਿੰਘ ਤੇ ਗੁਰਨੂਰ ਸਿੰਘ। ਮੁੱਖੋ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਤੇ ਮੁਨੀਸ਼ ਬਜਾਜ। ਪਿੰਡ ਮੂਲਿਆਂਵਾਲੀ, ਜ਼ਿਲ੍ਹਾ ਫਜ਼ੀਲਕਾ ਤੋਂ ਵਿਨੋਦ ਕਾਟਪਾਲ, ਪ੍ਰਵੀਨ ਕਾਟਪਾਲ, ਹਨੀ, ਦੀਕਸ਼ਾ, ਜੰਨਤ ਕਾਟਪਾਲ ਤੇ ਸਲਵਿੰਦਰ ਸਿੰਘ। ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੇ ਰਲੀ ਮਿਲੀ ਫਰਮਾਇਸ਼ ਤੇ ਫਿਲਮ ਬਿੱਲੂ 'ਚੋਂ ਇਹ ਗੀਤ।

0: ਮੰਮੀ ਮੈਂ ਆਇਆ ਜਾ ਕੇ।
1: ਕਿੱਥੇ ਚੱਲਿਆ ਪੁੱਤ?
0: ਆ ਬਸ ਆਇਆ ਮੈਂ ਜੂਸ ਪੀਵਾਂ।
1: ਆ ਦੋ ਡਿੰਗਾ ਤੇ ਤਾਂ ਜੂਸ ਦੀ ਦੁਕਾਨ ਹੈ, ਐਂ ਕਰ ਪੈਦਲ ਚੱਲ ਜਾ, ਨਹੀਂ ਸਾਈਕਲ ਲੈ ਜਾ, ਉਹ ਖੜਾ।
0: ਉਹ ਮੰਮੀ ਕਿਹੜਾ ਚਲਾਉਂਦਾ ਅੱਜ ਕੱਲ ਸਾਈਕਲ?
1: ਪੁੱਤ ਆ ਮਸ਼ੀਨੀ ਚੀਜ਼ਾਂ ਤਾਂ ਬਿਮਾਰੀਆਂ ਦਾ ਘਰ ਨੇ, ਤੇਰੇ ਬਾਪੂ ਜੀ ਨੂੰ ਦੇਖ ਲੈ, ਸਾਰੀ ਉਮਰ ਹੋ ਗਈ ਸਾਈਕਲ ਚਲਾਉਂਦਿਆਂ ਨੂੰ, ਇਸ ਉਮਰ ਵਿੱਚ ਵੀ ਕੋਈ ਬਿਮਾਰੀ ਨੇੜੇ ਤੇੜੇ ਨਹੀਂ।
0: ਮੰਮੀ ਗੱਲ ਤਾਂ ਵਿਚਾਰਨ ਵਾਲੀ ਹੈ, ਬਾਪੂ ਜੀ ਕਾਇਮ ਪਏ ਨੇ। ਆ ਖੜਾ ਤਾ ਮੋਟਰਸਾਈਕਲ, ਅੱਜ ਤੋਂ ਸਾਈਕਲ ਸ਼ੁਰੂ।
2: ਮਹਿੰਗੀ ਮੋਟਰ ਤੋਂ ਸਸਤਾ ਸਾਈਕਲ ਚੰਗਾ, ਮਹਿੰਗੀ ਮੋਟਰ ਤੋਂ ਸਸਤਾ ਸਾਈਕਲ ਚੰਗਾ, ਮਹਿੰਗੀ ਮੋਟਰ।
3: ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ, ਤੇ ਪ੍ਰੋਗਰਾਮ ਚੱਲ ਰਿਹਾ ਜੀ ਨਗਮੇ, ਤੇ ਅਗਲੇ ਗੀਤ ਲਈ ਸਾਨੂੰ ਫਰਮਾਇਸ਼ ਭੇਜ ਰਹੇ ਨੇ ਰੇਲਵੇ ਕਲੋਨੀ ਹਨੂਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਸ਼ੋਭਾ ਨਾਇਕ, JS ਨਾਇਕ ਤੇ ਸਾਰਾ ਡਾਗਲਾ ਪਰਿਵਾਰ। ਚੱਕਲਾ ਬਾਜ਼ਾਰ ਸਮਾਨ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ ਤੇ ਹਸਮੁਖ ਜਿੰਦਲ। ਸਾਦੂਲ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼, ਵੇਦ ਪ੍ਰਕਾਸ਼। ਤੇ ਆਓ ਸੁਣਦਿਆਂ ਇਹਨਾਂ ਸਾਰਿਆਂ ਦੇ ਲਈ ਮਿਲੀ ਫਰਮਾਇਸ਼ ਤੇ ਫਿਲਮ ਦੇ ਦਨਾਦਨ ਚੋਂ ਇਹ ਗੀਤ।

0: ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਯਾਦਵਿੰਦਰ ਸਿੰਘ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰੀਬਾਂ ਦੇ ਹਿੱਤ ਵਿੱਚ ਸਰਕਾਰ ਦੀ 12 ਸਾਲਾਂ ਦੀ ਵਿਕਾਸ ਯਾਤਰਾ ਉੱਤੇ ਚਾਨਣਾ ਪਾਇਆ। ਉਹਨਾਂ ਕਿਹਾ, ਗਰੀਬਾਂ ਅਤੇ ਵਾਂਝੇ ਵਰਗਾਂ ਦੀ ਭਲਾਈ ਦੇਸ਼ ਵਿੱਚ ਹੋ ਰਹੀਆਂ ਤਬਦੀਲੀਆਂ ਦੇ ਕੇਂਦਰ 'ਚ। ਲੋਕ ਸਭਾ ਸਪੀਕਰ ਓਮ ਬਿਰਲਾ ਅੱਜ ਚੰਡੀਗੜ੍ਹ ਵਿੱਚ ਰਾਸ਼ਟਰ ਮੰਡਲ ਸੰਸਦੀ ਸੰਘ ਇੰਡੀਆ ਰੀਜਨ ਜ਼ੋਨ 2 ਕਾਨਫਰੰਸ ਦਾ ਉਦਘਾਟਨ ਕਰਨਗੇ। ਰਾਸ਼ਟਰੀ ਪ੍ਰੀਖਿਆ ਏਜੰਸੀ ਨੇ 21 ਜੂਨ ਨੂੰ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਲਈ ਸ਼ਹਿਰਾਂ ਦੀ ਜਾਣਕਾਰੀ ਜਨਤਕ ਕਰ ਦਿੱਤੀ ਹੈ। ਦੇਸ਼ ਦਾ ਭਰੋਸੇਮੰਦ ਲੋਕ ਪ੍ਰਸਾਰਕ ਆਕਾਸ਼ਵਾਣੀ ਅੱਜ ਆਪਣੇ 90 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਿਹਾ ਹੈ ਅਤੇ ਭਾਰਤ ਭਲਕੇ ਤੋਂ ਇੰਦੌਰ 'ਚ ਬ੍ਰਿਕਸ ਖੇਤੀਬਾੜੀ ਕਾਰਜ ਸਮੂਹ ਅਤੇ ਬ੍ਰਿਕਸ ਖੇਤੀਬਾੜੀ ਮੰਤਰੀਆਂ ਦੀ ਮੁੱਖ ਮੀਟਿੰਗਾਂ ਦੀ ਮੇਜ਼ਬਾਨੀ ਕਰੇਗਾ। ਹੁਣ ਖਬਰਾਂ ਵਿਸਥਾਰ ਦੇ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰੀਬਾਂ ਦੇ ਹਿੱਤ ਵਿੱਚ ਸਰਕਾਰ ਦੀ 12 ਸਾਲਾਂ ਦੀ ਵਿਕਾਸ ਯਾਤਰਾ ਉੱਤੇ ਚਾਨਣਾ ਪਾਇਆ ਹੈ। ਸ੍ਰੀ ਮੋਦੀ ਨੇ ਅੱਜ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਇਸ ਸਮੇਂ ਦੌਰਾਨ ਦੇਸ਼ ਨੇ ਬਹੁਤ ਸਾਰੀਆਂ ਤਬਦੀਲੀਆਂ ਦੇਖੀਆਂ ਅਤੇ ਗਰੀਬਾਂ ਅਤੇ ਵਾਂਝੇ ਵਰਗਾਂ ਦੀ ਭਲਾਈ ਇਹਨਾਂ ਤਬਦੀਲੀਆਂ ਦੇ ਕੇਂਦਰ 'ਚ ਰਹੀ ਹੈ। ਉਹਨਾਂ ਕਿਹਾ ਕਿ ਅੰਤੋਦੈ ਹਮੇਸ਼ਾ ਸਰਕਾਰ ਲਈ ਪ੍ਰੇਰਣਾ ਸਰੋਤ ਰਿਹਾ ਹੈ ਅਤੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਰਹੀ ਹੈ ਕਿ ਵਿਕਾਸ ਦੇ ਲਾਭ ਦਹਾਕਿਆਂ ਤੋਂ ਪਿੱਛੇ ਰਹਿ ਚੁੱਕੇ ਲੋਕਾਂ ਤੱਕ ਪਹੁੰਚ ਸਕਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨ ਧਨ ਖਾਤਾ, ਸਿੱਧਾ ਲਾਭ ਤਬਾਦਲਾ, ਸਵੱਛ ਭਾਰਤ ਅਭਿਆਨ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਜਲ ਜੀਵਨ ਮਿਸ਼ਨ ਅਤੇ ਆਯੁਸ਼ਮਾਨ ਭਾਰਤ ਵਰਗੀ ਹਰ ਪਹਿਲਕਦਮੀ ਦਾ ਉਦੇਸ਼ ਲੋਕਾਂ ਲਈ ਮਾਣ ਅਤੇ ਮੌਕੇ ਨੂੰ ਯਕੀਨੀ ਬਣਾਉਣਾ ਹੈ। ਤਕਨਾਲੋਜੀ ਨੇ ਗਰੀਬਾਂ ਦੇ ਜੀਵਨ ਪੱਧਰ ਨੂੰ ਸੁਧਾਰਨ 'ਚ ਅਹਿਮ ਭੂਮਿਕਾ ਨਿਭਾਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੱਧੇ ਲਾਭ ਤਬਾਦਲੇ ਅਤੇ ਡਿਜੀਟਲ ਸਾਧਨਾਂ ਰਾਹੀਂ ਸਹਾਇਤਾ ਲੋਕਾਂ ਤੱਕ ਸਿੱਧੇ ਅਤੇ ਪਾਰਦਰਸ਼ੀ ਢੰਗ ਨਾਲ ਪਹੁੰਚ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗਰੀਬ ਕਲਿਆਣ ਯਾਤਰਾ ਵਿਅਕਤੀਗਤ ਸ਼ਕਤੀਕਰਨ ਅਤੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਜਨ ਅੰਦੋਲਨ ਬਣ ਗਈ ਹੈ। ਕੇਂਦਰੀ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਗਰੀਬ ਕਲਿਆਣ ਦੇ 12 ਸਾਲਾਂ ਦਾ ਸਮਾਂ ਪੂਰੇ ਦੇਸ਼ ਵਿੱਚ ਕਰੋੜਾਂ ਵਾਂਝੇ ਪਰਿਵਾਰਾਂ ਦੇ ਜੀਵਨ 'ਚ ਮਾਨ ਸਨਮਾਨ, ਸੁਰੱਖਿਆ ਅਤੇ ਆਤਮ ਨਿਰਭਰਤਾ ਲਿਆਉਣ ਵਾਲਾ ਨਵਾਂ ਅਧਿਆਇ ਸਾਬਤ ਹੋਇਆ ਹੈ। ਸ਼੍ਰੀ ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਨ ਧਨ ਯੋਜਨਾ, ਪ੍ਰਧਾਨ ਮੰਤਰੀ ਉਜਵਲਾ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਜਲ ਜੀਵਨ ਮਿਸ਼ਨ, ਆਯੁਸ਼ਮਾਨ ਭਾਰਤ ਅਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਵਰਗੀਆਂ ਪਹਿਲਕਦਮੀਆਂ ਨੇ ਮੁਸ਼ਕਲ ਹਾਲਾਤ ਵਿੱਚ ਕਰੋੜਾਂ ਪਰਿਵਾਰਾਂ ਨੂੰ ਮਜ਼ਬੂਤ ਕੀਤਾ ਹੈ। ਹਰਿਆਣਾ ਵਿਧਾਨ ਸਭਾ ਵੱਲੋਂ ਕਰਵਾਈ ਜਾ ਰਹੀ ਭਾਰਤੀ ਖੇਤਰ ਦੇ ਉੱਤਰੀ ਜ਼ੋਨ 2 ਲਈ ਰਾਸ਼ਟਰ ਮੰਡਲ ਸੰਸਦੀ ਸੰਘ CPA ਕਾਨਫਰੰਸ ਦੀ ਅੱਜ ਚੰਡੀਗੜ੍ਹ 'ਚ ਸ਼ੁਰੂਆਤ ਕੀਤੀ ਜਾਏਗੀ। ਇਹ ਕਾਨਫਰੰਸ ਬੁੱਧਵਾਰ ਤੱਕ ਜਾਰੀ ਰਹੇਗੀ। ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਨੇ ਕਿਹਾ ਹੈ ਕਿ ਲੋਕ ਸਭਾ ਸਪੀਕਰ ਓਮ ਬਿਰਲਾ ਕਾਨਫਰੰਸ ਦਾ ਉਦਘਾਟਨ ਕਰਨਗੇ। ਰਾਜ ਸਭਾ ਦੇ ਉਪ ਸਭਾਪਤੀ ਹਰੀਵੰਸ਼, ਸੂਬੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ 15 ਰਾਜ ਵਿਧਾਨ ਸਭਾ ਦੇ ਪ੍ਰੀਜ਼ਾਈਡਿੰਗ ਅਫਸਰ ਅਤੇ ਵਿਧਾਇਕ ਇਸ ਸਮਾਗਮ 'ਚ ਸ਼ਾਮਲ ਰਹਿਣਗੇ। 3 ਦਿਨਾਂ ਕਾਨਫਰੰਸ ਦੌਰਾਨ ਰਾਸ਼ਟਰ ਨਿਰਮਾਣ ਵਿੱਚ ਵਿਧਾਨ ਸਭਾਵਾਂ ਦੀ ਭੂਮਿਕਾ, ਵਿਕਸਿਤ ਭਾਰਤ 2047, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਲੋਕ ਰਾਜੀ ਸੰਸਥਾਵਾਂ ਨੂੰ ਵਧੇਰੇ ਅਸਰਦਾਰ ਬਣਾਉਣ ਵਰਗੇ ਵਿਸ਼ਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਜਾਏਗਾ। ਨੈਸ਼ਨਲ ਟੈਸਟਿੰਗ ਏਜੰਸੀ NTA ਨੇ 21 ਮਈ ਨੂੰ ਹੋਣ ਵਾਲੀ ਨੀਟ UG 2026 ਦੀ ਮੁੜ ਪ੍ਰੀਖਿਆ ਵਾਲੇ ਸ਼ਹਿਰਾਂ ਬਾਰੇ ਸੂਚਨਾ ਜਾਰੀ ਕਰ ਦਿੱਤੀ ਹੈ। ਸਾਡੇ ਪੱਤਰਕਾਰ ਮੁਤਾਬਕ ਰਜਿਸਟਰਡ ਉਮੀਦਵਾਰ ਹੁਣ ਆਪਣੇ ਐਪਲੀਕੇਸ਼ਨ ਨੰਬਰ ਅਤੇ ਪਾਸਵਰਡ ਦੀ ਵਰਤੋਂ ਕਰਕੇ ਅਧਿਕਾਰਤ ਵੈਬਸਾਈਟ ਉੱਤੇ ਲੌਗਇਨ ਕਰਕੇ ਆਪਣੇ ਤੈਅਸ਼ੁਦਾ ਪ੍ਰੀਖਿਆ ਸ਼ਹਿਰ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਨੇ। ਏਜੰਸੀ ਵੱਲੋਂ ਜਾਰੀ ਜਨਤਕ ਨੋਟਿਸ ਮੁਤਾਬਕ ਪ੍ਰੀਖਿਆ ਦੁਪਹਿਰ ਬਾਅਦ 2 ਵਜੇ ਤੋਂ ਸ਼ਾਮ 5 ਵਜੇ ਤੱਕ ਦੇਸ਼ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਸ਼ਹਿਰਾਂ 'ਚ ਪੈੱਨ ਅਤੇ ਪੇਪਰ ਮੋਡ ਵਿੱਚ ਲਈ ਜਾਏਗੀ। NTA ਨੇ ਸਪਸ਼ਟ ਕੀਤਾ ਹੈ ਕਿ ਪ੍ਰੀਖਿਆ ਵਾਲੇ ਸ਼ਹਿਰ ਦੀ ਸੂਚਨਾ ਐਡਮਿਟ ਕਾਰਡ ਨਹੀਂ ਹੈ ਅਤੇ ਇਹ ਸਿਰਫ ਉਮੀਦਵਾਰਾਂ ਨੂੰ ਉਹਨਾਂ ਦੇ ਪ੍ਰੀਖਿਆ ਕੇਂਦਰ ਦੇ ਸ਼ਹਿਰ ਬਾਰੇ ਸੂਚਿਤ ਕਰਨ ਲਈ ਜਾਰੀ ਕੀਤਾ ਗਿਆ ਹੈ। ਮੈਡੀਕਲ ਕੋਰਸਾਂ ਵਿੱਚ ਦਾਖਲੇ ਲਈ ਨੀਟ UG ਪ੍ਰੀਖਿਆ ਇਸ ਸਾਲ 3 ਮਈ ਨੂੰ ਹੋਈ ਸੀ, ਪਰ ਪੇਪਰ ਲੀਕ ਦੇ ਕਥਿਤ ਇਲਜ਼ਾਮਾਂ ਦਰਮਿਆਨ NTA ਨੇ 12 ਮਈ ਨੂੰ ਇਸ ਨੂੰ ਰੱਦ ਕਰ ਦਿੱਤਾ ਸੀ। ਮੁੜ ਪ੍ਰੀਖਿਆ 21 ਜੂਨ ਨੂੰ ਤੈਅ ਕੀਤੀ ਗਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਬਕਾ ਸਾਥ ਸਬਕਾ ਵਿਕਾਸ ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਭਾਰਤ ਨੇ ਪਿਛਲੇ 12 ਸਾਲਾਂ ਵਿੱਚ ਬੇਮਿਸਾਲ ਤਬਦੀਲੀ ਦੇਖੀ ਏ। ਇਸ ਸਮੇਂ ਦੌਰਾਨ ਨਰਿੰਦਰ ਮੋਦੀ ਸਰਕਾਰ ਨੇ ਗਰੀਬਾਂ ਕਿਸਾਨਾਂ ਔਰਤਾਂ ਅਤੇ ਨੌਜਵਾਨਾਂ ਦੀ ਭਲਾਈ ਲਈ ਅਤੇ ਸ਼ਕਤੀਕਰਨ ਲਈ ਕਈ ਅਹਿਮ ਕਦਮ ਚੁੱਕੇ ਨੇ। ਆਕਾਸ਼ਵਾਣੀ ਖਬਰਾਂ ਵੱਖ ਵੱਖ ਖੇਤਰਾਂ ਵਿੱਚ ਸਰਕਾਰ ਦੇ ਯਤਨਾਂ ਬਾਰੇ ਖਾਸ ਪੇਸ਼ਕਾਰੀ ਲੈ ਕੇ ਆਇਆ ਏ। ਅੱਜ ਅਸੀਂ ਸਰਕਾਰ ਵੱਲੋਂ ਚੌਗਿਰਦੇ ਦੀ ਸੁਰੱਖਿਆ ਲਈ ਚੁੱਕੇ ਗਏ ਕਦਮਾਂ ਬਾਰੇ ਗੱਲ ਕਰਾਂਗੇ।
1: ਕੇਂਦਰ ਸਰਕਾਰ ਨੇ ਪਿਛਲੇ 12 ਸਾਲਾਂ 'ਚ ਚੁਗਿਰਦੇ ਦੀ ਸੁਰੱਖਿਆ ਦੇ ਖੇਤਰ 'ਚ ਕਈ ਅਹਿਮ ਕਦਮ ਚੁੱਕੇ ਨੇ। ਗੰਗਾ ਨਦੀ ਅਤੇ ਇਸ ਦੀਆਂ ਸਹਾਇਕ ਨਦੀਆਂ ਦੀ ਸਫਾਈ ਅਤੇ ਚੁਗਿਰਦੇ ਨੂੰ ਬਿਹਤਰ ਬਣਾਉਣ ਲਈ 2014 'ਚ ਨਮਾਮੀ ਗੰਗੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਪ੍ਰੋਗਰਾਮ ਤਹਿਤ ਹੁਣ ਤੱਕ ਕੁੱਲ 524 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਜਿਨ੍ਹਾਂ 'ਚੋਂ 355 ਪ੍ਰੋਜੈਕਟ ਪੂਰੇ ਹੋ ਚੁੱਕੇ ਨੇ। ਦੇਸ਼ ਵਿੱਚ ਜੰਗਲਾਂ ਦੀ ਸਾਂਭ ਸੰਭਾਲ ਅਤੇ ਇਸ ਨੂੰ ਵਧਾਉਣ ਲਈ 2015 'ਚ ਗ੍ਰੀਨ ਇੰਡੀਆ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ। ਇਸ ਸਮੇਂ ਭਾਰਤ ਦਾ ਜੰਗਲਾਤ ਖੇਤਰ 8 ਲੱਖ ਵਰਗ ਕਿਲੋਮੀਟਰ ਤੋਂ ਵੱਧ ਹੋ ਗਿਆ, ਜੋ ਕਿ ਦੇਸ਼ ਦੇ ਕੁੱਲ ਭੂਗੋਲਿਕ ਖੇਤਰ ਦਾ 25% ਤੋਂ ਵੱਧ ਹੈ। ਇਸ ਦੇ ਨਾਲ ਹੀ ਕੁੱਲ ਜੰਗਲਾਤ ਖੇਤਰ ਦੇ ਮਾਮਲੇ 'ਚ ਭਾਰਤ ਦੁਨੀਆ ਵਿੱਚ 9ਵੇਂ ਸਥਾਨ ਤੇ ਪਹੁੰਚ ਗਿਆ। ਇਸ ਤੋਂ ਇਲਾਵਾ 2024 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਕ ਪੇੜ ਮਾ ਕੇ ਨਾਮ ਮੁਹਿੰਮ ਦੀ ਸ਼ੁਰੂਆਤ ਕੀਤੀ, ਜੋ ਦੁਨੀਆ ਦੀਆਂ ਸਭ ਤੋਂ ਵੱਡੀਆਂ ਜਨਤਕ ਹਿੱਸੇਦਾਰੀ ਵਾਲੀਆਂ ਚੁਗਿਰਦਾ ਮੁਹਿੰਮਾਂ ਵਿੱਚੋਂ ਇੱਕ ਬਣ ਗਈ ਹੈ। ਇਸ ਮੁਹਿੰਮ ਤਹਿਤ ਦਸੰਬਰ 2024 ਤੱਕ 262 ਕਰੋੜ ਤੋਂ ਵੱਧ ਬੂਟੇ ਲਗਾਏ ਜਾ ਚੁੱਕੇ ਨੇ। ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰਨ ਲਈ 2022 ਵਿੱਚ ਸ਼ੁਰੂ ਕੀਤਾ ਗਿਆ ਮਿਸ਼ਨ ਲਾਈਫ ਚੁਗਿਰਦੇ ਅਨੁਕੂਲ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਦਾ ਹੈ। ਭਾਰਤ ਨੇ ਕਾਰਬਨ ਨਿਕਾਸ ਨੂੰ 33% ਤੋਂ 35% ਘਟਾਉਣ ਦਾ ਆਪਣਾ ਟੀਚਾ ਤੈਅ ਸਮੇਂ ਤੋਂ 11 ਸਾਲ ਪਹਿਲਾਂ ਹੀ ਹਾਸਲ ਕਰ ਲਿਆ। ਇਸ ਤੋਂ ਇਲਾਵਾ 2015 'ਚ ਸ਼ੁਰੂ ਕੀਤਾ ਗਿਆ ਅੰਤਰਰਾਸ਼ਟਰੀ ਸੂਰਜੀ ਗੱਠਜੋੜ ਭਾਰਤ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਹੈ, ਜਿਸ ਨੇ ਭਾਰਤ ਨੂੰ ਸਾਫ਼ ਸੁਥਰੀ ਊਰਜਾ ਅਤੇ ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰਨ ਦੇ ਖੇਤਰ 'ਚ ਅੰਤਰਰਾਸ਼ਟਰੀ ਪਛਾਣ ਦਵਾਈ ਹੈ। ਅੱਜ ਜਦੋਂ ਪੂਰੀ ਦੁਨੀਆ ਜਲਵਾਯੂ ਤਬਦੀਲੀ ਅਤੇ ਕੁਦਰਤੀ ਸਰੋਤਾਂ ਤੇ ਵੱਧਦੇ ਦਬਾਅ ਨਾਲ ਸੰਬੰਧਿਤ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ, ਭਾਰਤ ਵਿਕਾਸ ਅਤੇ ਚੁਗਿਰਦਾ ਸੁਰੱਖਿਆ ਵਿਚਕਾਰ ਸੰਤੁਲਨ ਬਣਾ ਕੇ ਲਗਾਤਾਰ ਅੱਗੇ ਵੱਧ ਰਿਹਾ ਹੈ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖ਼ਬਰਾਂ ਲਈ ਮੈਂ ਕਾਜਲ।
0: ਦੇਸ਼ ਦਾ ਭਰੋਸੇਮੰਦ ਲੋਕ ਪ੍ਰਸਾਰਕ ਆਕਾਸ਼ਵਾਣੀ ਅੱਜ ਆਪਣੇ 90 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਿਹਾ ਹੈ। ਇਸ ਦਿਨ 8 ਜੂਨ 1936 ਨੂੰ ਇੰਡੀਅਨ ਸਟੇਟ ਬ੍ਰੋਡਕਾਸਟਿੰਗ ਸਰਵਿਸ ਦਾ ਨਾਮ ਬਦਲ ਕੇ ਆਲ ਇੰਡੀਆ ਰੇਡੀਓ AIR ਰੱਖਿਆ ਗਿਆ ਸੀ। ਇਹ ਦਿਨ ਦੇਸ਼ ਦੇ ਸੱਭਿਆਚਾਰਕ, ਸੂਚਨਾ ਅਤੇ ਪ੍ਰਸਾਰਣ ਇਤਿਹਾਸ ਵਿੱਚ ਖਾਸ ਪਲ ਨੂੰ ਦਰਸਾਉਂਦਾ ਹੈ, ਜਿੱਥੇ ਇੱਕ ਆਵਾਜ਼ ਪੈਦਾ ਹੋਈ ਸੀ ਜਿਹੜੀ ਪੀੜ੍ਹੀਆਂ ਤੱਕ ਗੂੰਜਦੀ ਰਹੇਗੀ। ਆਜ਼ਾਦੀ ਤੋਂ ਬਾਅਦ ਆਲ ਇੰਡੀਆ ਰੇਡੀਓ ਦਾ ਤੇਜ਼ੀ ਨਾਲ ਪ੍ਰਸਾਰ ਹੋਇਆ ਅਤੇ ਸਾਲ 1956 'ਚ ਇਸ ਦਾ ਨਾਂ ਬਦਲ ਕੇ ਆਕਾਸ਼ਵਾਣੀ ਰੱਖ ਦਿੱਤਾ ਗਿਆ। ਅੱਜ ਆਕਾਸ਼ਵਾਣੀ ਵੱਲੋਂ 591 ਸਟੇਸ਼ਨ ਚਲਾਏ ਜਾਂਦੇ ਨੇ, ਜਿਹੜੇ ਕਿ ਭਾਰਤ ਦੀ 98% ਆਬਾਦੀ ਤੱਕ ਪਹੁੰਚ ਰੱਖਦੇ ਨੇ ਅਤੇ ਇਸ ਦੀਆਂ 23 ਭਾਸ਼ਾਵਾਂ ਅਤੇ 146 ਉਪ ਬੋਲੀਆਂ 'ਚ ਪ੍ਰਸਾਰਣ ਕਰਦੇ ਨੇ। ਆਕਾਸ਼ਵਾਣੀ ਦਾ ਐਕਸਟਰਨਲ ਸਰਵਿਸਿਜ਼ ਡਿਵੀਜ਼ਨ 100 ਤੋਂ ਵੱਧ ਦੇਸ਼ਾਂ 'ਚ ਪ੍ਰਸਾਰਣ ਕਰਦਾ ਹੈ ਅਤੇ ਭਾਰਤ ਦੀ ਆਵਾਜ਼ ਨੂੰ ਵਿਸ਼ਵ ਪੱਧਰ 'ਤੇ ਪੇਸ਼ ਕਰਦਾ ਹੈ ਅਤੇ ਇਸ ਵਿਸ਼ਾਲ ਦੇਸ਼ ਦੇ ਹਰ ਨਿਵਾਸੀ ਨੂੰ ਵੱਖ ਵੱਖ ਖੇਤਰਾਂ 'ਚ 24 ਘੰਟੇ 7 ਦਿਨ ਸਾਰੀਆਂ ਪ੍ਰਮੁੱਖ ਭਾਸ਼ਾਵਾਂ ਅਤੇ ਉਪ ਭਾਸ਼ਾਵਾਂ 'ਚ ਖਬਰਾਂ ਅਤੇ ਵਿਚਾਰ ਪ੍ਰਦਾਨ ਕਰਦਾ ਹੈ। ਇਸ ਦੌਰਾਨ ਆਕਾਸ਼ਵਾਣੀ ਜਲੰਧਰ ਵੱਲੋਂ ਅੱਜ KL ਸਹਿਗਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਸਮਾਰੋਹ ਇੱਕ ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ ਕਰਵਾਇਆ ਜਾ ਰਿਹਾ ਹੈ। ਭਾਰਤ 'ਚ ਆਕਾਸ਼ਵਾਣੀ ਦੇ ਪ੍ਰਸਾਰਣ ਦੇ 90 ਸਾਲ ਪੂਰੇ ਹੋਣ ਨੂੰ ਸਮਰਪਿਤ ਇਹ ਸੰਗੀਤ ਸਮਾਰੋਹ ਸ਼ਾਮ 6:30 ਸ਼ੁਰੂ ਹੋਏਗਾ। ਆਕਾਸ਼ਵਾਣੀ ਦੇ ਪ੍ਰੋਗਰਾਮ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਸ਼ਾਸਤਰੀ ਸੰਗੀਤ ਦੇ ਵੱਖ ਵੱਖ ਰੂਪਾਂ 'ਚ ਗਾਇਨ ਦੇ ਨਾਲ ਨਾਲ ਸਾਜ਼ਾਂ ਦੀ ਜੁਗਲਬੰਦੀ ਵੀ ਪੇਸ਼ ਕੀਤੀ ਜਾਏਗੀ। ਭਾਰਤ ਮੱਧ ਪ੍ਰਦੇਸ਼ ਦੇ ਇੰਦੌਰ 'ਚ ਅੱਜ ਤੋਂ ਆਉਂਦੀ 13 ਜੂਨ ਤੱਕ ਹੋਣ ਜਾ ਰਹੀ ਬ੍ਰਿਕਸ ਖੇਤੀਬਾੜੀ ਕਾਰਜ ਸਮੂਹਾਂ ਅਤੇ ਬ੍ਰਿਕਸ ਖੇਤੀਬਾੜੀ ਮੰਤਰੀਆਂ ਦੀ ਅਹਿਮ ਮੀਟਿੰਗਾਂ ਦੀ ਮੇਜ਼ਬਾਨੀ ਕਰੇਗਾ। ਅੱਜ ਭੋਪਾਲ 'ਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਬ੍ਰਿਕਸ ਦੀਆਂ ਇਹ ਮੀਟਿੰਗਾਂ ਇਸ ਸਾਲ ਭਾਰਤ ਦੀ ਪ੍ਰਧਾਨਗੀ ਹੇਠ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਬ੍ਰਿਕਸ ਦੇਸ਼ਾਂ ਕੋਲ ਦੁਨੀਆ ਦੀ ਲਗਭਗ 42% ਖੇਤੀਯੋਗ ਜ਼ਮੀਨ ਏ ਅਤੇ ਇਹ ਦੇਸ਼ ਕੌਮਾਂਤਰੀ ਖੁਰਾਕ ਉਤਪਾਦਨ ਦਾ ਤਕਰੀਬਨ 45% ਹਿੱਸਾ ਵੀ ਪੈਦਾ ਕਰਦੇ ਨੇ। ਈਰਾਨ 'ਚ ਭਾਰਤੀ ਦੂਤਘਰ ਨੇ ਭਾਰਤੀ ਨਾਗਰਿਕਾਂ ਨੂੰ ਖਿੱਤੇ ਵਿੱਚ ਹਾਲ ਹੀ 'ਚ ਹੋਏ ਘਟਨਾ ਚੱਕਰ ਦੇ ਮੱਦੇਨਜ਼ਰ ਈਰਾਨ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦੂਤਘਰ ਨੇ ਇਸ ਸਮੇਂ ਈਰਾਨ 'ਚ ਮੌਜੂਦ ਭਾਰਤੀ ਨਾਗਰਿਕਾਂ ਨੂੰ ਉਪਲਬਧ ਆਵਾਜਾਈ ਦੇ ਸਾਧਨਾਂ ਰਾਹੀਂ ਦੇਸ਼ ਛੱਡਣ ਦੀ ਵੀ ਸਲਾਹ ਦਿੱਤੀ ਹੈ। ਖਾਸ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰੀਬਾਂ ਦੇ ਹਿੱਤ ਵਿੱਚ ਸਰਕਾਰ ਦੀ 12 ਸਾਲਾਂ ਦੀ ਵਿਕਾਸ ਯਾਤਰਾ ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਗਰੀਬਾਂ ਤੇ ਵਾਂਝੇ ਵਰਗਾਂ ਦੀ ਭਲਾਈ ਦੇਸ਼ 'ਚ ਹੋ ਰਹੀਆਂ ਤਬਦੀਲੀਆਂ ਦੇ ਕੇਂਦਰ 'ਚ। ਲੋਕ ਸਭਾ ਸਪੀਕਰ ਓਮ ਬਿਰਲਾ ਅੱਜ ਚੰਡੀਗੜ੍ਹ 'ਚ ਰਾਸ਼ਟਰਮੰਡਲ ਸੰਸਦੀ ਸੰਘ ਇੰਡੀਆ ਰੀਜਨ ਜ਼ੋਨ 2 ਕਾਨਫਰੰਸ ਦਾ ਉਦਘਾਟਨ ਕਰਨਗੇ। ਰਾਸ਼ਟਰੀ ਪ੍ਰੀਖਿਆ ਏਜੰਸੀ ਨੇ 21 ਜੂਨ ਨੂੰ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਲਈ ਸ਼ਹਿਰਾਂ ਦੀ ਜਾਣਕਾਰੀ ਜਾਰੀ ਕਰ ਦਿੱਤੀ ਹੈ। ਦੇਸ਼ ਦਾ ਭਰੋਸੇਮੰਦ ਲੋਕ ਪ੍ਰਸਾਰਕ ਆਕਾਸ਼ਵਾਣੀ ਅੱਜ ਆਪਣੇ 90 ਸਾਲ ਪੂਰੇ ਹੋਣ ਦੇ ਜਸ਼ਨ ਮਨਾ ਰਿਹਾ ਹੈ। ਇਹਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।

ਜੀ, ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ, ਅਤੇ ਪ੍ਰੋਗਰਾਮ ਚੱਲ ਰਿਹਾ ਜੀ ਸਰਫਰੋਸ਼। ਅਤੇ ਆਓ ਸੁਣਦੇ ਹਾਂ ਪ੍ਰੋਗਰਾਮ 'ਚ ਆਖਰੀ ਗੀਤ ਫਿਲਮ ਕੇਸਰੀ 'ਚੋਂ।

0: ਗੁੱਡੀ ਤੁਹਾ ਬਿਸਕੁਟ ਕਿੱਥੋਂ ਲਏ ਪੁੱਤ?
1: ਮੰਮੀ ਆ ਨਾ, ਵਿੰਦਰ ਚਾਚੇ ਨੇ ਦਿੱਤੇ ਆ।
0: ਕਿਹੜਾ ਵਿੰਦਰ ਪੁੱਤ?
1: ਓਹੀ ਜਿਨ੍ਹਾਂ ਦਾ ਹੱਟੀ ਕੋਲ ਘਰ ਹੈ। ਓ ਮੰਮੀ, ਉਹ ਤਾਂ ਮੈਨੂੰ ਇਹ ਵੀ ਕਹਿੰਦੇ ਸੀ ਵੀ ਤੂੰ ਕੱਲ ਨੂੰ ਵੀ ਆਈ, ਮੈਂ ਤੈਨੂੰ ਦਵਾਉਂਗਾ, ਫਿਰ ਆਪਾਂ ਵਾਦੀ ਚ ਖੇਡਣ ਜਾਵਾਂਗੇ।
0: ਅੱਛਾ ਵਿੰਦਰ।

0: ਇੰਨੀ ਹੈਰਾਨੀ ਹੁੰਦੀ ਹੈ, ਤੁਸੀਂ ਲਾਈਕ ਕੋਈ ਸਕਿੰਡ ਨਹੀਂ ਉਹਦੇ ਉੱਪਰ
1: ਜੀ
0: ਖੜੇ ਹੋ
1: ਜੀ
0: ਸਕਦੇ
1: ਬਿਲਕੁਲ
0: ਇਸ ਤਰ੍ਹਾਂ ਦੇ ਸਟਰਕਚਰ ਦੇ ਉੱਪਰ।
1: ਜੀ। ਅਤੇ ਅਗਲਾ ਮੈਸੇਜ ਸਾਨੂੰ ਭੇਜ ਰਹੇ ਨੇ ਪਾਲ ਕੌਰ ਪਿੰਡ ਸਿਉਣਾ ਤੋਂ ਹੀ, ਕਹਿ ਰਹੇ ਨੇ 4 ਤਰੀਕ ਨੂੰ ਜੈਸਮੀਨ ਮੈਡਮ ਨੇ ਨਾਰੀ ਲੋਕ ਪੇਸ਼ ਕੀਤਾ ਅਤੇ ਬਹੁਤ ਡੂੰਘੀਆਂ ਗੱਲਾਂ ਦੱਸੀਆਂ, ਸੁਣ ਕੇ ਮਨ ਖੁਸ਼ ਹੋ ਗਿਆ। ਇੱਕ ਮੁਲਾਕਾਤ ਸੁਣਾਈ ਜੋ ਰਣਦੀਪ ਪੰਧੇਰ ਜੀ ਨੇ ਪੇਸ਼ ਕੀਤੀ ਬੁਟੀਕ ਬਾਈ ਨਵਨੀਤ ਕੌਰ ਜੀ ਦੇ
0: ਜੀ
1: ਨਾਲ,
0: ਜੀ ਜੀ
1: ਅਤੇ ਕੰਮ ਆਉਣ ਵਾਲੀਆਂ ਗੱਲਾਂ ਸੀ, ਸਿਲਾਈ ਕਢਾਈ ਬਾਰੇ ਸਾਨੂੰ ਕਾਫੀ ਕੁਝ ਪਤਾ ਲੱਗਿਆ। ਇਸ ਤਰ੍ਹਾਂ ਦੀਆਂ ਮੁਲਾਕਾਤਾਂ ਮੈਨੂੰ ਬਹੁਤ ਚੰਗੀਆਂ ਲੱਗਦੀਆਂ
0: ਜੀ,
1: ਨੇ
0: ਬਹੁਤ ਬਹੁਤ ਸ਼ੁਕਰੀਆ, ਅਤੇ ਅੱਗੇ ਨਵੀਂ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਤਰ੍ਹਾਂ ਦੀਆਂ ਮੁਲਾਕਾਤਾਂ ਤੁਹਾਨੂੰ ਸੁਣਾਈਆਂ ਜਾਣ।
1: ਜੀ, ਨਾਲ ਇਹ ਦੱਸਦੇ ਨੇ ਕਿ ਕਹਿੰਦੇ ਇਸ ਵਾਰੀ ਹਾਸਿਆਂ ਦੇ ਗੋਲਗੱਪੇ ਥੋੜੇ ਫਿੱਕੇ ਰਹਿ ਗਏ ਕਿਉਂਕਿ ਫੋਨ ਨੇ ਸਾਥ ਪੂਰਾ ਨਹੀਂ ਦਿੱਤਾ।
0: ਜੀ ਜੀ
1: ਜੀ, ਪਰ ਫਿਰ ਵੀ ਉਹ ਕਹਿ ਰਹੇ ਨੇ ਕਿ ਫਿਰ ਵੀ ਮੈਡਮ ਨੇ ਖਿੱਚ ਧੂ ਕੇ 13 ਕਾਲਾਂ ਲੈ ਲਈਆਂ, ਧੰਨਵਾਦ ਕਰਦੇ ਆ, ਸਾਰੇ ਪ੍ਰੋਗਰਾਮ ਚੰਗੇ ਲੱਗਦੇ ਨੇ।
0: ਜੀ, ਬਹੁਤ ਬਹੁਤ ਸ਼ੁਕਰੀਆ, ਅਤੇ ਅੱਧੇ ਘੰਟੇ ਦੇ 13 ਕਾਲਾਂ ਲਈਆਂ ਜਾਣ
1: ਜੀ
0: ਤਾਂ ਮੇਰਾ ਖਿਆਲ ਕਾਫੀ ਹੋ ਜਾਂਦੀਆਂ ਨੇ
1: ਜੀ, ਉਹ ਵੀ ਫੋਨ ਖਰਾਬ ਸੀ ਉਹ ਤੋਂ ਬਾਅਦ ਵੀ
0: ਉਹਦੇ
1: ਉਹਨਾਂ ਨੇ
0: ਬਾਵਜੂਦ ਵੀ।
1: ਕੋਸ਼ਿਸ਼
0: ਜੀ
1: ਕੀਤੀ।
0: ਜੀ ਬਿਲਕੁਲ।
1: ਅਗਲਾ ਮੈਸੇਜ ਸਾਨੂੰ ਆਇਆ ਜੀ ਮਨਜੀਤ ਕੌਰ ਪਿੰਡ ਸਿਉਣਾ ਤੋਂ, ਕਹਿ ਰਹੇ ਨੇ ਕਿ ਅੱਜ ਨਾਰੀ ਲੋਕ ਤੇ ਫੁਲਕਾਰੀ ਆਨੰਦਿਤਾ ਸ਼ਰਮਾ ਤੇ ਬਬਲੀਨ ਕੌਰ ਜੀ ਨੇ ਪੇਸ਼ ਕੀਤਾ, ਬਹੁਤ ਚੰਗਾ ਲੱਗਿਆ। ਨਾਲ ਲਿਖ ਰਹੇ ਨੇ ਆਨੰਦਿਤਾ ਸ਼ਰਮਾ ਜੀ ਦੇ ਬੋਲਣ ਦੀ ਸਪੀਡ ਪਹਿਲਾਂ ਜ਼ਿਆਦਾ ਸੀ ਬਟ ਹੁਣ ਸਾਨੂੰ ਕਾਫੀ ਠੀਕ ਲੱਗਦੀ ਹੈ
0: ਜੀ,
1: ਤੇ ਹੁਣ ਚੰਗਾ ਵੀ ਲੱਗਦਾ ਹੈ। ਸਾਰੇ
0: ਠੀਕ
1: ਹੀ
0: ਹੈ
1: ਪ੍ਰੋਗਰਾਮ ਮੈਂ ਸੁਣਦੀ ਹਾਂ, ਸੁਨੇਹਾ ਮੈਂ ਕਦੇ ਕਦੇ ਭੇਜਦੀ ਹਾਂ, ਸਾਰੇ ਹੀ
0: ਜੀ
1: ਪ੍ਰੋਗਰਾਮ ਚੰਗੇ ਲੱਗਦੇ ਨੇ।
0: ਜੀ ਬਹੁਤ ਬਹੁਤ ਸ਼ੁਕਰੀਆ, ਅਤੇ ਪ੍ਰੋਗਰਾਮ ਸੁਣਦੇ ਹੋ ਤਾਂ ਤੁਸੀਂ ਸੁਨੇਹੇ ਵੀ ਜ਼ਰੂਰ ਭੇਜੋ,
1: ਜੀ
0: ਜੇਕਰ ਤੁਸੀਂ ਹਰ ਹਫ਼ਤੇ ਵੀ ਭੇਜੋਗੇ ਤਾਂ ਵੀ ਕੋਈ ਉਹਦੇ ਵਿੱਚ ਜਿਹੜੀ ਓਬਜੈਕਸ਼ਨ ਨਹੀਂ ਹੈ
1: ਜੀ
0: ਸਾਨੂੰ। ਅਤੇ ਬਾਕੀ ਜਿਹੜੀ ਆਨੰਦਿਤਾ ਹੋਰਾਂ ਬਾਰੇ ਗੱਲ ਕਹੀ ਹੈ ਤਾਂ
1: ਜੀ
0: ਮੇਰਾ ਖਿਆਲ ਹੈ ਆਨੰਦਿਤਾ ਹੋਰ ਇਹਦੇ ਨਾਲ ਉਹਨਾਂ ਨੂੰ ਉਤਸ਼ਾਹ ਮਿਲੇਗਾ, ਹੋਰ ਆਪਣੀ ਜਿਹੜੀ ਪੇਸ਼ਕਾਰੀ ਉਹਦੇ ਵਿੱਚ ਸੁਧਾਰ ਕਰਨਗੇ।
1: ਜੀ। ਅਤੇ ਅਗਲਾ ਮੈਸੇਜ ਸਾਨੂੰ ਆਇਆ ਜੀ ਬਿੱਟੂ ਸ਼ੈਰੀ ਹੋਰਾਂ ਦਾ ਪਟਿਆਲਾ ਤੋਂ, ਕਹਿ ਰਹੇ ਨੇ ਕਿ ਅੱਜ ਸਾਰੇ ਹੀ ਪ੍ਰੋਗਰਾਮ ਵਧੀਆ ਸੀ ਅਤੇ ਉਹਨਾਂ ਦੀ ਇੱਕ ਗੁਜ਼ਾਰਿਸ਼ ਹੈ ਕਿ ਜੇ ਸ਼ਾਮ ਨੂੰ ਗੁਰਬਾਣੀ ਦਾ ਟਾਈਮ 1 ਘੰਟੇ ਦਾ ਕਰਨਾ ਹੋਵੇ ਤਾਂ ਉਹ ਕਰ ਸਕਦੇ ਹੋ, ਸਾਨੂੰ ਚੰਗਾ ਲੱਗੇਗਾ।
0: ਜੀ ਬਿੱਟੂ ਜੀ, ਗੱਲ ਇਹ ਹੈ ਕਿ ਜਿਵੇਂ ਬਹੁਤ ਸਾਰੇ ਪ੍ਰੋਗਰਾਮਸ ਨੇ, ਜਿਵੇਂ ਕਿ ਤੁਹਾਨੂੰ ਖੁਦ ਨੂੰ ਵੀ ਪਤਾ, ਤੁਸੀਂ ਲਗਾਤਾਰ ਸੁਣਦੇ ਹੋ, ਪੁਰਾਣੇ ਸਰੋਤੇ ਹੋ, ਤਾਂ ਸਾਰੇ ਪ੍ਰੋਗਰਾਮ ਜਿਹੜੇ ਨੇ ਉਹ ਜ਼ਰੂਰੀ ਨੇ,
1: ਜੀ
0: ਅਤੇ ਜੇਕਰ ਕੋਈ ਵੀ ਪ੍ਰੋਗਰਾਮ ਦਾ ਸਮਾਂ ਵਧਾਵਾਂਗੇ ਤਾਂ ਦੂਜਾ ਪ੍ਰੋਗਰਾਮ ਡੈਫੀਨੇਟਲੀ ਪ੍ਰਭਾਵਿਤ ਹੋਏਗਾ,
1: ਜੀ
0: ਹੀ
1: ਬਿਲਕੁਲ
0: ਹੋਏਗਾ।
1: ਬਿਲਕੁਲ,
0: ਇਸ ਲਈ ਬਹੁਤ ਸਾਰੇ ਰਿਲੇਅ ਵੀ ਹੁੰਦੇ ਨੇ, ਤਾਂ ਇਸ ਕਰਕੇ ਜਿਹੜਾ ਹੈ ਜਿਹੜਾ ਹੁਣ ਵਾਲਾ ਸਿਸਟਮ ਹੈ ਮੇਰਾ ਖਿਆਲ ਉਹ ਢੁਕਵਾਂ ਹੈ, ਅਤੇ ਜੇਕਰ ਕਿਸੇ ਨਾਲ ਛੇੜਛਾੜ ਕਰਾਂਗੇ ਤਾਂ ਡੈਫੀਨੇਟਲੀ ਦੂਜੇ ਜਿਹੜੇ ਸਰੋਤੇ ਨਾਰਾਜ਼ ਹੋਣਗੇ।
1: ਜੀ। ਅਤੇ ਅਗਲਾ ਮੈਸੇਜ ਸਾਨੂੰ ਭੇਜ ਰਹੇ ਨੇ ਪਟਿਆਲਾ ਤੋਂ ਹੀ ਸਵਿਤਾ ਅਰੋੜਾ, ਕੌਸ਼ਲ ਅਰੋੜਾ ਅਤੇ ਸੌਰਵ ਅਰੋੜਾ, ਇਹ ਦੱਸਦੇ
0: ਜੀ
1: ਨੇ ਕਿ ਸਾਨੂੰ ਸਾਰੇ ਹੀ ਪ੍ਰੋਗਰਾਮ ਬਹੁਤ ਚੰਗੇ ਲੱਗਦੇ ਨੇ ਅਤੇ 6 ਜੂਨ ਨੂੰ ਫੁਲਕਾਰੀ ਪ੍ਰੋਗਰਾਮ ਬਹੁਤ ਵਧੀਆ ਪੇਸ਼ ਹੋਇਆ
0: ਜੀ,
1: ਅਤੇ ਉਹਦੇ 'ਚ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਿਆ ਅਤੇ ਧੰਨਵਾਦ ਕਰ ਰਹੇ ਨੇ।
0: ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ
1: ਜੀ। ਅਤੇ ਅਗਲਾ ਮੈਸੇਜ ਸਾਨੂੰ ਭੇਜ ਰਹੇ ਨੇ ਲਾਡੀ ਸਿੰਘ ਧਾਲੀਵਾਲ, ਬੰਸੀ ਲਾਲ ਸੰਧੂ, ਅੰਬਾਲਾ ਤੋਂ, ਇਹ ਕਹਿ
0: ਜੀ
1: ਰਹੇ ਨੇ ਕਿ 90 ਸਾਲ ਦੇ ਆਕਾਸ਼ਵਾਣੀ ਦੀ ਮੁਬਾਰਕਬਾਦ ਦੇ ਰਹੇ ਨੇ ਪਹਿਲਾਂ
0: ਜੀ, ਇਹਨਾਂ ਨੂੰ ਵੀ ਮੁਬਾਰਕਬਾਦ ਦੇ ਸਾਡੇ ਵੱਲੋਂ
1: ਜੀ। ਅਤੇ ਉਸ ਤੋਂ ਬਾਅਦ ਇਹ ਕਹਿ ਰਹੇ ਨੇ ਕਿ ਪ੍ਰੋਗਰਾਮ ਸੁਨੇਹੇ ਵਿੱਚ ਹਾਸਿਆਂ ਦੇ ਗੋਲਗੱਪੇ ਕਰਮਜੀਤ ਕੌਰ ਮੈਡਮ ਨੇ ਫੋਨ ਖਰਾਬ ਹੋਣ 'ਤੇ ਵੀ ਬਹੁਤ ਚੰਗਾ ਪੇਸ਼ ਕੀਤਾ।
0: ਜੀ,
1: ਧਰਮਿੰਦਰ ਸੰਧੂ ਨੇ ਸ਼ਨੀਵਾਰ ਨੂੰ ਜਿਹੜਾ ਸੀ ਉਹਨਾਂ ਨੇ ਧਾਨ ਦੀ ਸਿੱਧੀ ਬਿਜਾਈ ਬਾਰੇ ਜਾਣਕਾਰੀ ਦਿੱਤੀ, ਉਹ ਵੀ ਸਾਨੂੰ ਬਹੁਤ ਚੰਗੀ ਲੱਗੀ। ਰਣਵੀਰ ਰਾਣਾ ਜੀ ਨੇ ਖੇਤੀ ਨੁਕਤੇ ਚੰਗੀ ਜਾਣਕਾਰੀ ਪੇਸ਼ ਕੀਤੀ, ਸਾਨੂੰ ਉਹ ਵੀ ਚੰਗਾ ਲੱਗਿਆ। ਜੈਸਮੀਨ, ਅੰਮ੍ਰਿਤਪਾਲ ਅਤੇ ਰਾਜਵਿੰਦਰ ਕੌਰ, ਰਣਦੀਪ ਭੰਡੇਰ, ਕਰਮਜੀਤ ਕੌਰ, ਦੋਨੋਂ ਮੈਡਮਾਂ ਦੀ ਪੇਸ਼ਕਾਰੀ ਚੰਗੀ ਹੈ।
0: ਜੀ, ਬਹੁਤ ਬਹੁਤ ਸ਼ੁਕਰੀਆ।
1: ਅਤੇ ਇਸ ਤੋਂ ਬਾਅਦ ਇਹ ਲਿਖ ਰਹੇ ਨੇ ਕਿ ਅੱਜ ਬਬਲੀਨ ਕੌਰ ਦੀ ਪੇਸ਼ਕਾਰੀ ਚੰਗੀ ਸੀ, ਵਰਿੰਦਰ ਕਾਲੋਂ, ਜਸਵਿੰਦਰ ਸਹਿਗਲ, ਰਵਿੰਦਰ ਅਤੇ ਖੈੜਾ, ਅਤੇ ਕੱਲ੍ਹ ਚੰਗਾ ਪ੍ਰੋਗਰਾਮ ਪੇਸ਼ ਕੀਤਾ ਸੀ। ਅੱਜ ਆਨੰਦਿਤਾ ਸ਼ਰਮਾ ਅਤੇ ਬਬਲੀਨ ਮੈਡਮ ਨੇ ਸਾਰੇ ਪ੍ਰੋਗਰਾਮ ਚੰਗੇ ਪੇਸ਼
0: ਜੀ,
1: ਕੀਤੇ।
0: ਬਹੁਤ ਬਹੁਤ ਸ਼ੁਕਰੀਆ, ਅਤੇ ਪਰ ਅਨੰਦਿਤਾ ਮੈਂ ਜਿਵੇਂ ਦੇਖ ਰਿਹਾ ਕਿ ਜਿਹੜੇ ਸਰੋਤੇ ਨੇ ਉਹ
1: ਜੀ
0: ਜਦੋਂ ਸੁਨੇਹੇ ਭੇਜਦੇ ਨੇ ਤਾਂ ਜ਼ਿਆਦਾਤਰ ਸਰੋਤੇ ਹੀ ਕਰਦੇ ਨੇ ਕਿ ਅੱਜ ਯਾਨੀ ਕਿ ਸੋਮਵਾਰ ਨੂੰ ਜਿਹੜੇ
1: ਜੀ
0: ਪ੍ਰੋਗਰਾਮ ਚੱਲੇ ਆ ਉਹਦੇ ਬਾਰੇ
1: ਉਹਦੇ ਬਾਰੇ
0: ਆਪਣੀ
1: ਗੱਲ
0: ਰਾਏ
1: ਕਰ
0: ਦਿੰਦੇ
1: ਰਹੇ ਨੇ।
0: ਨੇ,
1: ਜੀ,
0: ਪਰ ਸਾਡਾ ਜਿਹੜਾ ਸੁਨੇਹੇ ਪ੍ਰੋਗਰਾਮ ਹੁੰਦਾ ਉਹ ਅੱਜ ਦੇ ਦਿਨ ਦੇ ਪ੍ਰੋਗਰਾਮਾਂ ਲਈ ਨਹੀਂ
1: ਨਹੀਂ
0: ਹੁੰਦਾ
1: ਹੁੰਦਾ
0: ਸਿਰਫ,
1: ਜੀ,
0: ਬਲਕਿ ਪਿਛਲੇ ਹਫ਼ਤੇ ਦੇ ਸਾਰੇ ਪ੍ਰੋਗਰਾਮਾਂ ਦੇ ਲਈ ਹੁੰਦਾ।
1: ਜੀ
0: ਜਿਹੜੇ ਪਿਛਲੇ ਹਫ਼ਤੇ ਵੇ ਸੁਨੇਹੇ ਪ੍ਰੋਗਰਾਮ ਹੋਇਆ ਸੀ ਉਸ ਤੋਂ ਬਾਅਦ ਜਿੰਨੇ ਵੀ ਪ੍ਰੋਗਰਾਮ ਚੱਲੇ ਨੇ
1: ਜੀ
0: ਤਾਂ ਉਹਨਾਂ ਬਾਰੇ ਰਾਏ ਆ ਜਿਹੜੇ ਉਹ ਦੇ ਸਕਦੇ ਨੇ ਅਤੇ ਦੇਣੀ ਚਾਹੀਦੀ ਹੈ।
1: ਜੀ, ਮਤਲਬ ਪੂਰੇ
0: ਅਤੇ
1: ਇੱਕ ਹਫ਼ਤੇ ਉਹਨਾਂ
0: ਜੀ
1: ਨੂੰ ਕਿੱਦਾਂ ਦੇ
0: ਬਿਲਕੁਲ
1: ਲੱਗੇ
0: ਬਿਲਕੁਲ
1: ਪ੍ਰੋਗਰਾਮ।
0: ਬਿਲਕੁਲ।
1: ਜੀ। ਅਤੇ ਅਗਲਾ ਸੁਨੇਹਾ ਸਾਨੂੰ ਭੇਜ ਰਹੇ ਨੇ ਅਮਨ ਵਰਮਾ, ਰਮਨ ਵਰਮਾ, ਇਹ ਸਾਰੇ ਸਾਨੂੰ ਫਾਜ਼ਿਲਕਾ ਤੋਂ ਸੁਨੇਹਾ ਭੇਜ ਰਹੇ ਨੇ।
0: ਜੀ ਜੀ,
1: ਪਹਿਲਾਂ ਇਹ ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ 'ਤੇ ਸਾਰੇ ਸਟਾਫ ਨੂੰ ਵਧਾਈ ਦੇ ਰਹੇ ਨੇ
0: ਜੀ, ਇਹਨਾਂ ਨੂੰ ਵੀ ਮੁਬਾਰਕਾਂ।
1: ਅਤੇ ਨਾਲ ਹੀ ਇਹ ਕਹਿ ਰਹੇ ਨੇ ਜੇਕਰ ਗੱਲ ਕਰੀਏ ਤਾਂ ਕੇਂਦਰ ਤੋਂ ਸਾਰੇ ਪ੍ਰੋਗਰਾਮ ਸਾਨੂੰ ਬਹੁਤ ਚੰਗੇ ਲੱਗਦੇ ਨੇ, ਜਾਣਕਾਰੀ ਭਰਪੂਰ ਨੇ, ਅਤੇ ਇਸ ਲਈ ਸਾਰੇ ਹੀ ਆਕਾਸ਼ਵਾਣੀ ਸਟਾਫ ਨੂੰ ਸਾਡਾ ਦਿਲੋਂ ਧੰਨਵਾਦ ਹੈ, ਕਿਸਾਨ ਵਾਣੀ ਟੀਮ ਦਾ ਵੀ ਦਿਲੋਂ ਧੰਨਵਾਦ ਹੈ।
0: ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ।
1: ਜੀ। ਅਤੇ ਅਗਲਾ ਸੁਨੇਹਾ ਸਾਨੂੰ ਭੇਜ ਰਹੇ ਨੇ ਪ੍ਰਗਟ ਸਿੰਘ ਢਿੱਲੋਂ, ਪਿੰਡ ਢਿੱਲਵਾਂ ਤੋਂ, ਉਹ ਕਹਿ ਰਹੇ ਨੇ ਕਿ ਪਹਿਲਾਂ ਉਹ ਵੀ ਸਾਨੂੰ ਜਿਹੜੀ ਹੈ ਅੱਜ ਦੀ ਵਧਾਈ ਦੇ ਰਹੇ ਨੇ 90। ਅੱਜ ਪਹਿਲੀ ਵਾਰ ਸਾਡਾ 11 ਤੋਂ 12 ਵਜੇ ਤੱਕ ਅਸੀਂ ਦੋਨੋਂ ਭੈਣਾਂ ਦਾ ਪ੍ਰੋਗਰਾਮ ਸੁਣਿਆ ਫੁਲਕਾਰੀ, ਜਿਸ 'ਚ ਚੂੜੀਆਂ ਵੇਚਣ ਪਿੰਡ ਦੇ ਸ਼ਹਿਰਾਂ ਵਿੱਚ ਆਉਂਦੇ ਸੀ ਵਣਜਾਰਿਆਂ ਬਾਰੇ ਇਹਨਾਂ ਨੇ ਗੱਲ ਕੀਤੀ।
0: ਜੀ ਜੀ
1: 30-35 ਸਾਲ ਹੋ ਗਏ ਸਾਨੂੰ, ਇਹ ਸੁਣ ਕੇ ਕਾਫੀ ਵਧੀਆ ਲੱਗਿਆ ਕਿਉਂਕਿ ਉਸ ਟਾਈਮ ਛੋਟੀਆਂ ਪੇਟੀਆਂ ਸਿਰ ਤੇ ਰੱਖ ਕੇ ਰੰਗ ਬਿਰੰਗੀਆਂ ਚੂੜੀਆਂ ਕੁਲਫੀਆਂ ਵੇਚਣ ਆਉਂਦੇ ਸੀ, ਜੋ ਕਿ 5 ਪੈਸੇ 10 ਪੈਸੇ ਦੀਆਂ ਕੁਲਫੀਆਂ ਲੈ ਕੇ ਅਸੀਂ ਖਾਂਦੇ ਸੀ, ਤੇ ਜਿਹੜੀ ਆ ਵਣਜਾਰੇ ਨੇ ਚੂੜੀਆਂ ਚੜਾ ਕੇ ਜਾਂਦੇ ਸੀ। ਤਾਂ ਅੱਜ ਦਾ ਸਾਨੂੰ ਪ੍ਰੋਗਰਾਮ ਫੁਲਕਾਰੀ ਚੰਗਾ ਲੱਗਿਆ।
0: ਜੀ ਬਹੁਤ ਬਹੁਤ ਸ਼ੁਕਰੀਆ। ਤੇ ਪੰਜਾਬ ਦੇ ਲੋਕਾਂ 'ਚ ਮੈਂ ਦੇਖਦਾ ਵੀ ਜਿਹੜੇ ਪੁਰਾਣਾ ਸੱਭਿਆਚਾਰ ਸਾਡਾ ਹੈ, ਜਿਹੜਾ ਪੁਰਾਣਾ ਸਾਨੂੰ ਵਿਰਸਾ ਹੈ ਸਾਡਾ, ਜਿਸ ਤਰੀਕੇ ਨਾਲ ਪਹਿਲਾਂ ਲੋਕ ਵਿਚਰਦੇ ਸੀ ਰਹਿੰਦੇ ਸੀ, ਤਾਂ ਉਹਦੇ ਪ੍ਰਤੀ ਇੱਕ ਜਿਹੜਾ ਬਹੁਤ ਉਹ ਯਾਦਾਂ ਜਿਹੜੀਆਂ ਵਸੀਆਂ ਹੋਈਆਂ ਨੇ, ਉਹਨਾਂ ਦੇ ਪ੍ਰਤੀ ਕਾਫੀ ਉਹਨਾਂ ਦਾ ਇੱਕ ਲਗਾਓ ਹੈ, ਇਮੋਸ਼ਨਲੀ ਜੁੜੇ ਹੋਏ ਨੇ। ਤਾਂ ਜਦੋਂ ਵੀ ਇਸ ਤਰ੍ਹਾਂ ਦਾ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਤਾਂ ਕਾਫੀ ਹੁੰਗਾਰਾ ਮਿਲਦਾ ਮੈਂ ਜਿਹੜਾ ਦੇਖਦਾ। ਅਤੇ ਬਿਲਕੁਲ ਜਿਹੜੇ ਪੁਰਾਣੇ ਸਮੇਂ ਸੀ ਉਹ ਆਪਣੇ ਹਿਸਾਬ ਨਾਲ ਚੰਗੇ ਸੀ, ਅੱਜ ਵੀ ਕਾਫੀ ਚੀਜ਼ਾਂ ਬਦਲ ਗਈਆਂ ਨੇ, ਬਹੁਤ ਸਾਰੀਆਂ ਚੀਜ਼ਾਂ ਚੰਗੀਆਂ ਵੀ ਹੋਈਆਂ ਨੇ, ਬਹੁਤ ਸਾਰੀਆਂ ਚੀਜ਼ਾਂ ਜਿਹੜੀ ਤਬਦੀਲੀ ਉਹ ਜਿਹੀ ਵੀ ਹੋਈ ਹੈ ਜਿਹੜੀ ਕਿ ਨਹੀਂ ਹੋਣੀ ਚਾਹੀਦੀ, ਜਿਸ ਨੂੰ ਕਿ ਠੀਕ ਕੀਤਾ ਜਾਣਾ ਚਾਹੀਦਾ। ਤਾਂ ਸਾਰੀਆਂ ਚੀਜ਼ਾਂ ਇਹ ਸਾਡੀ ਜ਼ਿੰਦਗੀ ਦਾ ਪਾਰਟ ਨੇ।
1: ਜੀ ਸਰ, ਮੈਨੂੰ ਵੀ ਲੱਗਦਾ ਵੀ ਅਸੀਂ ਫੁਲਕਾਰੀ ਪ੍ਰੋਗਰਾਮ ਹੀ ਇਸ ਤਰ੍ਹਾਂ ਹੀ ਬਣਾਇਆ ਕਿ ਅਸੀਂ ਪੁਰਾਣੇ ਜਿਹੜੇ ਆਪਣਾ
0: ਜੀ
1: ਰਿਵਾਇਤਾਂ ਨੂੰ ਯਾਦ ਰੱਖੀਏ।
0: ਫੁਲਕਾਰੀ ਪ੍ਰੋਗਰਾਮ ਜਿਹੜਾ ਹੈਗਾ ਨਾ, ਫੁਲਕਾਰੀ ਦਾ ਮਤਲਬ ਕੀ ਹੈ? ਫੁਲਕਾਰੀ ਦਾ ਮਤਲਬ ਹੈ ਸੱਭਿਆਚਾਰ, ਅਤੇ ਸੱਭਿਆਚਾਰ ਕਦੇ ਸਟੈਟਿਕ ਨਹੀਂ ਰਹਿੰਦਾ, ਕਦੇ ਵੀ ਖੜੋਤ ਦੇ ਵਿੱਚ ਨਹੀਂ ਰਹਿੰਦਾ, ਸੱਭਿਆਚਾਰ ਬਦਲਦਾ ਰਹਿੰਦਾ। ਕਦੇ ਸਮੇਂ ਹੁੰਦੇ ਸੀ ਕਿ ਅਸੀਂ ਰੱਥਾਂ 'ਤੇ ਘੋੜਿਆਂ 'ਤੇ ਸਵਾਰੀਆਂ ਕਰਦੇ ਸੀ, ਉਸ ਤੋਂ ਪਹਿਲਾਂ ਤੁਰਕੇ ਲੋਕ ਜਾਂਦੇ ਸੀ ਜਦੋਂ ਘੋੜਿਆਂ ਬਾਰੇ ਨਹੀਂ ਜਾਣਕਾਰੀ ਹੁੰਦੀ ਪੁਰਾਤਨ ਸਮਿਆਂ ਦੇ ਵਿੱਚ। ਅਤੇ ਉਸ ਤੋਂ ਬਾਅਦ ਜਿਹੜਾ ਗੱਡੀਆਂ ਮੋਟਰਾਂ ਦਾ ਜ਼ਮਾਨਾ ਆਇਆ, ਸਾਈਕਲਾਂ ਦਾ, ਗੱਡੀਆਂ ਮੋਟਰਾਂ ਦਾ ਜ਼ਮਾਨਾ ਆਇਆ, ਇਸੇ ਤਰ੍ਹਾਂ ਸਾਡੇ ਪਹਿਰਾਵੇ ਦੇ ਵਿੱਚ ਜਿਹੜਾ ਫਰਕ ਆਉਂਦਾ ਚਲਿਆ ਗਿਆ। ਅਤੇ ਅਸੀਂ ਜਿੰਨਾ ਪਿੱਛੇ ਜਾਵਾਂਗੇ ਤਾਂ ਸਾਨੂੰ ਪਤਾ ਲੱਗੇਗਾ ਕਿ ਬਦਲਾਅ ਹਮੇਸ਼ਾ ਜਿਹੜਾ ਹੈ ਸੱਭਿਆਚਾਰ ਦਾ ਇੱਕ ਪੱਖ ਰਿਹਾ ਹੈ, ਕਿ ਸੱਭਿਆਚਾਰ ਹਮੇਸ਼ਾ ਤਬਦੀਲ ਹੁੰਦਾ ਰਹਿੰਦਾ। ਅਤੇ ਅੱਜ ਹੋਰ ਬਹੁਤ ਸਾਰੀਆਂ ਸੁਵਿਧਾਵਾਂ ਆ ਗਈਆਂ, ਅਤੇ ਉਹਦੇ ਨਾਲ ਸਾਡਾ ਸੱਭਿਆਚਾਰ ਵੀ ਬਦਲਿਆ। ਸੱਭਿਆਚਾਰ ਦਾ ਮਤਲਬ ਕੀ ਹੈ? ਸਾਡਾ ਰਹਿਣ ਸਹਿਣ ਦਾ ਢੰਗ, ਅਸੀਂ ਕਿਵੇਂ ਵਿਚਰਦੇ ਹਾਂ, ਸਾਡੀਆਂ ਕਲਾਵਾਂ ਦੇ ਵਿੱਚ ਕੀ ਹੈ, ਸਾਡੇ ਸੰਗੀਤ ਦੇ ਵਿੱਚ ਕੀ ਹੈ, ਅਸੀਂ ਕਿਹੋ ਜਿਹੇ ਕੱਪੜੇ ਪਹਿਨਦੇ ਹਾਂ, ਕਿਸ ਤਰ੍ਹਾਂ ਜਿਹੜਾ ਸਾਡਾ ਰਹਿਣ ਸਹਿਣ, ਕਿਸ ਤਰ੍ਹਾਂ ਦੇ ਸੱਭਿਆਚਾਰ ਦੇ ਅੰਗ ਨੇ, ਅਸੀਂ ਕਿਸ ਤਰ੍ਹਾਂ ਦੀਆਂ ਖੇਡਾਂ ਖੇਡਦੇ ਹਾਂ। ਤਾਂ ਜਿਵੇਂ ਜਿਵੇਂ ਟੈਕਨੋਲੋਜੀਕਲ ਡਿਵੈਲਪਮੈਂਟ ਹੁੰਦੀ ਜਾਂਦੀ ਹੈ ਤਾਂ ਸਾਡੇ ਸੱਭਿਆਚਾਰ ਦੇ ਵਿੱਚ ਵੀ ਫਰਕ ਆਉਂਦਾ। ਅਤੇ ਇਸੇ ਤਰ੍ਹਾਂ ਇਹ ਅੱਗੇ ਨੂੰ ਵੀ ਬਦਲਣਾ, ਅੱਗੇ ਵਾਲੀ ਜਿਹੜੀ ਸਾਡੀ ਪੀੜ੍ਹੀ ਆਏਗੀ, ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਉਦੋਂ ਸਾਡੇ ਦਾਦਾ ਦਾਦੀ ਉਹ ਗੱਲਾਂ ਦੱਸਦੇ ਸੀ ਜਿਹੜੀਆਂ ਕਿ ਸਾਨੂੰ ਨਹੀਂ ਸੀ ਪਤਾ ਹੁੰਦੀ, ਜਿਹਨਾਂ ਦਾ ਕੋਈ ਅਸੀਂ ਅੰਸ਼ ਤੱਕ ਵੀ ਨਹੀਂ ਸੀ ਦੇਖਿਆ ਹੁੰਦਾ। ਉਸ ਤੋਂ ਬਾਅਦ ਸਾਡੇ ਜਿਹੜੇ ਪੇਰੈਂਟਸ ਨੇ ਉਹ ਕਹਿੰਦੇ ਹੁੰਦੇ ਸੀ ਕਿ ਤੁਸੀਂ ਬਹੁਤ ਸੁਵਿਧਾਵਾਂ ਦੇ ਵਿੱਚ ਪੈਦਾ ਹੋਏ ਹੋ, ਅਸੀਂ ਬਹੁਤ ਔਖਿਆਈਆਂ ਦੇਖੀਆਂ ਨੇ, ਪਰ ਹੁਣ ਜਦੋਂ ਸਾਡੇ ਆਪਣੇ ਬੱਚੇ ਨੇ ਤਾਂ ਸਾਨੂੰ ਲੱਗਦਾ ਵੀ ਉਹ ਬਹੁਤ ਜ਼ਿਆਦਾ ਸੁਵਿਧਾਵਾਂ ਦੇ ਵਿੱਚ ਪੈਦਾ ਹੋਏ ਨੇ, ਅਸੀਂ ਜਿਹੜੇ ਥੋੜ੍ਹਾ ਔਖਾ ਸਮਾਂ ਦੇਖਿਆ। ਤਾਂ ਇਹ ਹਮੇਸ਼ਾ ਚੱਲਦਾ ਰਹਿੰਦਾ ਇਸ ਤਰ੍ਹਾਂ ਦਾ ਪੀੜ੍ਹੀ ਦਰ।
1: ਮੈਨੂੰ ਵੀ ਲੱਗਦਾ ਆਪਾਂ ਗੱਲ ਕਰਦੇ ਹਾਂ ਪਰ ਫਿਰ ਯਾਦ ਰਹਿੰਦਾ, ਚੰਗਾ ਵੀ ਲੱਗਦਾ ਉਹ ਸਮਾਂ,
0: ਚੰਗਾ ਵੀ ਲੱਗਦਾ। ਅਤੇ ਇਸ ਤੋਂ ਇਲਾਵਾ ਜਿਹੜੀ ਮੈਂ ਗੱਲ ਦੱਸ ਰਿਹਾ ਸੀ ਵੀ ਫੁਲਕਾਰੀ ਦਾ ਮਤਲਬ ਇਹ ਨਹੀਂ ਕਿ ਸਿਰਫ ਪੁਰਾਣੀ ਚੀਜ਼ਾਂ ਨੂੰ ਯਾਦ ਕਰਨਾ, ਫੁਲਕਾਰੀ ਦਾ ਮਤਲਬ ਇਹ ਵੀ ਹੈ ਕਿ ਅੱਜ ਦਾ ਜੋ ਸਾਡਾ ਸੱਭਿਆਚਾਰ ਹੈ ਉਹ ਵੀ ਇਹਦਾ ਇੱਕ ਪਾਰਟ ਹੈ।
1: ਜੀ, ਅਤੇ ਸਰ ਅਗਲਾ ਸਾਨੂੰ ਮੈਸੇਜ ਆਇਆ ਜੀ ਬਠਿੰਡਾ ਤੋਂ, ਬੂਟਾ ਸਿੰਘ ਮਾਨ, ਅਰਜੀਤ ਕੌਰ ਮਾਨ ਹੋਰਾਂ ਦਾ।
0: ਜੀ,
1: ਇਹ ਕਹਿ ਰਹੇ ਨੇ ਕਿ ਅੱਜ ਦਾ ਜਿਹੜਾ ਹੈ ਪ੍ਰੋਗਰਾਮ ਉਹ ਸਾਨੂੰ ਚੰਗਾ ਲੱਗਿਆ, ਅਤੇ ਕਹਿ ਰਹੇ ਨੇ ਕਿ ਨਾਰੀ ਲੋਕ ਪ੍ਰੋਗਰਾਮ ਦੇ ਵਿੱਚ ਮੈਡਮ ਆਨੰਦਿਤਾ ਸ਼ਰਮਾ ਜੀ ਨੇ ਪੇਸ਼ ਕੀਤਾ, ਜੋ ਕਿ ਬਹੁਤ ਡੂੰਘੀਆਂ ਗੱਲਾਂ ਕੀਤੀਆਂ, ਸਾਨੂੰ ਕੰਮ ਦੀਆਂ ਗੱਲਾਂ ਸਾਨੂੰ ਚੰਗੀਆਂ ਲੱਗੀਆਂ। ਨਾਲ ਹੀ ਕਹਿ ਰਹੇ ਨੇ ਕਿ ਰੇਡੀਓ ਪਟਿਆਲਾ ਦੇ ਸਾਰੇ ਪ੍ਰੋਗਰਾਮ ਬਹੁਤ ਵਧੀਆ ਨੇ, ਸਾਰੇ ਪ੍ਰੋਗਰਾਮ ਸਾਨੂੰ ਚੰਗੇ ਲੱਗਦੇ ਨੇ, ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਸਾਰਾ ਟਾਈਮ ਪਿਆਰ ਨਾਲ ਸੁਣਦੇ ਰਹਿੰਦੇ ਹਾਂ, ਪ੍ਰੋਗਰਾਮਾਂ ਦੀ ਜਾਣਕਾਰੀ ਬਹੁਤ ਵਧੀਆ ਮਿਲਦੀ ਹੈ, ਅਤੇ ਨਾਲ ਹੀ ਕਹਿ ਰਹੇ ਨੇ ਪਰਮਾਤਮਾ ਜਿਹੜਾ ਚੜ੍ਹਦੀ ਕਲਾ ਬਖਸ਼ੇ ਸਾਰੇ ਸਟਾਫ ਨੂੰ।
0: ਜੀ, ਬਹੁਤ ਬਹੁਤ ਸ਼ੁਕਰੀਆ।
1: ਜੀ ਜੀ, ਅਤੇ ਸਰ ਸਾਡੇ ਕੋਲ ਅਸੀਂ ਉਮੀਦ ਕਰਦੇ ਹਾਂ ਕਿ ਹੋਰ ਸ਼ਰੋਤੇ ਸਾਨੂੰ ਮੈਸੇਜ ਭੇਜਣਗੇ, ਅਸੀਂ ਉਡੀਕ ਕਰ ਰਹੇ ਹਾਂ, ਉਨੀ ਦੇਰ ਤੱਕ ਸੁਣ ਲੈਂਦੇ ਇਹ ਗੀਤ।

0: ਸੁਣਦੇ ਰਹਿੰਦੇ ਹਾਂ। ਬਾਕੀ ਨਾਰੀ ਟੋਕ ਪ੍ਰੋਗਰਾਮ ਸਾਡਾ ਮਨਪਸੰਦ ਪ੍ਰੋਗਰਾਮ ਹੈ
1: ਜੀ। ਸ਼ੁਕਰੀਆ
0: ਜੀ। ਅਤੇ ਹੋਰ ਅਸੀਂ ਮੈਸੇਜਾਂ ਦੀ ਉਡੀਕ ਕਰ ਰਹੇ ਹਾਂ, ਅਤੇ ਉਨੀ ਦੇਰ ਤੱਕ ਇੱਕ ਗੀਤ ਸੁਣਵਾ ਦੀਏ ਸਰ।
1: ਜੀ ਬਿਲਕੁਲ ਜੀ।

0: ਤੋਂ ਇਸ ਪ੍ਰੋਗਰਾਮ 'ਚ ਲਏ ਜਾਂਦੇ ਨੇ, ਤਾਂ ਇਹ ਤਾਂ ਹੁਣ ਕੋਸ਼ਿਸ਼ ਤੁਹਾਨੂੰ ਵਾਰ ਵਾਰ ਕਰਨੀ ਪਏਗੀ। ਦੇਖੋ ਚੁਟਕਲੇ ਦਾ ਇਹ ਹੁੰਦਾ ਹੈ ਕਿ ਤੁਸੀਂ ਵਟਸਐਪ 'ਤੇ ਕੋਈ ਚੁਟਕਲਾ ਭੇਜਤਾ, ਚੁਟਕਲਾ ਸਿਰਫ ਕੰਟੈਂਟ ਹੀ ਨਹੀਂ, ਉਹਨੂੰ ਸੁਣਾਉਣ ਦਾ ਤਰੀਕਾ, ਉਹਦੇ ਵਿੱਚ ਵੀ ਇੱਕ ਆਪਣਾ ਉਹਦੇ 'ਚ ਹਾਸਾ ਹੁੰਦਾ
1: ਜੀ
0: ਹੈ ਨਾ।
1: ਸਰ,
0: ਇੱਕ ਚੁਟਕਲਾ ਇੱਕ ਬੰਦਾ ਸੁਣਾਉਂਦਾ ਤਾਂ ਉਹ 'ਤੇ ਹਾਸਾ ਹੁੰਦਾ, ਦੂਜਾ ਬੰਦਾ ਉਸੇ ਚੁਟਕਲੇ ਨੂੰ ਜੇ ਸੁਣਾਉਂਦਾ ਤਾਂ
1: ਤਾਂ
0: ਕਈ
1: ਉਹ
0: ਵਾਰ ਹਾਸਾ
1: ਹਾਸਾ
0: ਨਹੀਂ
1: ਨਹੀਂ
0: ਆਉਂਦਾ।
1: ਆਉਂਦਾ ਜੀ ਸਰ।
0: ਦੂਜਾ ਇਹ ਜਿਹੜਾ ਸਰੋਤਿਆਂ ਦੇ ਨਾਲ ਤੁਹਾਡਾ ਜੁੜਨ ਦਾ ਇੱਕ ਤਰੀਕਾ ਹੈ, ਇਸ ਕਰਕੇ ਫੋਨ ਦੇ ਉੱਪਰ ਰੱਖਿਆ
1: ਜੀ
0: ਹੋਇਆ,
1: ਤੁਸੀਂ
0: ਕਿਉਂਕਿ ਰੋਜ਼ ਜਿਹੜੀ ਹੈ ਉਹ ਗੱਲਾਂ 'ਚੋਂ ਗੱਲ, ਜਿਵੇਂ ਮੰਨ ਲਓ, ਮਾਫ਼ ਕਰਨਾ, ਗੱਲਾਂ 'ਚ ਗੱਲ ਮੈਂ ਕਹਿ ਦਿੱਤਾ, ਦੋ ਤੇਰੀਆਂ ਦੋ
1: ਜੀ
0: ਮੇਰੀਆਂ ਜਿਹੜੀ ਹੈ ਉਸੇ ਦਾ ਇੱਕ ਦਿਨ ਰੱਖਿਆ ਹੋਇਆ ਸੀ ਕਿ ਉਹ ਮਜ਼ਾਇਆ ਹੋਵੇ, ਉਹਦੇ ਵਿੱਚ ਹਾਸਿਆਂ ਦੀ ਗੱਲ ਕੀਤੀ ਜਾਵੇ,
1: ਜੀ ਸਰ,
0: ਚੁਟਕਲਿਆਂ ਦੀ ਗੱਲ ਕੀਤੀ ਜਾਵੇ, ਉਸੇ ਦਾ ਹੀ ਅੱਗੇ ਦਾ ਇਹ ਉਹਦਾ ਰੂਪ ਹੈ ਦੂਜਾ।
1: ਸਤਪਾਲ ਸਿੰਘ ਹੋਰੀ ਸਾਨੂੰ ਮੈਸੇਜ ਕਰ ਰਹੇ ਨੇ ਤੂਰੀ ਤੋਂ। ਉਹ ਕਹਿ ਰਹੇ ਨੇ ਕਿ ਸਾਰੇ ਪ੍ਰੋਗਰਾਮ ਵਧੀਆ ਚੱਲਦੇ ਨੇ, ਅਸੀਂ ਸਵੇਰੇ 6 ਵਜੇ ਤੋਂ ਰੇਡੀਓ ਔਨ ਕਰ ਲੈਂਦੇ ਹਾਂ, ਬਾਕੀ ਸਾਰੇ ਪ੍ਰੋਗਰਾਮ ਸਾਨੂੰ ਚੰਗੇ ਲੱਗਦੇ ਨੇ, ਪਰ ਉਹ ਇਹੀ ਗੱਲ ਕਹਿ ਰਹੇ ਨੇ ਕਿ ਸ਼ਾਮ ਸੋਹਣੀ ਦਾ ਟਾਈਮ ਵਧਾਇਆ ਜਾਵੇ, ਦੂਜੀ ਵਾਰ ਨਾ ਤੋਰੀ ਬਾਵਲਾ ਨਾਟਕ ਸੁਣਾਇਆ ਜਾਵੇ, ਅਤੇ ਸ਼ਨੀਵਾਰ ਨੂੰ ਚੁਟਕਲਿਆਂ ਵਾਲਾ ਪ੍ਰੋਗਰਾਮ ਵੀ ਵਧੀਆ ਹੁੰਦਾ ਹੈ। ਕਈ ਵਾਰ ਕੀ ਹੁੰਦਾ, ਸਰੋਤੇ ਨਾ ਸੁਣਨ ਯੋਗ ਚੁਟਕਲਾ ਸੁਣਾ ਦਿੰਦੇ ਨੇ,
0: ਜੀ
1: ਜਿਸ ਤਰ੍ਹਾਂ ਕਿ ਪਿਛਲੀ ਵਾਰ ਰੁੱਖ ਵਿਸ਼ੇ 'ਤੇ ਬਾਂਦਰ ਵਾਲਾ ਚੁਟਕਲਾ ਸੁਣਾਇਆ ਗਿਆ, ਜਿਸ ਦੀ ਭਾਸ਼ਾ ਬਿਲਕੁਲ ਵੀ ਠੀਕ ਨਹੀਂ ਸੀ।
0: ਜੀ ਬਿਲਕੁਲ, ਜੇਕਰ ਇਸ ਤਰ੍ਹਾਂ ਹੋਇਆ ਤਾਂ ਜ਼ਰੂਰ ਅਸੀਂ ਇਸ ਦੇ ਵੱਲ ਹੋਰ ਧਿਆਨ ਦੇਵਾਂਗੇ। ਵੈਸੇ ਜਿਹੜੇ ਸਾਡੇ ਸਰੋਤਿਆਂ ਨੂੰ ਵੀ ਪਤਾ ਹੈ ਕਿ ਕਿਸ ਤਰ੍ਹਾਂ ਦਾ ਚੁਟਕਲਾ ਸੁਣਾਉਣਾ ਚਾਹੀਦਾ, ਅਤੇ ਸਾਡੇ ਆਰਜੇ ਵੀ ਇਸ ਗੱਲ ਦਾ ਧਿਆਨ ਰੱਖਦੇ ਨੇ
1: ਜੀ
0: ਕਿ
1: ਸਰ,
0: ਅਸੀਂ ਇਸ ਗੱਲ ਨੂੰ ਇੰਸ਼ੋਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਬਹੁਤ ਸਾਰੇ ਚੁਟਕਲੇ ਹੁੰਦੇ ਆ, ਕਿਤੇ ਕੋਈ ਇਸ ਤਰ੍ਹਾਂ ਵੀ ਹੋ ਸਕਦਾ,
1: ਜੀ ਸਰ,
0: ਪਰ ਸਾਡੀ ਕੋਸ਼ਿਸ਼ ਪੂਰੀ ਇਹੀ ਹੁੰਦੀ ਹੈ। ਅਤੇ ਬਾਕੀ ਸ਼ਾਮ ਸੁਹਾਨੀ ਦਾ ਪਹਿਲਾਂ ਸਮਾਂ ਬਹੁਤ ਘੱਟ ਸੀ, ਅਸੀਂ ਹੁਣੇ ਵਧਾਇਆ,
1: ਵਧਾਇਆ ਜੀ ਸਰ,
0: ਹਾਲੀ ਹੋਰ ਵਧਾਉਣ ਦਾ ਕਿਤੇ ਸਕੋਪ ਨਜ਼ਰ ਨਹੀਂ ਆਉਂਦਾ,
1: ਜੀ
0: ਜਦੋਂ
1: ਸਰ,
0: ਨਜ਼ਰ ਆਏਗਾ ਤਾਂ ਜ਼ਰੂਰ ਵਧਾਵਾਂਗੇ।
1: ਜੀ ਸਰ, ਜੀ ਸਰ, ਅਤੇ ਸਮਾਂ ਹੁਣ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ, ਮੈਸੇਜ ਵੀ ਅਸੀਂ ਆਲਮੋਸਟ ਪੜ੍ਹ ਹੀ ਲਏ ਨੇ
0: ਜੀ
1: ਜੀ,
0: ਜੀ
1: ਅਤੇ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸੁਨੇਹੇ ਖਤਮ ਕਰਨ ਦੀ ਮੈਨੂੰ ਆਨੰਦਿਤਾ ਸ਼ਰਮਾ ਨੂੰ
0: ਤੇ ਮੈਨੂੰ ਮੁਹੰਮਦ ਇਮਤਿਆਜ਼ ਨੂੰ
1: ਦਿਓ ਇਜਾਜ਼ਤ। FM FM 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ, ਇਸ ਵੇਲੇ ਠੀਕ ਦੁਪਹਿਰ ਦੇ 3 ਵੱਜ ਰਹੇ ਨੇ, ਹੁਣ ਤੋਂ ਲੈ ਕੇ ਸ਼ਾਮ 5 ਵਜੇ ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਭਾਗ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ।

FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIRF ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਮਾਂ ਮਿਲਾ ਲਓ ਜੀ, ਇਸ ਵੇਲੇ ਸ਼ਾਮ ਦੇ 5 ਵੱਜ ਰਹੇ ਨੇ ਤੇ ਆਓ ਹੁਣ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਹੁਣ ਤੱਕ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰੀਬਾਂ ਦੇ ਹਿੱਤ ਵਿੱਚ ਸਰਕਾਰ ਦੀ 12 ਸਾਲਾਂ ਦੀ ਵਿਕਾਸ ਯਾਤਰਾ ਤੇ ਚਾਨਣਾ ਪਾਇਆ। ਕਿਹਾ, ਗਰੀਬਾਂ ਅਤੇ ਵਾਂਝੇ ਵਰਗਾਂ ਦੀ ਭਲਾਈ ਦੇਸ਼ 'ਚ ਹੋ ਰਹੀਆਂ ਤਬਦੀਲੀਆਂ ਦੇ ਕੇਂਦਰ ਵਿੱਚ ਹੈ। ਪੱਛਮੀ ਬੰਗਾਲ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਨੂੰ ਲਾਗੂ ਕਰਨ ਵਾਲਾ ਦੇਸ਼ ਦਾ 36ਵਾਂ ਰਾਜ ਬਣਨ ਜਾ ਰਿਹਾ ਹੈ। ਰਾਸ਼ਟਰੀ ਪ੍ਰੀਖਿਆ ਏਜੰਸੀ ਨੇ 21 ਜੂਨ ਨੂੰ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਲਈ ਸ਼ਹਿਰਾਂ ਦੀ ਜਾਣਕਾਰੀ ਜਾਰੀ ਕਰ ਦਿੱਤੀ ਹੈ। ਆਕਾਸ਼ਵਾਣੀ ਅੱਜ ਆਪਣੇ 90 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਿਹਾ ਹੈ। ਇਸ ਮੌਕੇ ਆਕਾਸ਼ਵਾਣੀ ਜਲੰਧਰ ਵੱਲੋਂ ਅੱਜ ਸ਼ਾਮੀ 6:30 ਵਜੇ KL ਸਹਿਗਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਸਮਾਰੋਹ ਇੱਕ ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ ਕਰਾਇਆ ਜਾ ਰਿਹਾ ਹੈ। ਰਿਹਾਇਸ਼ ਅਤੇ ਸ਼ਹਿਰੀ ਕਾਰਜ ਮੰਤਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਹੁਣ ਤੱਕ ਦੇਸ਼ ਵਿੱਚ 4 ਕਰੋੜ ਤੋਂ ਵੱਧ ਮਕਾਨ ਬਣਾਏ ਜਾ ਚੁੱਕੇ ਨੇ। ਭਾਰਤ ਭਲਕੇ ਤੋਂ ਇੰਦੌਰ ਵਿੱਚ ਬ੍ਰਿਕਸ ਖੇਤੀਬਾੜੀ ਕਾਰਜ ਸਮੂਹ ਅਤੇ ਬ੍ਰਿਕਸ ਖੇਤੀਬਾੜੀ ਮੰਤਰੀਆਂ ਦੀਆਂ ਮੁੱਖ ਮੀਟਿੰਗਾਂ ਦੀ ਮੇਜ਼ਬਾਨੀ ਕਰੇਗਾ। ਈਰਾਨ ਵਿੱਚ ਭਾਰਤੀ ਦੂਤਕਰ ਨੇ ਭਾਰਤੀ ਨਾਗਰਿਕਾਂ ਨੂੰ ਖੇਤਰ ਵਿੱਚ ਹਾਲ ਹੀ ਵਿੱਚ ਹੋਈ ਘਟਨਾਕ੍ਰਮ ਦੇ ਮੱਦੇਨਜ਼ਰ ਈਰਾਨ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਮੌਸਮ ਵਿਭਾਗ ਨੇ ਵੀਰਵਾਰ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਲੂ ਚੱਲਣ ਦੀ ਸੰਭਾਵਨਾ ਜਤਾਈ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ।

0: ਤੁਸੀਂ ਇਸ ਵੇਲੇ ਸੁਣ ਰਹੇ ਹੋ ਆਕਾਸ਼ਵਾਣੀ ਪਟਿਆਲਾ ਅਤੇ ਹੁਣ ਵੇਲਾ ਹੋ ਗਿਆ ਹੈ ਪ੍ਰੋਗਰਾਮ ਗੱਲਾਂ 'ਚੋਂ ਗੱਲ ਦਾ। ਅੱਜ ਦਾ ਪ੍ਰੋਗਰਾਮ ਗੱਲਾਂ 'ਚੋਂ ਗੱਲ ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਰੇਡੀਓ ਦੋਸਤ ਮੁਹੰਮਦ ਕਾਸਿਮ ਅਤੇ ਮੇਰੇ ਨਾਲ ਇਸ ਵੇਲੇ ਸਟੂਡੀਓ ਦੇ ਵਿੱਚ ਮੌਜੂਦ ਨੇ
1: ਆਨੰਦਿਤਾ ਸ਼ਰਮਾ।
0: ਔਰ ਆਨੰਦਿਤਾ ਜੀ ਠੀਕ ਠਾਕ ਹੋ
1: ਜੀ? ਬਹੁਤ ਵਧੀਆ, ਤੁਸੀਂ ਦੱਸੋ ਕੀ ਹਾਲ
0: ਜੀ? ਮੈਂ ਵੀ ਬਿਲਕੁਲ ਠੀਕ ਹਾਂ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਸਰੋਤੇ ਵੀ ਬਿਲਕੁਲ ਠੀਕ ਠਾਕ ਹੋਣਗੇ ਅਤੇ ਇਸ ਵੇਲੇ ਆਪਣੇ ਕਿਸੇ ਨਾ ਕਿਸੇ ਰੁਝੇਵੇਂ ਦੇ ਵਿੱਚ ਕੋਈ ਕੰਮ ਕਾਰ ਦੇ ਵਿੱਚ ਲੱਗੇ ਹੋਣਗੇ ਅਤੇ ਨਾਲ ਨਾਲ ਆਪਣੇ
1: ਰੇਡੀਓ
0: ਰੇਡੀਓ ਸੈੱਟ ਦੇ ਨਜ਼ਦੀਕ
1: ਜੀ
0: ਸਾਨੂੰ ਜ਼ਰੂਰ ਸੁਣ ਰਹੇ ਹੋਣਗੇ
1: ਜੀ।
0: ਜੀ, ਅਤੇ ਅੱਜ ਅਸੀਂ ਜਿਸ ਵਿਸ਼ੇ 'ਤੇ ਗੱਲ ਕਰਨ ਜਾ ਰਹੇ ਹਾਂ ਜਿਹੜਾ ਬੜਾ ਅਹਿਮ ਵਿਸ਼ਾ ਹੈ, ਭਾਵੇਂ ਕਿ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੋ ਸਕਦਾ ਹੈ ਕਿ ਪੰਜਾਬ ਦਾ ਜਾਂ ਸਾਡਾ ਇਸ ਵਿਸ਼ੇ ਦੇ ਨਾਲ ਕੋਈ ਤਾਲੁਕ ਨਹੀਂ ਹੈਗਾ,
1: ਜੀ।
0: ਜਿਸ ਤਰ੍ਹਾਂ ਕਿ ਅਸੀਂ ਅੱਜ ਜਿਹੜਾ ਹੈਗਾ ਵਿਸ਼ਵ ਮਹਾਸਾਗਰ ਦਿਵਸ ਮਨਾ ਰਹੇ ਹਾਂ, ਵਰਲਡ ਓਸ਼ੀਅਨਸ ਡੇ, ਜਿਹੜਾ ਕਿ 8 ਜੂਨ ਨੂੰ ਹਰ ਸਾਲ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ, ਤਾਂ ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਕੀ ਹੈ?
1: ਜੀ,
0: ਜੇਕਰ ਅਸੀਂ ਪੰਜਾਬੀ ਹੋਣ ਦੇ ਨਾਤੇ ਦੇਖੀਏ ਕਿ ਪੰਜਾਬ ਇੱਕ ਲੈਂਡ ਲੌਕਡ ਸੂਬਾ ਹੈ,
1: ਜੀ
0: ਕਿ
1: ਬਿਲਕੁਲ,
0: ਇਸ ਦੀਆਂ ਤਾਂ ਸੀਮਾਵਾਂ ਸਮੁੰਦਰ ਦੇ ਨਾਲ ਨਹੀਂ ਲੱਗਦੀਆਂ, ਤਾਂ ਬਹੁਤੇ ਲੋਕਾਂ ਨੂੰ ਲੱਗਦਾ ਕਿ ਸਾਡਾ ਸਮੁੰਦਰ ਦੇ ਨਾਲ ਕੋਈ ਤਾਲੁਕ ਨਹੀਂ ਹੈਗਾ, ਅਸੀਂ ਸਮੁੰਦਰ ਦੇ ਉੱਪਰ ਨਿਰਭਰ ਨਹੀਂ ਹੈਗੇ।
1: ਜੀ,
0: ਜੇਕਰ ਦੇਖੀਏ ਇਸ ਦਿਨ ਨੂੰ ਮਨਾਉਣ ਦਾ ਮਕਸਦ ਕੀ ਹੈ ਕਿ ਲੋਕਾਂ ਨੂੰ ਜਿਹੜੀ ਸਮੁੰਦਰਾਂ ਦੀ ਮਹੱਤਤਾ ਹੈ ਉਹਦੇ ਬਾਰੇ ਜਾਗਰੂਕ ਕਰਵਾਇਆ ਜਾਵੇ ਅਤੇ ਇਹਨਾਂ ਦੀ ਸਾਂਭ ਸੰਭਾਲ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇ।
1: ਜੀ, ਅਤੇ ਸਮੁੰਦਰ ਧਰਤੀ ਦੇ ਲਗਭਗ 70% ਜਿਹੜਾ ਹਿੱਸੇ ਨੂੰ ਢੱਕਦੇ ਹਨ ਅਤੇ ਸਾਨੂੰ ਆਕਸੀਜਨ, ਭੋਜਨ ਅਤੇ ਮੌਸਮ ਦਾ ਸੰਤੁਲਨ ਜਿਹੜਾ ਹੈ ਉਹੀ ਪ੍ਰਦਾਨ ਕਰ ਰਹੇ ਨੇ।
0: ਜੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਲਗਭਗ ਅਸੀਂ ਦੇਖੀਏ ਜਿਹੜੀ ਪ੍ਰਿਥਵੀ ਹੈ ਸਾਡੀ ਉਹ 70% ਇਹਦੇ ਉੱਪਰ ਜਲ ਹੈ, ਜਿਹਦਾ ਵੱਡਾ ਭੰਡਾਰ ਹੈ ਜਿਹੜਾ ਸਮੁੰਦਰਾਂ ਦੇ ਰੂਪ ਵਿੱਚ ਸਾਨੂੰ ਮਹਾਸਾਗਰਾਂ ਦੇ ਰੂਪ ਵਿੱਚ ਦੇਖਣ ਨੂੰ ਮਿਲਦਾ ਹੈ।
1: ਜੀ,
0: ਇਸੇ ਕਰਕੇ ਧਰਤੀ ਨੂੰ ਜਿਹੜਾ ਨੀਲਾ ਗ੍ਰਹਿ ਵੀ ਕਿਹਾ ਜਾਂਦਾ ਹੈ, ਕਿਉਂਕਿ ਜਦੋਂ ਅਸੀਂ ਸਪੇਸ ਦੇ ਵਿੱਚੋਂ ਦੇਖਦੇ ਹਾਂ ਤਾਂ ਸਾਡਾ ਜਿਹੜਾ

0: ਸਮੱਸਿਆਵਾਂ ਦਾ ਜਿਹੜਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ, ਇਹਦਾ ਸ਼ਿਕਾਰ ਨੇ ਉਹ।
1: ਜੀ ਬਿਲਕੁਲ।
0: ਇਸ ਲਈ ਕਹਿੰਦੇ ਕਿ ਸਾਨੂੰ ਪਲਾਸਟਿਕ ਦੀ ਵਰਤੋਂ ਘਟਾਉਣੀ ਚਾਹੀਦੀ ਹੈ, ਸਮੁੰਦਰੀ ਵਾਤਾਵਰਨ ਨੂੰ ਸਾਫ਼ ਰੱਖਣਾ, ਕੁਦਰਤੀ ਸਰੋਤਾਂ ਨੂੰ ਸੰਭਾਲਣ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਹੈ ਅੱਜ ਕੱਲ੍ਹ।
1: ਜੀ
0: ਜੀ, ਅਤੇ ਉਹੀ ਜਿਵੇਂ ਤਾਂ ਵੈਸੇ ਵੀ ਕਹਿੰਦੇ ਆ ਕਿ ਪਲਾਸਟਿਕ ਘੱਟ ਤੋਂ ਘੱਟ ਵਰਤੋਂ, ਕਹਿੰਦੇ ਨੇ ਸੇ ਨੋ ਟੂ ਪਲਾਸਟਿਕ। ਕੋਸ਼ਿਸ਼ ਤਾਂ ਬਹੁਤ ਹੋਈ ਸੀ, ਮੈਂ ਦੇਖਿਆ ਵੀ ਸੀ ਕਿ ਮੰਡੀਆਂ ਦੇ ਵਿੱਚ ਜਾਂ ਕਿਤੇ ਵੀ ਅਸੀਂ ਦੇਖਦੇ ਸੀ ਕਿ ਉਦੋਂ ਉਹਨਾਂ ਨੇ ਮਨਾ ਕੀਤਾ ਸੀ ਵੀ ਤੁਸੀਂ ਪਲਾਸਟਿਕ ਦੇ ਬੈਗ ਨਹੀਂ ਲੈ ਕੇ ਆਉਣੇ, ਬਟ ਲੋਕਾਂ ਨੇ ਕੁਛ ਕੁ ਟਾਈਮ ਸੋਚਿਆ ਵੀ ਅਸੀਂ ਝੋਲੇ ਲੈ ਜਾਂਦੇ ਹਾਂ ਨਾ ਕੱਪੜਿਆਂ ਦੇ ਬਣੇ ਹੋਏ, ਫਿਰ ਲੋਕਾਂ ਨੂੰ ਲੱਗਿਆ ਵੀ ਇਹ 'ਚ ਕੁਛ ਡੁੱਲ ਜਾਂਦਾ ਤਾਂ ਇਹ ਗੰਦਾ ਹੋ ਜਾਂਦਾ, ਉਹਨਾਂ ਨੂੰ ਧੋਣਾ ਵੀ ਉਹਨੂੰ ਔਖਾ ਲੱਗਦਾ, ਉਹ ਸੋਚਦਾ ਉਹਨਾਂ ਨੂੰ ਲੱਗਦਾ ਕਿ ਪਲਾਸਟਿਕ ਦੇ ਵਿੱਚ ਚਲੋ ਜੇ ਖਰਾਬ ਹੋ ਗਿਆ ਇਹਨੂੰ ਸਿੱਟ ਦਾਂਗੇ ਕਿਸੇ ਵੀ ਤਰੀਕੇ, ਪਰ ਉਹ ਇਹ ਨਹੀਂ ਸੋਚਦੇ ਵੀ ਉਹ ਕਿੰਨਾ ਸਾਡੀ ਇਨਵਾਇਰਮੈਂਟ ਨੂੰ ਖਰਾਬ ਕਰ ਰਿਹਾ ਹੈ।
1: ਬਿਲਕੁਲ ਅਨੰਦਿਤਾ, ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਮਤਲਬ ਹਲੇ ਸਾਨੂੰ ਬਹੁਤ ਜ਼ਿਆਦਾ ਸਿਵਿਕ ਐਜੂਕੇਸ਼ਨ ਦੀ ਜ਼ਰੂਰਤ ਹੈ ਕਿ ਲੋਕਾਂ ਨੂੰ ਸਾਨੂੰ ਮਤਲਬ ਕਿ ਐਜੂਕੇਟ ਕਰਨਾ ਪਏਗਾ ਕਿ ਪਲਾਸਟਿਕ ਅਸੀਂ ਜਿਹੜਾ ਯੂਜ਼ ਕਰਦੇ ਹਾਂ ਡੇਲੀ ਸਿੰਗਲ ਯੂਜ਼ ਪਲਾਸਟਿਕ, ਉਹਦੇ ਕੀ ਨੁਕਸਾਨ ਨੇ?
0: ਜੀ ਬਿਲਕੁਲ।
1: ਕਿਉਂਕਿ ਜੇਕਰ ਹੁਣ ਇੱਕ ਆਮ ਬੰਦਾ ਸੋਚੇ ਕਿ ਕੋਈ ਨਹੀਂ ਅਸੀਂ ਉਹਦੇ ਲਿਫਾਫਾ ਵਰਤਦੇ ਹਾਂ, ਅਸੀਂ ਕਿਹੜਾ ਸਮੁੰਦਰ 'ਚ ਸੁੱਟਦੇ ਹਾਂ, ਤਾਂ ਉਹ ਕਿਤੇ ਨਾ ਕਿਤੇ ਜਿਹੜਾ ਅਸੀਂ ਡੇਲੀ ਪਲਾਸਟਿਕ ਦੀਆਂ ਬੋਟਲਾਂ ਯੂਜ਼ ਕਰ ਰਹੇ ਹਾਂ ਜਾਂ ਹੋਰ ਜਿਹੜੇ ਸਿੰਗਲ ਯੂਜ਼ ਸਾਡੇ ਪੋਲੀਥੀਨਸ ਹੈ ਉਹ ਅਸੀਂ ਕੂੜੇ ਦੇ ਵਿੱਚ ਸੁੱਟਦੇ ਹਾਂ ਨਾ, ਕੂੜਾ ਕਿਤੇ ਨਾ ਕਿਤੇ ਜਾ ਕੇ ਦਰਿਆਵਾਂ ਦੇ ਵਿੱਚ ਮਿਲਦਾ, ਦਰਿਆਵਾਂ ਦਾ ਜਿਹੜਾ ਪਾਣੀ ਆ ਫਾਈਨਲੀ ਜਾ ਕੇ ਉਹ ਸਮੁੰਦਰਾਂ ਦੇ ਵਿੱਚ ਹੀ, ਓਸ਼ੀਅਨਸ ਦੇ ਵਿੱਚ ਹੀ ਮਿਲਦਾ, ਤਾਂ ਉਹ ਜਿਹੜਾ ਪੋਲਿਊਸ਼ਨ ਹੈ ਵੱਡੇ ਪੱਧਰ 'ਤੇ ਸਾਡੇ ਘਰਾਂ ਤੋਂ ਹੁੰਦਾ ਹੋਇਆ ਜਿਹੜਾ ਸਮੁੰਦਰਾਂ ਤੱਕ ਅਸੀਂ ਡੇਲੀ ਪਹੁੰਚਾ ਰਹੇ ਹਾਂ, ਅਤੇ ਉਸ ਦੇ ਨਾਲ ਸਿਰਫ ਇਹ ਨਹੀਂ ਹੈਗਾ ਕਿ ਪਾਣੀ ਪ੍ਰਦੂਸ਼ਿਤ ਹੋ ਰਿਹਾ, ਪਲਾਸਟਿਕ ਉਹਦੇ ਵਿੱਚ ਮਿਲ ਰਿਹਾ, ਕਿਉਂਕਿ ਜਦੋਂ ਪਾਣੀ ਦੇ ਵਿੱਚ ਪਲਾਸਟਿਕ ਜਾਂਦਾ ਹੈ ਤਾਂ ਉਹਦੇ ਉੱਪਰ ਜਿਹੜੀ ਹੀਟ ਪੈਂਦੀ ਹੈ, ਸੂਰਜ ਦੀਆਂ ਕਿਰਨਾਂ ਪੈਂਦੀਆਂ, ਤਾਂ ਉਹ ਮਾਈਕਰੋ ਪਲਾਸਟਿਕਸ ਦੇ ਵਿੱਚ ਟੁੱਟ ਜਾਂਦੇ
0: ਹਨ,
1: ਜਾਂ ਬਹੁਤ ਸਾਰੇ ਸਮੁੰਦਰੀ ਜੀਵ ਹੈ ਜਿਹੜੇ ਉਹ ਉਸਨੂੰ ਖਾਣਾ ਸਮਝ ਕੇ ਖਾ ਲੈਂਦੇ ਹਨ, ਤਾਂ ਉਹਦੇ ਨਾਲ ਬਹੁਤ ਸਾਰੇ ਜਿਹੜੇ ਸਮੁੰਦਰੀ ਜੀਵ ਹੈ ਉਹਨਾਂ ਦੀ ਵੀ ਮੌਤ ਹੋ ਜਾਂਦੀ ਹੈ, ਅਤੇ ਜੇਕਰ ਕੁਛ ਬਚ ਵੀ ਜਾਂਦੇ ਹਨ, ਅਗਰ ਜਿਸ ਤਰ੍ਹਾਂ ਫਿਸ਼ ਦੇਖ ਲਈਏ ਅਸੀਂ, ਤਾਂ ਸੰਸਾਰ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਲੋਕ ਜਿਹੜੇ ਮੱਛੀ ਕੰਜ਼ਿਊਮ ਕਰਦੇ ਹਾਂ, ਖਾਂਦੇ ਹੈ, ਤਾਂ ਉਹ ਮੱਛੀਆਂ ਜਦੋਂ ਉਹ ਮਾਈਕਰੋ ਪਲਾਸਟਿਕਸ ਖਾਣਗੀਆਂ ਤਾਂ ਉਹ ਫਾਈਨਲੀ ਜਦੋਂ ਸਾਡੇ ਟੇਬਲ 'ਤੇ ਆਉਣੀਆਂ ਫਿਸ਼, ਤਾਂ ਕਿਤੇ ਨਾ ਕਿਤੇ ਉਹ ਜਿਹੜੇ ਮਾਈਕਰੋ ਪਲਾਸਟਿਕਸ ਹੈ ਉਹ ਸਾਡੇ ਸਰੀਰ ਦੇ ਵਿੱਚ ਵੀ ਜਾ ਰਹੇ
0: ਕਰਨਗੇ। ਜੀ ਬਿਲਕੁਲ,
1: ਕਿ ਅਸੀਂ ਮਤਲਬ ਜਿਹੜਾ ਜਿਹੜੀ ਚੀਜ਼ ਜਿੱਥੋਂ ਸ਼ੁਰੂ ਹੋਈ ਸੀ ਉੱਥੇ ਆ ਕੇ ਉਹ ਸਾਨੂੰ ਵੀ ਕਿਤੇ ਨਾ ਕਿਤੇ ਜਿਹੜੀ ਇਨਡਾਇਰੈਕਟਲੀ ਨੁਕਸਾਨ ਕਰ ਰਹੀ ਹੈ, ਤਾਂ ਇਸੇ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਜਿਹੜਾ ਪਲਾਸਟਿਕ ਦਾ ਯੂਜ਼ ਹੈ ਉਹ ਘੱਟ ਤੋਂ ਘੱਟ ਕਰੀਏ, ਇਹ ਦਿਨ ਸਾਨੂੰ ਇਹੀ ਸਿਖਾਉਂਦਾ ਹੈ। ਜੀ,
0: ਤੇ ਉਹੀ ਬਸ ਅਸੀਂ ਪਾਣੀ ਦੀ ਹੀ ਉਹਨਾਂ ਨੂੰ ਦੱਸ ਰਹੇ ਹਾਂ ਇੰਪੋਰਟੈਂਸ ਕੀ ਹੈ ਇਹਦੇ ਬਾਰੇ ਹੀ ਅੱਜ ਦਾ ਦਿਨ ਹੈ। ਜੀ
1: ਜੀ ਬਿਲਕੁਲ, ਗੱਲਾਂ ਬਾਤਾਂ ਆਨੰਦਿਤਾ ਜੀ ਜਾਰੀ ਰੱਖਾਂਗੇ, ਇਸ ਦੇ ਨਾਲ ਉਹ ਥੋੜਾ ਇੱਕ
0: ਗੀਤ
1: ਵੀ ਹੋ ਜਾਏ।
0: ਜੀ ਬਿਲਕੁਲ।

0: हाँ जी आनंदिता जी, ਅਸੀਂ ਗੱਲ ਕਰ ਰਹੇ ਸੀਗੇ ਮਹਾਸਾਗਰਾਂ ਦੇ ਬਾਰੇ।
1: ਜੀ, ਤੇ ਆਪਾਂ ਜਿਵੇਂ ਦੱਸ ਰਹੇ ਸੀਗੇ ਲੋਕਾਂ ਨੂੰ ਕਿ ਸਮੁੰਦਰਾਂ ਅਤੇ ਜਲ ਸਰੋਤਾਂ ਦੀ ਮਹੱਤਤਾ ਬਾਰੇ ਕਿਵੇਂ ਜਾਗਰੂਕ ਕਰਨਾ ਹੈ ਉਹਦੇ
0: ਜੀ
1: ਬਾਰੇ ਦੱਸ ਰਹੇ ਸੀ ਆਪਾਂ। ਤੇ ਇਹਦਾ ਦੱਸਾਂਗੇ ਕਿ ਜਿਵੇਂ ਪੰਜਾਬ, ਜਿਵੇਂ ਕਹਿੰਦੇ ਆ ਪੰਜਾਬ ਦਾ, ਵੈਸੇ ਕਿਹਾ ਜਾਂਦਾ ਹੈ ਕਿ ਪੰਜਾਬਾਂ ਦੀ ਧਰਤੀ ਹੈ ਇਹ।
0: ਜੀ
1: ਤੇ ਇਹਦੇ ਚ ਦੱਸ ਦਈਏ ਕਿ ਪੰਜ ਦਰਿਆਵਾਂ ਦੀ ਧਰਤੀ ਇਸ ਲਈ ਕਿਹਾ ਜਾਂਦਾ ਹੈ ਜਿਵੇਂ ਸਤਲੁਜ, ਬਿਆਸ, ਰਾਵੀ, ਚਨਾਬ ਤੇ ਜੇਹਲਮ ਪੰਜਾਬ ਦਾ ਇਤਿਹਾਸਿਕ ਪਛਾਣ ਰੱਖਦੇ ਨੇ।
0: ਜੀ
1: ਤੇ ਇਹ
0: ਬਿਲਕੁਲ
1: ਨਦੀਆਂ ਨਾ ਹੀ ਸਿਰਫ ਖੇਤੀਬਾੜੀ ਲਈ ਪਾਣੀ ਦਿੰਦੀਆਂ ਨੇ ਸਗੋਂ ਲੋਕਾਂ ਲਈ ਰੋਜ਼ੀ ਰੋਟੀ ਦਾ ਸਾਧਨ ਵੀ ਹਨ।
0: ਜੀ
1: ਤੇ ਨਾਲ ਇਹ ਵੀ ਦੱਸ ਦਈਏ ਹਰਿਆਲੀ ਅਤੇ ਖੁਸ਼ਹਾਲੀ ਲਈ ਵੀ ਇਹ ਬਹੁਤ ਕੰਮ ਕਰਦੀਆਂ ਨੇ
0: ਜੀ ਬਿਲਕੁਲ
1: ਜੀ। ਤੇ ਨਾਲ ਹੀ ਦੱਸ ਦਈਏ ਕਿ ਇਹ ਨਦੀਆਂ ਨੇ ਜਿਹੜੀਆਂ ਬਾਅਦ ਵਿੱਚ ਜਾ ਕੇ ਇਹ ਇੰਡਸ ਦੇ ਓਸ਼ਨ ਦੇ ਵਿੱਚ ਜਾ ਕੇ ਰਲਦੀਆਂ ਨੇ
0: ਜੀ
1: ਜੀ, ਤੇ ਇੰਡਸ ਰਿਵਰ ਦੇ ਵਿੱਚ ਜਾ ਕੇ ਮਿਲਦੀਆਂ ਨੇ, ਤੇ ਉਸ ਤੋਂ ਬਾਅਦ ਉਹਨਾਂ ਪਾਣੀਆਂ ਦਾ ਅੰਤ ਜਿਹੜਾ ਹੈ ਉਹ ਅਰੇਬੀਅਨ ਸੀ ਦੇ ਵਿੱਚ ਜਾ ਕੇ ਹੁੰਦਾ ਹੈ।
0: ਜੀ
1: ਮਤਲਬ ਇਹ ਸਾਰੀਆਂ ਤੋਂ ਜਾ ਕੇ ਦੇਖੋ ਪਾਣੀ ਇੰਡਸ ਰਿਵਰ ਤੱਕ ਪਹੁੰਚ ਰਿਹਾ, ਉਸ ਤੋਂ ਬਾਅਦ ਉਹਦਾ ਅੰਤ ਜਿਹੜਾ ਹੈ ਅਰੇਬੀਅਨ ਸੀ
0: ਜੀ
1: ਤੱਕ
0: ਜੀ
1: ਹੋ ਰਿਹਾ।
0: ਬਿਲਕੁਲ
1: ਤੇ ਇਸ ਲਈ ਨਦੀਆਂ ਨੂੰ ਸਾਫ਼ ਸੁਥਰਾ ਰੱਖਣਾ ਜਿਹੜਾ ਹੈ ਸਾਡਾ ਫਰਜ਼ ਬਰਾਬਰ ਬਣਦਾ ਹੈ, ਕਿਉਂਕਿ ਇਹਨਾਂ ਨੂੰ ਸਾਫ਼ ਰੱਖਾਂਗੇ ਤਾਂ ਹੀ ਜਿਹੜਾ ਹੈ ਦੇਖੋ ਸਾਨੂੰ ਵੀ ਵਧੀਆ ਪਾਣੀ ਮਿਲੇਗਾ, ਜੀਵ ਜੰਤੂਆਂ ਦੀ ਵੀ ਰੱਖਿਆ ਹੋਏਗੀ
0: ਜੀ।
1: ਜੀ
0: ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪੰਜਾਬ ਪੰਜਾਬਾਂ ਦੀ ਧਰਤੀ ਹੈ, ਪੰਜ
1: ਜੀ
0: ਦਰਿਆ ਨੇ, ਤੇ
1: ਜੀ
0: ਸਾਡੇ ਸਰੋਤਿਆਂ ਦੀ ਜਾਣਕਾਰੀ ਦੀ ਦੱਸ ਦਈਏ ਕਿ ਸਾਡੇ ਜੇ ਪੰਜਾਬ ਦੇ ਵਿੱਚੋਂ ਪੰਜ ਦਰਿਆ ਵਗਦੇ ਆ ਤਾਂ ਸਾਡੇ ਜਿਹੜੇ ਪੂਰੇ ਵਿਸ਼ਵ ਦੇ ਵਿੱਚ ਓਸ਼ੀਅਨਸ ਹੈ ਜਿਨ੍ਹਾਂ ਦੀ ਅਸੀਂ ਅੱਜ ਗੱਲ ਕਰ ਰਹੇ ਹਾਂ ਤਾਂ ਉਹ ਵੀ ਪੰਜ ਹੀ ਹੈ,
1: ਜੀ ਬਿਲਕੁਲ
0: ਜਿਨ੍ਹਾਂ ਦੇ ਵਿੱਚ ਪੈਸੀਫਿਕ ਓਸ਼ੀਅਨ ਹੈ ਜਿਹੜਾ ਸਭ ਤੋਂ ਵੱਡਾ ਹੈ, ਤੇ ਸਭ ਤੋਂ ਡੂੰਘਾ, ਸਭ ਤੋਂ ਵੱਡਾ, ਸਭ ਤੋਂ ਜ਼ਿਆਦਾ ਪਾਣੀ ਹੈ ਇਸ ਦੇ ਵਿੱਚ, ਤੇ ਸਭ ਤੋਂ ਲੰਬੀ ਕੋਸਟਲ ਲਾਈਨ ਹੈ ਜਿਹੜੀ ਉਹ ਪੈਸੀਫਿਕ ਓਸ਼ੀਅਨ
1: ਓਸ਼ੀਅਨ
0: ਦੀ
1: ਦੀ
0: ਹੈ।
1: ਜੀ
0: ਉਸ ਤੋਂ ਬਾਅਦ ਦੂਜੇ ਨੰਬਰ ਤੇ ਜਿਹੜਾ ਵੱਡਾ ਓਸ਼ੀਅਨ ਆ ਜਾਂਦਾ ਐਟਲੈਂਟਿਕ ਓਸ਼ੀਅਨ, ਥਰਡ ਤੇ ਸਾਡਾ ਇੰਡੀਅਨ ਓਸ਼ੀਅਨ ਆਉਂਦਾ ਹੈ,
1: ਜੀ
0: ਤੇ ਉਸ ਤੋਂ ਬਾਅਦ ਦੋ ਓਸ਼ੀਅਨ ਜਿਹੜੇ ਸਾਡੇ ਹੈਗੇ ਆ ਆਰਕਟਿਕ ਓਸ਼ੀਅਨ ਤੇ ਅੰਟਾਰਕਟਿਕ
1: ਅੰਟਾਰਕਟਿਕ
0: ਓਸ਼ੀਅਨ,
1: ਜੀ।
0: ਤੇ ਪੰਜ ਹੀ ਦਰਿਆ ਨੇ, ਪੰਜ ਹੀ ਸਾਡੇ ਓਸ਼ੀਅਨ ਹੈ, ਤੇ ਗੱਲ ਅਸੀਂ ਕਰ ਰਹੇ ਸੀ ਪ੍ਰਦੂਸ਼ਣ ਤੇ, ਅਸੀਂ ਗੱਲ ਕਰ ਚੁੱਕੇ ਹਾਂ ਕਿ ਜਿਹੜਾ ਕਿਸ ਤਰ੍ਹਾਂ ਅਸੀਂ ਜੁੜੇ ਹੋਏ ਹਾਂ, ਕਿਉਂਕਿ ਅਸੀਂ ਪਹਿਲਾਂ ਗੱਲ ਕੀਤੀ ਸੀ ਕਿ ਸ਼ਾਇਦ ਪੰਜਾਬ ਦੇ ਲੋਕਾਂ ਨੂੰ ਲੱਗਦਾ ਨਾ ਕਿ ਸਾਡਾ ਸਮੁੰਦਰਾਂ ਦੇ ਨਾਲ ਕੋਈ
1: ਕੋਈ
0: ਨਾਤਾ
1: ਲੈਣ
0: ਨਹੀਂ
1: ਦੇਣ ਨਹੀਂ
0: ਹੈਗਾ,
1: ਹੈ ਜੀ,
0: ਤਾਂ ਜਿਸ ਤਰ੍ਹਾਂ ਅਸੀਂ ਕਹੇ ਪੰਜ ਦਰਿਆ ਨੇ ਤਾਂ ਅਸੀਂ ਦੇਖੀਏ ਦਰਿਆਵਾਂ ਦੇ ਵਿੱਚ ਅਸੀਂ ਕਿੰਨਾ ਜਿਹੜਾ ਆਪਣਾ ਜਿਹੜਾ
1: ਪੋਲਿਊਸ਼ਨ
0: ਪੋਲਿਊਸ਼ਨ ਫੈਲਾ ਰਹੇ ਹਾਂ,
1: ਜੀ
0: ਭਾਵੇਂ ਉਹ ਪਲਾਸਟਿਕ ਦੇ ਉਹਦੇ ਚਾਹੇ ਚਾਹੇ ਫੈਕਟਰੀਆਂ ਦਾ ਉਹਦੇ ਵਿੱਚ ਗੰਦਾ ਪਾਣੀ ਜਾ ਰਿਹਾ, ਜਾਂ ਸਾਡਾ ਜਿਹੜਾ ਘਰਾਂ ਦਾ ਵੇਸਟੇਜ ਆ ਉਹ ਕਿਤੇ ਨਾ ਕਿਤੇ ਜਿਹੜੀ ਨਦੀਆਂ ਦੇ ਥਰੂ ਸਮੁੰਦਰਾਂ ਤੱਕ ਮਹਾਸਾਗਰਾਂ ਤੱਕ ਪਹੁੰਚ
1: ਪਹੁੰਚ
0: ਰਹੀ ਹੈ।
1: ਰਿਹਾ ਜੀ।
0: ਤੇ ਇਸ ਦੇ ਨਾਲ ਹੀ ਆਨੰਦਿਤਾ ਜੀ, ਇੱਕ ਹੋਰ ਜਿਹੜਾ ਸਮੁੰਦਰਾਂ ਨੂੰ ਅੱਜ ਵੱਡਾ ਖਤਰਾ ਹੈ ਉਹ ਹੈਗਾ ਹੈ ਤਾਪਮਾਨ ਵਿੱਚ ਤਬਦੀਲੀ,
1: ਜੀ
0: ਕਿਉਂਕਿ ਸਮੁੰਦਰ ਨੇ ਜਿਹੜੇ ਮਹਾਸਾਗਰ ਨੇ ਉਹ ਇਸ ਲਈ ਵੀ ਜ਼ਰੂਰੀ ਨੇ, ਅਸੀਂ ਆਕਸੀਜਨ ਦੀ ਗੱਲ ਕੀਤੀ ਸੀ, ਸਾਨੂੰ ਆਕਸੀਜਨ
1: ਆਕਸੀਜਨ
0: ਪ੍ਰੋਵਾਈਡ
1: ਪ੍ਰੋਵਾਈਡ ਕਰ
0: ਕਰਦੇ
1: ਰਹੇ
0: ਹਨ,
1: ਨੇ ਜੀ।
0: ਉਹਦੇ ਨਾਲ ਜਿਹੜਾ ਹੈਗਾ ਤਕਰੀਬਨ 30% ਜਿਹੜੀ ਅਸੀਂ ਕਾਰਬਨ ਡਾਈਆਕਸਾਈਡ ਪ੍ਰੋਡਿਊਸ ਕਰਦੇ ਹਾਂ ਉਸਨੂੰ ਜਿਹੜਾ ਜਜ਼ਬ ਵੀ ਕੀਤਾ ਜਾਂਦਾ ਹੈ
1: ਜੀ
0: ਮਹਾਸਾਗਰਾਂ ਦੇ ਦੁਆਰਾ,
1: ਜੀ ਬਿਲਕੁਲ।
0: ਤੇ ਇਸ ਦੇ ਨਾਲ ਹੀ ਧਰਤੀ ਦਾ ਜਿਹੜਾ ਤਾਪਮਾਨ ਹੈ ਉਸਨੂੰ ਸੰਤੁਲਿਤ ਰੱਖਣ ਦੇ ਵਿੱਚ ਵੀ ਮਹਾਸਾਗਰਾਂ ਜਿਹੜੀ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹੈ,
1: ਜੀ
0: ਕਿਉਂਕਿ ਜੇਕਰ ਮਹਾਸਾਗਰ ਨਾ ਹੁੰਦੇ ਤਾਂ ਮੌਸਮੀ ਤਬਦੀਲੀਆਂ ਨੇ ਜਿਹੜੀਆਂ ਉਹ ਉਹਨਾਂ ਦੇ ਹੋਰ ਵੀ ਭਿਆਨਕ ਪ੍ਰਭਾਵ ਹੋ ਸਕਦੇ ਸੀਗੇ
1: ਜੀ। ਤੁਸੀਂ ਦੇਖ ਰਹੇ ਹੋ ਜਿਵੇਂ ਆਪਾਂ ਇੰਨਾ ਪੋਲਿਊਸ਼ਨ ਕਰ ਰਹੇ ਹਾਂ ਉਸ ਹਿਸਾਬ ਨਾਲ ਅਸੀਂ ਦੇਖ ਹੀ ਰਹੇ ਹਾਂ ਕਿ
0: ਜੀ।
1: ਪਹਿਲਾਂ ਹੁੰਦਾ ਸੀਗਾ ਕਿ ਪਤਾ ਹੁੰਦਾ ਸੀ ਵੀ ਇਸ ਟਾਈਮ ਠੰਡ, ਇਸ ਟਾਈਮ ਗਰਮੀ ਪੈਣੀ, ਇਸ ਟਾਈਮ ਠੰਡ, ਇਸ ਟਾਈਮ ਬਰਸਾਤਾਂ ਹੋਣਗੀਆਂ,
0: ਜੀ
1: ਪਰ ਉਹ ਚੀਜ਼ ਦਾ ਕੋਈ ਅੰਦਾਜ਼ਾ ਨਹੀਂ ਆਪਾਂ ਲਾ ਸਕਦੇ ਹੈਗੇ। ਕਦੇ ਵੀ ਮੀਂਹ ਆ ਜਾਂਦਾ ਹੈ, ਠੰਡ ਹੁਣ ਬਹੁਤ ਹੀ ਘੱਟ ਪੈ ਰਹੀ ਹੈ, ਗਰਮੀ ਇੱਕਦਮ ਹੀ ਇੰਨੀ ਜ਼ਿਆਦਾ ਪੈਣ ਲੱਗ ਗਈ, ਤਾਂ ਉਹੀ ਹੈ ਜਿਹੜੀ ਤਾਪਮਾਨ ਜਿੰਨੀ ਤਬਦੀਲੀ ਆ ਰਹੀ ਹੈ ਕੁਛ ਅਸੀਂ ਜਿਹੜਾ ਹੈ ਇਨਵਾਇਰਮੈਂਟ ਨਾਲ ਕਰ ਰਹੇ ਹਾਂ ਜੋ ਕੁਛ ਇਹਦੇ ਕਰ ਇਹਦਾ ਹੀ ਇਹ ਰੀਜ਼ਨ ਹੈ।
0: ਜੀ ਬਿਲਕੁਲ, ਦੇਖੋ ਜਿਸ ਤਰ੍ਹਾਂ ਅਸੀਂ ਕੁਦਰਤ ਦੇ ਨਾਲ ਕਰਦੇ ਹਾਂ ਤਾਂ ਕੁਦਰਤ ਉਸ ਤਰ੍ਹਾਂ ਦਾ ਰਿਐਕਟ ਜ਼ਰੂਰ ਕਰਦੀ ਹੈ,
1: ਕਰਦੀ ਹੈ
0: ਕਿਉਂਕਿ
1: ਜੀ।
0: ਅਸੀਂ ਕੁਦਰਤ ਦੇ ਨਾਲ ਛੇੜਛਾੜ ਕਰਾਂਗੇ ਤਾਂ ਕਿਤੇ ਨਾ ਕਿਤੇ ਸਾਨੂੰ ਉਹ ਚੀਜ਼ਾਂ ਅੱਜ ਅਸੀਂ ਇੰਨਾ ਜ਼ਿਆਦਾ ਪੋਲਿਊਸ਼ਨ ਜਿਹੜਾ ਫੈਲਾ ਰਹੇ ਹਾਂ,
1: ਜੀ ਜੀ ਬਿਲਕੁਲ।
0: ਜਾਂ ਅਸੀਂ ਜਿਹੜੀਆਂ ਗ੍ਰੀਨ ਹਾਊਸ ਗੈਸਿਸ ਹੈ ਉਹ ਪ੍ਰੋਡਿਊਸ ਕਰ ਰਹੇ ਹਾਂ, ਉਹ ਕਿਤੇ ਨਾ ਕਿਤੇ ਐਟਮੋਸਫੇਅਰ ਦੇ ਵਿੱਚ ਜਾ ਕੇ ਕੰਸੈਂਟ੍ਰੇਟ ਹੁੰਦੀਆਂ ਨੇ,
1: ਜੀ ਬਿਲਕੁਲ।
0: ਤਾਂ ਉਹ ਜਿਹੜੀ ਸੂਰਜ ਤੋਂ ਆਉਣ ਵਾਲੀਆਂ ਕਿਰਨਾਂ ਨੇ ਉਹਨੂੰ ਆਪਣੇ ਵਿੱਚ ਟਰੈਪ ਕਰਕੇ ਅਸੀਂ ਦੇਖਦੇ ਗਲੋਬਲ ਵਾਰਮਿੰਗ ਦਾ ਕਾਰਨ ਬਣੀ ਹੈ, ਕਲਾਈਮੇਟ ਚੇਂਜ ਹੋ ਰਿਹਾ,
1: ਜੀ।
0: ਤਾਂ ਉਹਦੇ ਕਰਕੇ ਜਿਹੜੇ ਸਾਡੇ ਮੌਸਮੀ ਚੱਕਰ ਹੈ ਉਹ ਕਿਤੇ ਨਾ ਕਿਤੇ ਬਦਲ ਰਹੇ ਹੈ, ਗਰਮੀ ਵੱਧ ਰਹੀ ਹੈ, ਗਲੇਸ਼ੀਅਰਸ ਤੇਜ਼ੀ ਨਾਲ ਮੈਲਟ ਹੋ ਰਹੇ ਨੇ,
1: ਜੀ
0: ਉਹਦਾ ਪਾਣੀ ਅੱਗੇ ਨਦੀਆਂ ਦੇ ਵਿੱਚ
1: ਜਾ
0: ਆਉਂਦਾ ਹੈ,
1: ਰਿਹਾ ਹੈ
0: ਨਦੀਆਂ
1: ਜੀ,
0: ਦੇ ਵਿੱਚ ਜਦੋਂ ਜ਼ਿਆਦਾ ਪਾਣੀ ਆਉਂਦਾ ਸੀ
1: ਪੋਲਿਊਸ਼ਨ,
0: ਦੇਖੀ ਹੁਣ ਪੰਜਾਬ ਦੇ ਵਿੱਚ ਹਰ ਸਾਲ ਹੀ ਫਲੱਡਸ ਜਿਹੜੇ
1: ਬਾੜ
0: ਇੱਕ
1: ਆ ਜਾਂਦੀ ਹੈ ਜੀ,
0: ਆਮ ਘਟਨਾ ਬਣ ਗਈ
1: ਜੀ
0: ਹੈ,
1: ਬਿਲਕੁਲ।
0: ਤੇ ਉਹ ਪਾਣੀ ਅੱਗੇ ਜਾ ਕੇ ਸਮੁੰਦਰਾਂ ਦੇ ਵਿੱਚ ਦੇਖੋ ਮਿਲਦਾ ਹੈ,
1: ਰਲ ਰਿਹਾ ਹੈ
0: ਤਾਂ
1: ਜੀ।
0: ਉਹਦੇ ਨਾਲ ਕਿਤੇ ਨਾ ਕਿਤੇ ਜਿਹੜਾ ਸੀ ਲੈਵਲ ਹੈ ਉਹ ਵੀ ਰਾਈਜ਼ ਹੋ ਰਿਹਾ, ਤਾਂ ਉਹਦੇ ਨਾਲ ਇੱਕ ਹੋਰ ਵੱਡਾ ਜਿਹੜਾ ਖਤਰਾ ਹੈਗਾ ਉਹ ਹੈਗਾ ਕਿ ਜਿਹੜੇ ਸਮੁੰਦਰ ਦੇ ਕੰਢਿਆਂ ਤੇ ਲੋਕ ਰਹਿੰਦੇ ਆ ਜਾਂ ਆਈਲੈਂਡਸ ਦੇ ਉੱਪਰ ਲੋਕ ਰਹਿੰਦੇ ਆ, ਕੁਝ ਆਈਲੈਂਡਸ ਕਿਉਂਕਿ ਇਦਾਂ ਦੇ ਆ ਜਿਨ੍ਹਾਂ ਦੀ ਸਮੁੰਦਰ ਤਲ ਤੋਂ ਜਿਹੜੀ ਉਚਾਈ ਹੈ ਜਸਟ 1 ਮੀਟਰ ਹੈ,
1: ਜੀ,
0: ਤਾਂ ਜਿਹੜਾ ਸਮੁੰਦਰੀ ਜਿਹੜਾ ਲੈਵਲ ਹੈ ਉਹ ਹਰ ਸਾਲ ਕੁਝ ਸੈਂਟੀਮੀਟਰ ਹੈ ਜਿਹੜਾ ਵੱਧ ਰਿਹਾ,
1: ਜੀ ਜੀ
0: ਤੇ
1: ਬਿਲਕੁਲ। ਜੀ ਤੇ ਇੱਥੇ ਅਸੀਂ ਇਹ ਵੀ ਦੱਸਾਂਗੇ ਹੈ ਨਾ ਕਿ ਸਾਡਾ ਮਕਸਦ ਜਿਹੜਾ ਹੈ ਲੋਕਾਂ ਨੂੰ ਸਿਰਫ ਇਹਦੇ ਬਾਰੇ ਜਾਗਰੂਕ ਕਰਨਾ ਹੀ ਹੈ, ਬਸ ਇਹ ਵੀ ਨਹੀਂ ਹੈ ਕਿ ਜੇ ਅੱਜ ਇਹ ਦਿਨ ਹੈ ਤਾਂ ਆਪਾਂ ਸਿਰਫ ਅੱਜ ਹੀ ਇਹਦੇ ਬਾਰੇ ਦੱਸੀਏ ਜਾਂ ਅੱਜ ਹੀ ਲੋਕ ਇਹਦੇ ਬਾਰੇ ਜਾਗਰੂਕ ਕਹਿਣ, ਕਿਉਂਕਿ ਆਪਾਂ ਦੱਸ ਰਹੇ ਹਾਂ ਕਿ ਇਹਦੇ ਨਾਲ ਕਿੰਨੀ ਤਬਦੀਲੀਆਂ ਹੋ ਰਹੀਆਂ ਨੇ, ਕਿੰਨਾ ਖਤਰਾ ਵੱਧ ਰਿਹਾ, ਤਾਂ ਲੋਕਾਂ ਨੂੰ ਜਿਵੇਂ ਕਹਿੰਦੇ ਨੇ ਕਿ ਬੇਸਿਕ ਨੀਡ ਹੈ
0: ਜੀ ਬਿਲਕੁਲ,
1: ਤਾਂ ਇਹ ਤੁਹਾਨੂੰ ਧਿਆਨ ਰੱਖਣ ਦੀ ਬਹੁਤ ਸਖਤ ਲੋੜ ਹੈ, ਕਿਉਂਕਿ ਵੈਸੇ ਵੀ ਕਹਿੰਦੇ ਕਿੰਨੀਆਂ ਬਿਮਾਰੀਆਂ ਪਹਿਲਾਂ ਨਹੀਂ ਹੁੰਦੀਆਂ ਸੀ, ਉਹ ਬਿਮਾਰੀਆਂ ਇਹਨਾਂ ਚੀਜ਼ਾਂ ਕਰਕੇ ਹੀ ਵੱਧ ਰਹੀਆਂ ਨੇ, ਤੇ ਹੌਲੀ ਹੌਲੀ ਐਵੇਂ ਵੀ ਹੋਏਗਾ ਜਿਵੇਂ ਕਹਿੰਦੇ ਨੇ ਕਿ ਪਾਣੀ ਇੰਨਾ ਮੁੱਕ ਰਿਹਾ ਕਿ ਹੌਲੀ ਹੌਲੀ ਜਿਹੜਾ ਹੋਏਗਾ ਸਾਨੂੰ ਖਰੀਦ ਖਰੀਦ ਕੇ ਪਾਣੀ ਪੀਣਾ ਪਊਗਾ, ਉਹਦੀ ਵੀ ਆਪਾਂ ਗਰੰਟੀ ਲੈ ਸਕਦੇ ਵੀ ਸਾਫ਼ ਹੋਏਗਾ ਨਹੀਂ ਹੋਏਗਾ ਇੱਦਾਂ।
0: ਜੀ ਬਿਲਕੁਲ
1: ਜੀ,
0: ਤੇ ਗੱਲਾਂ ਬਾਤਾਂ ਜਾਰੀ ਰੱਖਾਂਗੇ
1: ਜੀ, ਸੁਣ ਲੈਂਦੇ
0: ਸੁਣ ਲੈਂਦੇ
1: ਜੀ, ਬਿਲਕੁਲ।

FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ ਯਾਰ ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਮਾਂ ਮਿਲਾ ਲਓ ਜੀ, ਇਸ ਵੇਲੇ ਸ਼ਾਮ ਦੇ 5:30 ਵਜ ਰਹੇ ਨੇ।

0: ਕਿਸਾਨ ਵੀਰੋ ਅਤੇ ਕਿਸਾਨ ਭੈਣੋ, ਅੱਜ ਦਾ ਕਿਸਾਨਵਾਣੀ ਪ੍ਰੋਗਰਾਮ ਲੈ ਕੇ ਮੈਂ ਧਰਮਿੰਦਰ ਸੰਧੂ ਹਾਜ਼ਰ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਕਰਾਂਗੇ। ਕਿਸਾਨ ਵੀਰੋ, ਤੁਸੀਂ ਹੋਰਨਾਂ ਫਸਲਾਂ ਦੇ ਨਾਲ ਨਾਲ ਸਬਜ਼ੀਆਂ ਦੀ ਕਾਸ਼ਤ ਵੀ ਕਰ ਰਹੇ ਹੋ ਅਤੇ ਖਾਸ ਤੌਰ ਦੇ ਉੱਤੇ ਤੁਸੀਂ ਹੁਣ ਗਰਮੀਆਂ ਦੇ ਵਿੱਚ ਵੀ ਕਈ ਸਬਜ਼ੀਆਂ ਲਗਾਈਆਂ ਹੋਈਆਂ ਨੇ ਅਤੇ ਅੱਗੇ ਭਵਿੱਖ ਦੇ ਵਿੱਚ ਸਬਜ਼ੀਆਂ ਲਗਾਉਣੀਆਂ ਵੀ ਨੇ। ਸਬਜ਼ੀਆਂ ਲਗਾਉਣ ਦੇ ਨਾਲ ਨਾਲ ਇਹਨਾਂ ਦੀ ਸਾਂਭ ਸੰਭਾਲ ਵੀ ਬੜੀ ਲਾਜ਼ਮੀ ਬਣ ਜਾਂਦੀ ਹੈ, ਕਿਉਂਕਿ ਜੇਕਰ ਅਸੀਂ ਇਹਨਾਂ ਨੂੰ ਅੱਖੋਂ ਪਰੋਖੇ ਕਰਾਂਗੇ, ਸਾਂਭ ਸੰਭਾਲ ਨਹੀਂ ਕਰਾਂਗੇ ਤਾਂ ਉਹਦਾ ਸਿੱਧਾ ਅਸਰ ਝਾੜ ਦੇ ਉੱਤੇ ਪੈਂਦਾ ਹੈ। ਤਾਂ ਗਰਮੀਆਂ ਦੇ ਵਿੱਚ ਕਿਹੜੀਆਂ ਸਬਜ਼ੀਆਂ ਨੇ, ਕਿਵੇਂ ਉਹਨਾਂ ਦੀ ਸਾਂਭ ਸੰਭਾਲ ਕਰਨੀ ਹੈ, ਅਤੇ ਇਸ ਤੋਂ ਇਲਾਵਾ ਜੇਕਰ ਕੋਈ ਵੀ ਕਿਸਾਨ ਵੀਰ, ਕਿਸਾਨ ਭੈਣ ਥੋੜ੍ਹੀ ਬਹੁਤੀ ਜਗ੍ਹਾ ਦੇ ਵਿੱਚ ਵੀ ਘਰ ਦੇ ਵਿੱਚ ਵੀ ਸਬਜ਼ੀਆਂ ਉਗਾਉਣਾ ਚਾਹੁੰਦਾ ਹੈ ਤਾਂ ਉਹਦੇ ਲਈ ਕੀ ਨੁਕਤੇ ਹੋਣੇ ਚਾਹੀਦੇ ਨੇ, ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ। ਅਤੇ ਜਾਣਕਾਰੀ ਦੇਣ ਵਾਸਤੇ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਡਾਕਟਰ ਹਰਪ੍ਰੀਤ ਕੌਰ ਹੋਰੀ, ਜੋ ਅਸਿਸਟੈਂਟ ਪ੍ਰੋਫੈਸਰ ਨੇ, ਖਾਲਸਾ ਕਾਲਜ ਪਟਿਆਲਾ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ।
1: ਸ਼ੁਕਰੀਆ ਜੀ। ਮੇਰੇ ਵੱਲੋਂ ਵੀ ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਬਿਲਕੁਲ ਡਾਕਟਰ ਸਾਹਿਬ, ਜਿਵੇਂ ਅੱਜ ਸਮੇਂ ਦੀ ਲੋੜ ਹੈ, ਅਸੀਂ ਬਾਜ਼ਾਰ ਦੇ ਵਿੱਚ ਜਾਂਦੇ ਹਾਂ ਤਾਂ ਸਾਨੂੰ ਸਬਜ਼ੀਆਂ ਮਿਲ ਜਾਂਦੀਆਂ ਨੇ, ਪਰ ਜੇਕਰ ਘਰ ਦੇ ਵਿੱਚ ਜਾਂ ਖੇਤਾਂ ਦੇ ਵਿੱਚ ਸਬਜ਼ੀ ਜਿਹੜੀ ਉਗਾਈ ਹੋਵੇ ਤਾਂ ਉਹਦਾ ਜਿਹੜਾ ਸਵਾਦ ਹੈ ਉਹ ਥੋੜ੍ਹਾ ਜਿਹਾ ਵੱਖਰਾ ਹੀ ਹੁੰਦਾ ਹੈ, ਕਿਉਂਕਿ ਅਸੀਂ ਆਪਣੇ ਹੱਥਾਂ ਦੇ ਨਾਲ ਉਸ ਸਬਜ਼ੀ ਨੂੰ ਪਾਲਿਆ ਹੁੰਦਾ ਹੈ। ਅਤੇ ਵੈਸੇ ਜਿਹੜੇ ਸਾਡੇ ਕਿਸਾਨ ਵੀਰ ਨੇ ਉਹ ਵੱਡੇ ਪੱਧਰ ਦੇ ਉੱਤੇ ਵੀ ਸਬਜ਼ੀਆਂ ਦੀ ਕਾਸ਼ਤ ਕਰਦੇ ਨੇ ਅਤੇ ਉਹਨਾਂ ਵੱਲੋਂ ਉਗਾਈਆਂ ਸਬਜ਼ੀਆਂ ਹੀ ਬਾਜ਼ਾਰ ਦੇ ਵਿੱਚ ਉਪਲਬਧ ਹੁੰਦੀਆਂ ਨੇ ਜਿਹੜੀਆਂ ਅਸੀਂ ਖਰੀਦ ਕੇ ਆਪਣੇ ਘਰ ਲੈ ਆਉਂਦੇ ਹਾਂ। ਅਤੇ ਜਿਵੇਂ ਜਿਵੇਂ ਅੱਗੇ ਹੁਣ ਮੌਸਮ ਬਦਲ ਰਿਹਾ ਹੈ, ਮੌਸਮ ਆ ਜਿਹੜਾ ਇਸ ਵੇਲੇ ਪੂਰਾ ਗਰਮ ਚੱਲ ਰਿਹਾ, ਪਰ ਇਹਦੇ ਬਾਵਜੂਦ ਆਉਣ ਵਾਲੇ ਸਮੇਂ ਦੇ ਵਿੱਚ ਬਰਸਾਤਾਂ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਨੇ। ਅਤੇ ਇਸੇ ਦੇ ਚੱਲਦਿਆਂ ਇਸ ਮੌਸਮ ਦੇ ਵਿੱਚ ਕਿਹੜੀਆਂ ਸਬਜ਼ੀਆਂ ਨੇ ਜਿਹੜੀਆਂ ਇਸ ਵੇਲੇ ਸਾਨੂੰ ਲਾਭ ਦੇ ਰਹੀਆਂ ਨੇ ਅਤੇ ਉਹਨਾਂ ਦੀ ਸੰਭਾਲ ਕਿਵੇਂ ਕਰਨੀ ਹੈ?
1: ਹਾਂਜੀ, ਇਹ ਬਹੁਤ ਹੀ ਜ਼ਰੂਰੀ ਪੁਆਇੰਟ ਹੈ ਜੀ, ਕਿਉਂਕਿ ਹੁਣ ਆਪਾਂ ਦੇਖਦੇ ਹਾਂ ਕਿ ਗਰਮੀ ਬਹੁਤ ਜ਼ਿਆਦਾ ਵੱਧ ਗਈ ਹੈ, ਟੈਂਪਰੇਚਰ ਆਪਣਾ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ, ਅਤੇ ਬਹੁਤ ਸਾਰੀਆਂ ਐਸੀਆਂ ਸਬਜ਼ੀਆਂ ਨੇ ਜਿਹੜੀਆਂ ਆਪਾਂ ਇਸ ਗਰਮੀ ਦੇ ਮੌਸਮ ਦੇ ਵਿੱਚ ਨਹੀਂ ਚੱਲਦੀਆਂ, ਅਤੇ ਕੁਛ ਐਸੀਆਂ ਸਬਜ਼ੀਆਂ ਨੇ ਜਿਹੜੀਆਂ ਆਪਾਂ ਹੁਣ ਬਿਜਾਈ ਵੀ ਕਰਨੀ ਹੈ, ਅਤੇ ਜਿਹੜੀਆਂ ਲੱਗੀਆਂ ਹੋਈਆਂ ਸਬਜ਼ੀਆਂ ਨੇ ਉਹਨਾਂ ਦੀ ਵੀ ਸਾਂਭ ਸੰਭਾਲ ਜ਼ਰੂਰੀ ਹੈ
0: ਜੀ,
1: ਤਾਂ ਹੀ ਅੱਗੇ ਜਾ ਕੇ ਆਪਾਂ ਨੂੰ ਇੱਕ ਚੰਗੀ ਸਬਜ਼ੀ ਜਾਂ ਆਪਾਂ ਬਿਮਾਰੀ ਰਹਿਤ ਸਬਜ਼ੀ ਲੈ ਸਕਦੇ ਹਾਂ। ਸੋ ਇਸ ਦੇ ਵਿੱਚ ਸਭ ਤੋਂ ਪਹਿਲਾਂ ਜੇ ਮੈਂ ਕਹਾਂ ਕਿ ਆਪਣੀ ਹੁਣ ਦੀਆਂ ਸਬਜ਼ੀਆਂ ਆਪਾਂ ਜਿਹੜੀਆਂ ਜੂਨ ਜੁਲਾਈ ਦੇ ਵਿੱਚ ਲਾਉਣੀਆਂ ਨੇ, ਉਸ ਵਿੱਚ ਸਭ ਤੋਂ ਪਹਿਲਾਂ ਆਪਾਂ ਘੀਆ, ਜੋ ਕੱਦੂ ਹੈ ਆਪਣਾ, ਘੀਆ ਤੋ ਕਾਲੀ ਤੋਰੀ ਹੈ, ਕਰੇਲੇ ਨੇ, ਜਾਂ ਆਪਾਂ ਇਸ ਤੋਂ ਇਲਾਵਾ ਕੁਛ ਵੰਗਾ ਹੈ, ਜਾਂ ਜਿਹੜੀਆਂ ਵੀ ਕੱਦੂ ਜਾਤੀ ਦੀਆਂ ਸਬਜ਼ੀਆਂ ਹੁਣ ਲੱਗ ਸਕਦੀਆਂ ਨੇ, ਉਹ ਆਪਾਂ ਜੂਨ ਤੋਂ ਲੈ ਕੇ ਜੁਲਾਈ ਤੱਕ, ਮਤਲਬ ਬਰਸਾਤ ਤੋਂ ਆਪਾਂ ਪਹਿਲਾਂ ਇਹਦੀ ਬਿਜਾਈ ਕਰ ਦੇਣੀ ਹੈ। ਅਤੇ ਜਿਹੜੀਆਂ ਪੁਰਾਣੀਆਂ ਲੱਗੀਆਂ ਸਬਜ਼ੀਆਂ ਨੇ ਉਹਨਾਂ ਦੀ ਸਾਂਭ ਸੰਭਾਲ ਦੇ ਵਿੱਚ ਆਪਾਂ ਨੂੰ ਪਾਣੀ ਦਾ ਜਿਹੜਾ ਜ਼ਿਆਦਾ ਖਿਆਲ ਰੱਖਣਾ ਪਏਗਾ ਜਾਂ ਖਾਦਾਂ ਦਾ ਜ਼ਿਆਦਾ ਖਿਆਲ ਰੱਖਣਾ ਪਏਗਾ
0: ਜੀ। ਅਤੇ ਜੇਕਰ ਆਪਾਂ ਸਭ ਤੋਂ ਪਹਿਲਾਂ ਲੱਗੀਆਂ ਹੋਈਆਂ ਸਬਜ਼ੀਆਂ ਦੀ ਗੱਲ ਕਰੀਏ, ਜਿਨ੍ਹਾਂ ਤੋਂ ਇਸ ਵੇਲੇ ਅਸੀਂ ਝਾੜ ਲੈ ਰਹੇ ਹਾਂ, ਸਾਡੇ ਕਿਸਾਨ ਵੀਰ ਕਿਸਾਨ ਬੀਬੀਆਂ ਝਾੜ ਪ੍ਰਾਪਤ ਕਰ ਰਹੀਆਂ ਨੇ, ਤਾਂ ਉਹ ਹੁਣ ਇਸ ਵੇਲੇ ਦੀਆਂ ਕਿਹੜੀਆਂ ਪ੍ਰਮੁੱਖ ਸਬਜ਼ੀਆਂ ਨੇ ਉਹ ਵੀ ਥੋੜ੍ਹਾ ਜਿਹਾ ਸੰਖੇਪ ਦੱਸਿਓ, ਅਤੇ ਦੂਜੇ ਪਾਸੇ ਸਾਨੂੰ ਇਹ ਜ਼ਰੂਰ ਦੱਸਿਓ ਸਾਡੇ ਕਿਸਾਨ ਵੀਰਾਂ ਨੂੰ ਕਿ ਉਹਦੇ ਵਿੱਚ ਖਾਦਾਂ ਦਾ ਪ੍ਰਬੰਧਨ ਕਿਹੋ ਜਿਹਾ ਹੋਣਾ ਚਾਹੀਦਾ ਹੈ।
1: ਹਾਂਜੀ, ਇਹ ਵੀ ਬਹੁਤ ਜ਼ਰੂਰੀ ਨੁਕਤਾ ਹੈ ਜੀ, ਕਿਉਂਕਿ ਹੁਣ ਲੱਗੀਆਂ ਹੋਈਆਂ ਜਿਹੜੀਆਂ ਸਬਜ਼ੀਆਂ ਨੇ ਉਸ ਦੇ ਵਿੱਚ ਸਾਡੇ ਕੋਲ ਜਿੱਦਾਂ ਟਮਾਟਰ ਲੱਗੇ ਹੋਏ ਨੇ, ਭਿੰਡੀ ਲੱਗੀ ਹੋਈ ਹੈ, ਜਾਂ ਆਪਾਂ ਖੀਰੇ ਦੀ ਵੀ ਕੁਛ ਫਸਲ ਲੱਗੀ ਹੋਈ ਹੈ ਜਿਹੜੀ ਕਿ ਨੈੱਟ ਹਾਊਸ ਜਾਂ ਓਪਨ ਦੇ ਵਿੱਚ ਵੀ ਲੱਗੀ ਹੈ, ਪਰ ਉਹਦੇ ਵਿੱਚ ਤੁਸੀਂ ਆਮ ਆਪਾਂ ਦੇਖਦੇ ਹਾਂ ਕਿ ਹੁਣ ਗਰਮੀ ਦੇ ਕਰਕੇ ਬੜਾ ਉਹਦੇ ਵਿੱਚ ਝੁਲਸ ਰਹੀਆਂ ਨੇ, ਜਾਂ ਗਰਮੀ ਕਰਕੇ ਉਹਨਾਂ ਦੇ ਪੱਤੇ ਜਿਹੜੇ ਪੀਲੇ ਪੈ ਰਹੇ ਆ, ਢਿਲਕ ਰਹੇ ਆ, ਜਾਂ ਫਲ ਵੀ ਚੰਗੀ ਤਰ੍ਹਾਂ ਨਹੀਂ ਲੱਗਦਾ। ਸੋ ਇਸ ਕਰਕੇ ਇਸ ਗਰਮੀ ਦੇ ਮੌਸਮ ਦੇ ਵਿੱਚ, ਇੰਨੇ ਟੈਂਪਰੇਚਰ ਹਾਈ ਦੇ ਮੌਸਮ ਦੇ ਵਿੱਚ, ਆਪਾਂ ਨੂੰ ਜਿਹੜਾ ਸਿੰਚਾਈ ਦਾ ਪ੍ਰਬੰਧਨ ਹੈ ਉਹ ਬਹੁਤ ਜ਼ਰੂਰੀ ਹੈ। ਸਿੰਚਾਈ ਦੇ ਪ੍ਰਬੰਧਨ ਦੇ ਵਿੱਚ ਸਾਨੂੰ ਇਸ ਮੌਸਮ ਦੇ ਵਿੱਚ ਘੱਟੋ ਘੱਟ 2 ਤੋਂ 3 ਦਿਨ ਦਾ ਵਕਫਾ ਰੱਖ ਕੇ ਸਿੰਚਾਈ ਕਰਨੀ ਚਾਹੀਦੀ ਹੈ। ਜਿੱਥੇ ਵੀ ਸਾਡੀ ਫਸਲ ਲੱਗੀ ਹੈ, ਚਾਹੇ ਅਸੀਂ ਕਿਚਨ ਗਾਰਡਨ 'ਚ ਲਗਾਈ ਹੈ ਜਾਂ ਆਪਣੇ ਵੱਡੇ ਪੱਧਰ 'ਤੇ ਖੁੱਲ੍ਹੇ ਖੇਤਾਂ 'ਚ ਲਗਾਈ ਹੈ, ਉੱਥੇ ਸਾਨੂੰ ਹੁਣ 2 ਤੋਂ 3 ਦਿਨ ਦੇ ਫਰਕ ਦੇ ਨਾਲ ਹੀ ਪਾਣੀ ਦੇ ਦੇਣਾ ਚਾਹੀਦਾ ਹੈ, ਕਿਉਂਕਿ ਜੇ ਅਸੀਂ ਪਾਣੀ ਨਹੀਂ ਉਹਨੂੰ ਪ੍ਰੋਪਰਲੀ ਦਿੰਦੇ ਤਾਂ ਆਪਾਂ ਦੇਖਦੇ ਹਾਂ ਕਿ ਪੱਤੇ ਮੁਰਝਾ ਜਾਂਦੇ ਨੇ, ਕੁਮਲਾ ਜਾਂਦੇ ਨੇ, ਅਤੇ ਸਾਡੇ ਫੁੱਲ ਜਾਂ ਫਲ ਆ ਜਿਹੜਾ ਉਹ ਵੀ ਗਿਰਨਾ ਸ਼ੁਰੂ ਹੋ ਜਾਂਦਾ ਹੈ। ਸੋ ਚੰਗੀ ਫਸਲ ਲੈਣ ਲਈ, ਚੰਗੀ ਸਬਜ਼ੀ ਲੈਣ ਵਾਸਤੇ ਸਾਨੂੰ ਪਾਣੀ 2 ਤੋਂ 3 ਦਿਨ ਦੇ ਡਿਫਰੈਂਸ ਨਾਲ ਦੇਣਾ ਚਾਹੀਦਾ ਹੈ। ਇੱਦਾਂ ਹੀ ਆਪਾਂ ਜੇ ਖਾਦ ਦੀ ਗੱਲ ਕਰੀਏ, ਆਪਾਂ ਖਾਦ ਦੇਖੋ ਬਿਜਾਈ ਤੋਂ ਪਹਿਲਾਂ ਹੀ ਜ਼ਮੀਨ ਦੇ ਵਿੱਚ ਆਪਾਂ ਪਾ ਚੁੱਕੇ ਹਾਂ, ਜਿਹੜੀ ਕਿ ਗਲੀ ਸੜੀ ਖਾਦ, ਆਪਣੀ ਰੂੜੀ ਦੀ ਖਾਦ ਜਾਂ ਦੇਸੀ ਢੇਰ ਹੁੰਦਾ ਹੈ, ਉਹ ਜ਼ਮੀਨ ਦੇ ਵਿੱਚ ਪਾ ਚੁੱਕੇ ਹਾਂ ਆਪਾਂ, ਅਤੇ ਉਹ ਹੌਲੀ ਹੌਲੀ ਫਸਲ ਨੂੰ ਲੱਗਦਾ ਹੈ। ਜਿੱਦਾਂ ਕਹਿ ਲਓ ਕਿ ਜਿਹੜੀ ਗਲੀ ਸੜੀ ਖਾਦ ਹੈ ਉਹ ਘੱਟੋ ਘੱਟ 1-2 ਮਹੀਨੇ ਬਾਅਦ ਫਸਲ ਦੇ ਉੱਤੇ ਅਸਰ ਕਰਨਾ ਦਿਖਾਉਂਦੀ ਹੈ, ਅਸਰ ਦਿਖਾਉਂਦੀ ਬਣਾਉਂਦੀ ਹੈ ਆਪਣਾ। ਸੋ ਉਹਦੇ ਹੁਣ ਆਪਾਂ ਨੂੰ ਕੋਈ ਵੀ ਇੱਦਾਂ ਦੀ ਖਾਦ ਪਾਉਣ ਦੀ ਲੋੜ ਨਹੀਂ ਹੈਗੀ। ਅਤੇ ਦੂਜਾ ਹੈ ਜਿਹੜੀਆਂ ਆਪਾਂ ਉੱਪਰ ਕੈਮੀਕਲ ਫਰਟੀਲਾਈਜ਼ਰ ਪਾਉਂਦੇ ਹਾਂ, ਜਿੱਦਾਂ ਆਪਾਂ ਨਾਈਟ੍ਰੋਜਨ ਹੈ, ਫੋਸਫੋਰਸ ਹੈ, ਪੋਟਾਸ਼ੀਅਮ ਹੈ, ਉਹ ਵੀ ਆਪਾਂ ਨਾਈਟ੍ਰੋਜਨ, ਫੋਸਫੋਰਸ ਅਤੇ ਪੋਟਾਸ਼ੀਅਮ ਬਿਜਾਈ ਵੇਲੇ ਪਾ ਚੁੱਕੇ ਹਾਂ। ਪਰ ਦੂਸਰੀ ਜਿਹੜੀ ਨਾਈਟ੍ਰੋਜਨ ਦੀ ਖਾਦ, ਇੱਕ ਤਿਹਾਈ ਖਾਦ ਜਿਹੜੀ ਬਚਾ ਕੇ ਆਪਾਂ ਦੂਜੀ ਵਾਰੀ ਪਾਉਂਦੇ ਹਾਂ, ਉਹ ਹੁਣ ਪਾਉਣ ਦਾ ਟਾਈਮ ਹੈ, ਕਿਉਂਕਿ ਹੁਣ ਕੁਛ ਫਲ ਵੀ ਲੱਗੇ ਹੋਏ ਨੇ, ਫਲਾਂ ਨੇ ਵਧਣਾ ਵੀ ਹੈ, ਅਤੇ ਅੱਗੇ ਆਉਣ ਵਾਲਾ ਨਵਾਂ ਫੁਟਾਰਾ ਵੀ ਕੁਛ ਉਹਦੇ ਅਨੁਸਾਰ ਹੀ ਹੋਏਗਾ ਜੇ ਆਪਾਂ ਉਹਦੇ ਉੱਪਰ ਖਾਦ ਹੁਣ ਆਪਾਂ ਪਾਵਾਂਗੇ ਤਾਂ। ਸੋ ਇੱਕ ਤਿਹਾਈ ਜਿਹੜੀ ਨਾਈਟ੍ਰੋਜਨ ਦੀ ਖਾਦ ਹੈ ਉਹ ਆਪਾਂ ਨੂੰ ਹੁਣ ਇਸ ਵੇਲੇ ਖੇਤਾਂ ਦੇ ਵਿੱਚ ਆਪਣੇ ਪਾ ਦੇਣੀ ਚਾਹੀਦੀ ਹੈ। ਪਰ ਉਸ ਖਾਦ ਨੂੰ ਪਾਉਣ ਲਈ ਵੀ ਜ਼ਰੂਰੀ ਇਹ ਨੁਕਤਾ ਹੈ ਕਿ ਬਹੁਤ ਜ਼ਿਆਦਾ ਗਰਮੀ ਟੈਂਪਰੇਚਰ ਦੇ ਵਿੱਚ ਵੀ ਜਿਹੜੀ ਯੂਰੀਆ ਹੈ ਜਾਂ ਨਾਈਟ੍ਰੋਜਨ ਦੀ ਖਾਦ ਆਪਾਂ ਐਵੇਂ ਨਹੀਂ ਪਾ ਸਕਦੇ। ਸੋ ਇਸ ਵਾਸਤੇ ਆਪਾਂ ਨੂੰ ਸਿੰਚਾਈ ਕਰਕੇ ਜਾਂ ਖਾਦ ਤੋਂ ਬਾਅਦ ਸਿੰਚਾਈ ਜਿਹੜੀ ਹੈਗੀ ਹੈ ਜ਼ਰੂਰੀ ਹੈ, ਤਾਂ ਕਿ ਪੌਦੇ ਨੂੰ ਪੂਰਨ ਤੌਰ 'ਤੇ ਉਹ ਨਿਊਟ੍ਰੀਸ਼ਨ ਜਾਂ ਖਾਦ ਮਿਲ ਜਾਵੇ।
0: ਜੀ ਡਾਕਟਰ ਸਾਹਿਬ, ਇਸ ਮੌਸਮ ਦੇ ਵਿੱਚ ਕਿਹੜੀਆਂ ਬਿਮਾਰੀਆਂ ਨੇ ਜਿਹੜੀਆਂ ਫਸਲ ਦੀ ਗੁਣਵੱਤਾ ਨੂੰ ਘਟਾ ਦਿੰਦੀਆਂ ਨੇ ਜਾਂ ਕਹਿ ਲਈਏ ਕਿ ਉਹ ਕਾਫ਼ੀ ਨੁਕਸਾਨ ਕਰਦੀਆਂ ਨੇ?
1: ਹਾਂਜੀ, ਇਹ ਆਪਾਂ ਦੇਖਦੇ ਹਾਂ ਕਿ ਗਰਮੀ ਦਾ ਇੱਕ ਤਾਂ ਮੌਸਮ ਹੈ ਅਤੇ ਇਸ ਦੇ ਵਿੱਚ ਬਿਮਾਰੀਆਂ ਬਹੁਤ ਜ਼ਿਆਦਾ ਆਪਣੀਆਂ ਫਸਲਾਂ ਨੂੰ ਲੱਗਦੀਆਂ ਨੇ। ਅਤੇ ਸਬਜ਼ੀਆਂ ਇੱਕ ਐਸੀ ਚੀਜ਼ ਹੈ, ਦੇਖੋ ਉਸਦੇ ਪੱਤੇ ਵੀ ਚੌੜੇ ਹੁੰਦੇ ਆ, ਅਤੇ ਪੱਤੇ ਦੇ ਉੱਪਰ ਜਿਹੜਾ ਖੁਰਾਕ ਦਾ ਮਟੀਰੀਅਲ ਹੈ, ਖੁਰਾਕੀ ਤੱਤ ਜਿਹੜੇ ਉਹ ਜ਼ਿਆਦਾ ਜਿਹੜੇ ਬਿਮਾਰੀਆਂ ਨੂੰ ਅਟਰੈਕਟ ਕਰਦੇ ਆ। ਸੋ ਇਸ ਕਰਕੇ ਬਿਮਾਰੀਆਂ ਜਿਹੜੀਆਂ ਇਸ ਦੇ ਵਿੱਚ ਮੇਨਲੀ ਆਪਣੀਆਂ, ਜਿੱਦਾਂ ਝੁਲਸ ਰੋਗ ਹੈ, ਇਹ ਬਹੁਤ ਕਾਮਨ ਆ ਜਾਂਦਾ ਹੈ। ਝੁਲਸ ਰੋਗ ਸਿਰਫ ਮੌਸਮ ਦੀ ਬਦਲੀ ਕਰਕੇ ਜਾਂ ਤਬਦੀਲੀ ਕਰਕੇ ਨਹੀਂ ਆਉਂਦਾ। ਝੁਲਸ ਰੋਗ ਜਿਹੜਾ ਹੈ, ਸਾਡੀਆਂ ਜ਼ਮੀਨ ਦੇ ਵਿੱਚ ਕਈ ਵਾਰੀ ਜ਼ਿਆਦਾ ਆਪਾਂ ਖਾਦ ਪਾ ਦਈਏ ਜਾਂ ਜ਼ਿਆਦਾ ਲੋੜ ਤੋਂ ਜ਼ਿਆਦਾ ਪਾਣੀ ਦੇ ਦਈਏ, ਫਿਰ ਵੀ ਆ ਸਕਦਾ ਹੈ, ਕਿਉਂਕਿ ਜੜ ਨੂੰ ਜਿੰਨਾ ਆਪਣਾ ਪਾਣੀ ਦੀ ਲੋੜ ਹੈ ਜੇ ਆਪਾਂ ਉਸ ਤੋਂ ਜ਼ਿਆਦਾ ਦੇ ਦਿੰਦੇ ਹਾਂ ਤਾਂ ਵੀ ਪੌਦਾ ਮੁਰਝਾ ਜਾਂਦਾ ਹੈ। ਅਤੇ ਪੌਦਾ ਜਿਹੜਾ ਹੈ ਉਹ ਜਦੋਂ ਉੱਪਰ ਟੈਂਪਰੇਚਰ ਜਾਂ ਲਾਈਟ ਜ਼ਿਆਦਾ ਪੈਂਦੀ ਹੈ, ਸੂਰਜ ਦੀ ਰੋਸ਼ਨੀ ਜ਼ਿਆਦਾ ਪੈਂਦੀ ਹੈ, ਅਤੇ ਉਹ ਸਾਡੇ ਪੱਤੇ ਜਿਹੜੇ ਕੁੰਬਲਾ ਜਾਂਦੇ ਨੇ। ਸੋ ਪਾਣੀ ਲੋੜ ਤੋਂ ਜ਼ਿਆਦਾ ਦੇਣਾ ਵੀ ਇਹਦਾ ਕਾਰਨ ਹੋ ਸਕਦਾ ਹੈ ਝੁਲਸ ਰੋਗ ਦਾ। ਇੱਦਾਂ ਹੀ ਆਪਣੇ ਜਿਹੜੇ ਹੈ ਪੱਤੇ, ਆਪਾਂ ਦੇਖਦੇ ਹਾਂ ਕਿ ਵਾਇਰਸ ਦਾ ਕਈ ਵਾਰੀ ਹਮਲਾ ਹੋ ਜਾਂਦਾ, ਤਾਂ ਉਹ ਵਾਇਰਸ ਹੈ ਜਿਹੜਾ ਉਹ ਵੀ ਪੱਤਿਆਂ ਦੇ ਉੱਪਰ ਛੋਟੇ ਛੋਟੇ ਚਿੱਟੇ ਅਤੇ ਹਰੇ, ਲਾਈਟ ਮਤਲਬ ਰੰਗ ਦੇ ਹਰੇ, ਉਹ ਉੱਤੇ ਧੱਬੇ ਬਣਾ ਦਿੰਦਾ ਹੈ। ਸੋ ਉਹਨਾਂ ਧੱਬਿਆਂ ਨੂੰ ਵੀ ਆਪਾਂ ਜੇ ਦੇਖੀਏ, ਅਤੇ ਇਸ ਮੌਸਮ ਦੇ ਵਿੱਚ ਗਰਮੀ ਦੇ ਵਿੱਚ ਵੀ ਵਾਇਰਸ ਅਟੈਕ ਕਰਦਾ, ਬਰਸਾਤ ਦੇ ਵਿੱਚ ਵੀ ਆਉਂਦਾ ਹੈ ਪਰ ਇਸ ਗਰਮੀ ਦੇ ਮੌਸਮ 'ਚ ਵੀ ਆਉਂਦਾ ਹੈ। ਸੋ ਅਸੀਂ ਉਸ ਤੋਂ ਬਚਾਅ ਲਈ ਇੱਦਾਂ ਦੇ ਬੂਟਿਆਂ ਦੇ ਉੱਪਰ ਦੇਖੋ ਕੋਈ ਸਪਰੇ ਨਹੀਂ ਹੋ ਸਕਦੀ। ਸੋ ਇੱਦਾਂ ਦੇ ਬੂਟੇ ਜਿਹੜੇ ਵਾਇਰਸ ਅਫੈਕਟਡ ਨੇ ਉਹਨਾਂ ਨੂੰ ਅਸੀਂ ਪੱਟ ਕੇ ਦੂਰ ਜ਼ਮੀਨ ਦੇ ਵਿੱਚ ਕਿਤੇ ਦਬਾ ਦੇਣਾ ਹੁੰਦਾ ਹੈ ਜਾਂ ਉਸ ਫਸਲ ਤੋਂ ਦੂਰ ਕਰ ਦੇਣਾ ਹੁੰਦਾ ਹੈ, ਤਾਂ ਕਿ ਜਿਹੜੇ ਬਾਕੀ ਬੂਟੇ ਆ ਸਾਡੇ ਸਬਜ਼ੀਆਂ ਦੇ ਉਹਦੇ ਉੱਪਰ ਇਫੈਕਟ ਨਾ ਹੋਵੇ। ਸੋ ਵਾਇਰਸ ਵੀ ਆ ਸਕਦਾ ਹੈ, ਬਾਕੀ ਝੁਲਸ ਰੋਗ ਵੀ ਆ ਸਕਦਾ ਹੈ, ਇਸ ਤੋਂ ਇਲਾਵਾ ਕੁਛ ਉੱਲੀ ਰੋਗ ਵੀ ਆ ਸਕਦਾ ਹੈ, ਜਿਹੜਾ ਕਿ ਬੂਟੇ ਦੇ ਅੰਦਰ ਹੀ, ਤੁਹਾਨੂੰ ਦੱਸਿਆ ਕਿ ਜੜ੍ਹਾਂ ਦੇ ਵਿੱਚ ਜਾਂ ਮਿੱਟੀ ਦੇ ਵਿੱਚ ਹੀ ਜਿਹੜੇ ਉੱਲੀ ਦੇ ਕਹਿ ਲਓ ਕਿ ਮਾਈਕਰੋ ਆਰਗੈਨਿਜ਼ਮਸ ਹੁੰਦੇ ਨੇ ਜਾਂ ਤੱਤ ਹੁੰਦੇ ਨੇ, ਜਿਹਦੇ ਕਰਕੇ ਕਿ ਸਾਡਾ ਬੂਟਾ ਜਿਹੜਾ ਹੈਗਾ ਉੱਲੀ ਰੋਗ ਨਾਲ ਅਫੈਕਟ ਹੋ ਜਾਂਦਾ ਹੈ। ਸੋ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਾਅ ਲਈ ਸਭ ਤੋਂ ਵੱਡਾ ਜਿਹੜਾ ਬਚਾਅ ਹੈ, ਜੇ ਮੈਂ ਕਹਾਂ ਤਾਂ, ਜਿਹੜੀ ਰੋਗ ਰਹਿਤ ਜਿਹੜੀ ਆਪਣੀ ਪਨੀਰੀ ਹੈ ਜਾਂ ਰੋਗ ਰਹਿਤ ਬੀਜ ਹੈ, ਉਹ ਸਾਨੂੰ ਲੈਣਾ ਚਾਹੀਦਾ ਹੈ। ਅਤੇ ਉਹ ਮੈਂ ਹਮੇਸ਼ਾ ਜਿੱਦਾਂ ਕਹਿੰਦੀ ਹਾਂ ਕਿ ਕਿਸੇ ਪ੍ਰਮਾਣਿਤ ਜਿਹੜਾ ਸੈਂਟਰ ਹੈ ਉੱਥੋਂ ਹੀ ਲਈਏ ਆਪਾਂ, ਜਿੱਦਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਜਿਹੜੇ ਸੈਂਟਰ ਨੇ ਉਹਨਾਂ ਤੋਂ ਲਈਏ ਜਾਂ ਕਿਸੇ ਪ੍ਰਮਾਣਿਤ ਸ਼ੋਪ ਤੋਂ, ਚੰਗੀ ਦੁਕਾਨ ਤੋਂ ਲਈਏ, ਤਾਂ ਕਿ ਇੱਦਾਂ ਦੀਆਂ ਬਿਮਾਰੀਆਂ ਤੋਂ ਅੱਗੇ ਜਾ ਕੇ ਬਚਾਅ ਕੀਤਾ ਜਾ ਸਕੇ।
0: ਜੀ ਬਿਲਕੁਲ, ਮਤਲਬ ਸੋਧੇ ਹੋਏ ਬੀਜ ਵਰਤਣੇ ਚਾਹੀਦੇ ਨੇ ਜੀ।
1: ਹਾਂਜੀ ਹਾਂਜੀ ਬਿਲਕੁਲ, ਬੀਜਾਂ ਦੀ ਮਾਤਰਾ ਅਤੇ ਬੀਜ ਦਾ ਸੋਧਿਆ ਹੋਣਾ ਬਹੁਤ ਜ਼ਰੂਰੀ ਹੈ
0: ਜੀ। ਅਤੇ ਡਾਕਟਰ ਸਾਹਿਬ, ਇੱਕ ਹੋਰ ਸਮੱਸਿਆ ਆਉਂਦੀ ਹੈ ਕਿ ਕਈ ਵਾਰ ਕੀ ਹੁੰਦਾ ਹੈ ਕਿ ਜਿਵੇਂ ਕਿਸਾਨ ਵੀਰਾਂ ਨੇ ਮਿਰਚਾਂ ਦੀ ਕਾਸ਼ਤ ਕੀਤੀ ਹੈ ਤਾਂ ਮਿਰਚਾਂ ਦੇ ਬੂਟਿਆਂ ਨੂੰ ਫੁੱਲ ਵੀ ਪੈ ਜਾਂਦੇ ਨੇ ਅਤੇ ਫੁੱਲ ਡਿੱਗਣੇ ਸ਼ੁਰੂ ਹੋ ਜਾਂਦੇ ਨੇ ਜਾਂ ਫਿਰ ਜਿਵੇਂ ਨਾ ਸੜਨੇ ਅਤੇ ਸੁੱਕਣੇ ਸ਼ੁਰੂ ਹੋ ਜਾਂਦੇ ਨੇ। ਬੜੀ ਉਮੀਦ ਹੁੰਦੀ ਹੈ ਕਿ ਇਸ ਵਾਰ ਬੜਾ ਝਾੜ ਨਿਕਲੇਗਾ, ਕਾਫ਼ੀ ਫੁੱਲਾਂ ਦੇ ਉੱਤੇ ਫਸਲ ਆ ਗਈ ਹੈ, ਪਰ ਇਹਦੇ ਬਾਵਜੂਦ ਫੁੱਲ ਝੜ ਜਾਂਦੇ ਨੇ, ਉਹਦਾ ਕੀ ਕਾਰਨ ਹੁੰਦਾ ਹੈ?
1: ਹਾਂਜੀ, ਇਹ ਬੜਾ ਇੰਪੋਰਟੈਂਟ ਸਵਾਲ ਹੈ, ਕਿਉਂਕਿ ਬਹੁਤ ਸਾਰੇ ਫਾਰਮਰ ਇਹੀ ਚੀਜ਼ ਆਪਾਂ ਘਰਾਂ ਦੇ ਵਿੱਚ ਵੀ ਦੇਖਦੇ ਹਾਂ ਕਿ ਫੁੱਲ ਬਹੁਤ

0: ਛੇਤੀ ਝੜ ਜਾਂਦੇ ਆ ਆਪਣੇ। ਤੇ ਤੁਹਾਨੂੰ ਮੈਂ ਪਹਿਲਾਂ ਜਿੱਦਾਂ ਦੱਸਿਆ ਹੈ ਕਿ ਇੱਕ ਤਾਂ ਤਾਪਮਾਨ ਜਿਹੜਾ ਦੇਖੋ ਅੱਜ ਕੱਲ੍ਹ ਵੀ ਆਪਾਂ ਦੇਖਦੇ ਹਾਂ ਕਦੇ ਬਾਰਿਸ਼ ਆ ਜਾਂਦੀ ਹੈ ਤਾਪਮਾਨ ਇੱਕਦਮ ਹੀ ਜਿਹੜਾ ਘੱਟ ਜਾਂਦਾ ਹੈ, ਡਾਊਨ ਹੋ ਜਾਂਦਾ, ਫਿਰ ਜ਼ਿਆਦਾ ਉੱਪਰ ਚਲਾ ਜਾਂਦਾ। ਸੋ ਤਾਪਮਾਨ ਦੇ ਵਿੱਚ ਵੀ ਜਿਹੜੀ ਇਹ ਫਲਕਚੁਏਸ਼ਨ ਆਉਂਦੀ ਹੈ ਇਹ ਵੀ ਇੱਕ ਕਾਰਨ ਹੈ ਸਾਡੇ ਜਿਹੜੇ ਮਿਰਚਾਂ ਦੇ ਬੂਟਿਆਂ ਦੇ ਉੱਪਰ ਫੁੱਲਾਂ ਦੀ ਝੜਨ ਦਾ। ਤੇ ਦੂਸਰਾ ਕਾਰਨ ਹੋ ਸਕਦਾ ਹੈ ਕਿ ਜੇ ਬਹੁਤ ਜ਼ਿਆਦਾ ਗਰਮੀ ਹੈ ਤੇ ਤੁਸੀਂ ਇਮੀਡੀਏਟਲੀ ਪਾਣੀ ਦੇ ਦਿੱਤਾ ਕ੍ਰੋਪ ਨੂੰ, ਫਸਲ ਨੂੰ ਪਾਣੀ ਦੇ ਦਿੱਤਾ, ਤਾਂ ਵੀ ਫਲਕਚੁਏਸ਼ਨ ਹੋਣ ਦੇ ਨਾਲ ਉਹਦੇ ਟੈਂਪਰੇਚਰ ਦੇ ਵਿੱਚ ਫੁੱਲ ਝੜ ਜਾਂਦੇ ਆ। ਇੱਦਾਂ ਹੀ ਇੱਕ ਹੋਰ ਕਾਰਨ ਹੈ ਵੀ ਜੇ ਆਪਾਂ ਨਾਈਟ੍ਰੋਜਨ ਦੀ ਖਾਦ ਵੀ ਜ਼ਿਆਦਾ ਪਾ ਦਿੱਤੀ, ਨਾਈਟ੍ਰੋਜਨ ਜਿੰਨੀ ਲੋੜੀਂਦੀ ਤੋਂ ਜ਼ਿਆਦਾ ਪਾ ਦਿੱਤੀ, ਉਹ ਵੀ ਇੱਕ ਕਾਰਨ ਹੈ ਕਿ ਸਾਡੇ ਫੁੱਲ ਤੇ ਫਲ ਝੜ ਜਾਂਦੇ ਆ। ਤੇ ਜੇ ਫੁੱਲ ਤੋਂ ਫਲ ਬਣੇ ਵੀ ਤਾਂ ਵੀ ਉਹ ਸਾਈਜ਼ ਦੇ ਵਿੱਚ ਛੋਟਾ ਰਹਿ ਜਾਂਦਾ ਹੈ ਤੇ ਹੌਲੀ ਹੌਲੀ ਉਹ ਵੱਧਦਾ ਨਹੀਂ ਹੈ ਤੇ ਉਹ ਝੜ ਹੀ ਜਾਂਦਾ ਹੈ। ਸੋ ਇੱਦਾਂ ਦੇ ਜਿਹੜੇ ਕਾਰਨ ਨੇ ਤਾਂ ਆਪਾਂ ਦੇਖੋ ਛੋਟੇ ਆਪਣੇ ਪੱਧਰ ਤੇ ਕਾਫੀ ਹੱਦ ਤੱਕ ਹੱਲ ਕਰ ਸਕਦੇ ਹਾਂ। ਤੇ ਟੈਂਪਰੇਚਰ ਦੇ ਵਿੱਚ ਫਲਕਚੁਏਸ਼ਨ ਨੂੰ ਤਾਂ ਕੋਈ ਨਹੀਂ ਰੋਕ ਸਕਦਾ, ਪਰ ਪਾਣੀ ਨੂੰ ਤੇ ਨਾਈਟ੍ਰੋਜਨ ਦੀ ਖਾਦ ਨੂੰ ਆਪਾਂ ਬਰਾਬਰ ਮਾਤਰਾ ਦੇ ਵਿੱਚ ਦੇ ਦਈਏ ਤਾਂ ਆਪਾਂ ਕਾਫੀ ਹੱਦ ਤੱਕ ਇਹ ਫੁੱਲ ਤੇ ਫਲ ਝੜ ਨੂੰ ਰੋਕ ਸਕਦੇ ਹਾਂ।
1: ਬਿਲਕੁਲ, ਮਤਲਬ ਦੇਖਾ ਦੇਖੀ ਖਾਦ ਨਹੀਂ ਪਾਉਣੀ ਚਾਹੀਦੀ, ਜਿਵੇਂ ਅਕਸਰ ਦੇਖ ਲੈਂਦੇ ਨੇ ਕਿਸਾਨ ਵੀਰ ਕਿ ਆਂਢ ਗੁਆਂਢ ਦੇ ਵਿੱਚ ਕਿਸੇ ਕਿਸਾਨ ਵੀਰ ਨੇ ਕੋਈ ਕਿਤੇ ਬੈਂਗਣੀ ਲਾਈ ਹੈ, ਕਿਤੇ ਮਿਰਚਾਂ ਲਾਈਆਂ ਨੇ, ਤਾਂ ਉਹਨੇ ਦੇਖਿਆ ਵੀ ਮੈਂ ਤਾਂ ਇੱਕ ਕਿਸ਼ਤ ਪਾਤੀ ਹੈ, ਦੂਜਾ ਕਹਿੰਦਾ ਨਹੀਂ ਅਜੇ ਮੈਨੂੰ ਲੱਗਦਾ ਵੀ ਆਪਾਂ ਫੁੱਲਾਂ ਦੇ ਉੱਤੇ ਫਸਲ ਹੈ ਇੱਕ ਕਿਸ਼ਤ ਆਪਾਂ ਜਾਂ ਇੱਕ ਡੋਜ਼ ਹੋਰ ਪਾ ਦਈਏ, ਤਾਂ ਇੱਦਾਂ ਨਹੀਂ ਕਰਨਾ ਚਾਹੀਦਾ। ਮਤਲਬ ਸੋਚ ਸਮਝ ਕੇ ਮਾਹਰਾਂ ਦੀ ਰਾਏ ਦੇ ਮੁਤਾਬਕ ਹੀ ਕਿਸਾਨ ਵੀਰੋ ਤੁਸੀਂ ਖਾਦਾਂ ਦਾ ਪ੍ਰਬੰਧਨ ਕਰਿਆ ਕਰੋ। ਇਹਦੇ ਨਾਲ ਤਾਂ ਇੱਕ ਇਹ ਹੋ ਜਾਂਦਾ ਹੈ ਕਿ ਜਿਹੜੇ ਤੁਹਾਡੇ ਖੇਤੀ ਦੇ ਖਰਚੇ ਨੇ ਉਹ ਵੀ ਘੱਟ ਜਾਂਦੇ ਨੇ। ਅਤੇ ਇੱਕ ਅਸੀਂ ਅਕਸਰ ਤੁਹਾਨੂੰ ਕਹਿੰਦੇ ਹੁੰਦੇ ਹਾਂ ਕਿ ਜਦੋਂ ਤੁਹਾਡਾ ਖੇਤ ਖਾਲੀ ਹੁੰਦਾ ਹੈ, ਜਿਵੇਂ ਹੁਣ ਤੁਸੀਂ ਝੋਨੇ ਦੀ ਤਿਆਰੀ ਕਰ ਰਹੇ ਹੋ ਤਾਂ ਖੇਤ ਖਾਲੀ ਨੇ, ਤਾਂ ਮਿੱਟੀ ਅਤੇ ਪਾਣੀ ਦੀ ਪਰਖ ਜ਼ਰੂਰ ਕਰਵਾਇਆ ਕਰੋ। ਉਹਦੇ ਨਾਲ ਇਹ ਹੋ ਜਾਂਦਾ ਹੈ ਕਿ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਮਿੱਟੀ ਦੇ ਵਿੱਚ ਕਿਹੜੇ ਤੱਤਾਂ ਦੀ ਘਾਟ ਆ ਗਈ ਹੈ, ਅਤੇ ਉਹਨਾਂ ਤੱਤਾਂ ਦੇ ਮੁਤਾਬਕ ਹੀ ਅਸੀਂ ਜੇਕਰ ਖਾਦਾਂ ਪਾਵਾਂਗੇ ਤਾਂ ਸਾਡਾ ਫਾਇਦਾ ਹੋਵੇਗਾ। ਇੱਕ ਤਾਂ ਜ਼ਮੀਨ ਦੀ ਉਪਜਾਊ ਸ਼ਕਤੀ ਵਧੇਗੀ ਅਤੇ ਦੂਜਾ ਜਿਹੜਾ ਸਾਡਾ ਬੇਲੋੜਾ ਖਰਚਾ ਹੈ ਉਹ ਘੱਟ ਜਾਏਗਾ। ਇਸ ਕਰਕੇ ਮਿੱਟੀ ਪਾਣੀ ਦੀ ਪਰਖ ਤੁਸੀਂ ਨਜ਼ਦੀਕੀ ਤੁਹਾਡੇ ਖੇਤੀਬਾੜੀ ਵਿਭਾਗ ਵੱਲੋਂ ਪ੍ਰਯੋਗਸ਼ਾਲਾਵਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਜਾ ਕੇ ਸੈਂਪਲ ਲਿਜਾਓ। ਸੈਂਪਲ ਦੇ ਲੈਣ ਦੇ ਤਰੀਕੇ ਤੁਹਾਨੂੰ ਅਸੀਂ ਕਈ ਵਾਰ ਦੱਸ ਚੁੱਕੇ ਹਾਂ, ਤਾਂ ਇਸ ਕਰਕੇ ਮਿੱਟੀ ਪਾਣੀ ਦੀ ਪਰਖ ਜ਼ਰੂਰ ਇੱਕ ਵਾਰ ਕਰਵਾ ਲਓ। ਅਤੇ ਜਿਹੜਾ ਹੁਣ ਮੌਸਮ ਚੱਲ ਰਿਹਾ ਹੈ ਜੀ, ਇਹਦੇ ਵਿੱਚ ਕੀ ਪਨੀਰੀ ਵਾਲੀਆਂ, ਬੀਜ ਵਾਲੀਆਂ ਜਾਂ ਵੇਲਾਂ ਵਾਲੀਆਂ ਸਬਜ਼ੀਆਂ ਨੇ ਉਹਨਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ? ਜਿਵੇਂ ਹੁੰਦਾ ਨਾ ਕਿ ਬੜੀ ਅੱਤ ਦੀ ਗਰਮੀ ਚੱਲ ਰਹੀ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਇਸ ਮੌਸਮ ਦੇ ਵਿੱਚ ਅਸੀਂ ਕੋਈ ਪੌਦਾ ਨਹੀਂ ਲਾਉਣਾ, ਕੋਈ ਬੂਟਾ ਨਹੀਂ ਲਾਉਣਾ, ਤਾਂ ਕਿ ਇਸ ਵੇਲੇ ਵੀ ਜਿਹੜੀ ਹੁਣ ਮੌਸਮ ਹੈ ਇਹਦੇ ਵਿੱਚ ਕਾਸ਼ਤ ਕੀਤੀ ਜਾ ਸਕਦੀ ਹੈ?
0: ਹਾਂਜੀ ਹਾਂਜੀ, ਇਹ ਵੀ ਬਹੁਤ ਜ਼ਰੂਰੀ ਹੈ ਜੀ, ਕਿਉਂਕਿ ਮੈਂ ਜਿੱਦਾਂ ਪਹਿਲਾਂ ਦੱਸਿਆ ਕਿ ਗਰਮੀ ਬਹੁਤ ਜ਼ਿਆਦਾ ਵਧੀ ਹੋਈ ਹੈ ਅਤੇ ਗਰਮੀ ਦੇ ਵਿੱਚ ਜਿਹੜਾ ਟੈਂਪਰੇਚਰ ਹੈ ਉਹ ਆਪਾਂ ਦੇਖਦੇ ਹਾਂ ਕਿ ਸਾਰੀਆਂ ਫਸਲਾਂ ਲਈ ਨਹੀਂ ਠੀਕ ਹੈਗਾ, ਅਨੁਕੂਲ ਨਹੀਂ ਹੈ। ਪਰ ਜੇ ਆਪਾਂ ਇੱਕ ਗੱਲ ਕਰੀਏ ਤਾਂ ਉਹਦੇ ਵਿੱਚ ਆਪਣੀ ਜਿਹੜੀ ਕਰੇਲਾ ਹੈ ਉਹਦੇ ਦੇਖੋ ਹੁਣ ਆਪਣੀ ਬਿਜਾਈ ਕਰ ਸਕਦੇ ਹਾਂ ਆਪਾਂ ਜੂਨ ਅਤੇ ਜੁਲਾਈ ਦੇ ਵਿੱਚ। ਅਤੇ ਇੱਦਾਂ ਹੀ ਆਪਣਾ ਘੀਆ ਹੈ ਉਹ ਵੀ ਜੂਨ ਜੁਲਾਈ ਦੇ ਵਿੱਚ ਬੜੀ ਅੱਛੀ ਉਹਦੀ ਬਿਜਾਈ ਹੋ ਜਾਂਦੀ, ਉਹਦੀ ਕਿਸਮ ਅਲੱਗ ਹੈ। ਜਿੱਦਾਂ ਪੰਜਾਬ ਕਰੇਲੀ ਨੰਬਰ 1 ਕਰੇਲੇ ਦੀ ਕਿਸਮ ਹੈ ਜਿਹੜੀ ਕਿ ਆਪਾਂ ਹੁਣ ਜੂਨ ਦੇ ਵਿੱਚ ਬਿਜਾਈ ਕਰ ਸਕਦੇ ਹਾਂ ਅਤੇ ਸਿੱਧੀ ਬਿਜਾਈ ਹੁੰਦੀ ਹੈ ਉਹਦੀ। ਇੱਦਾਂ ਹੀ ਕਾਲੀ ਤੋਰੀ ਹੋ ਗਈ, ਟਿੰਡਾ ਹੋ ਗਿਆ, ਇਹਨਾਂ ਸਾਰੀਆਂ ਫਸਲਾਂ ਦੀ ਬਿਜਾਈ ਅਸੀਂ ਜੂਨ ਜੁਲਾਈ 'ਚ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ, ਕਿਉਂਕਿ ਅੱਗੇ ਬਰਸਾਤ ਦਾ ਆਉਣ ਵਾਲਾ ਮੌਸਮ ਹੈ, ਉਹਦੇ ਵਿੱਚ ਟੈਂਪਰੇਚਰ ਜਿਹੜਾ ਘਟੇਗਾ ਥੋੜ੍ਹਾ ਜਿਹਾ ਅਤੇ ਨਾਲ ਦੀ ਨਾਲ ਹੀ ਪਾਣੀ ਦੀ ਕਮੀ ਵੀ ਪੂਰੀ ਹੋ ਜਾਵੇਗੀ। ਸੋ ਇਹਨਾਂ ਸਾਰੀਆਂ ਫਸਲਾਂ ਨੂੰ ਅਸੀਂ ਹੁਣ ਜੂਨ ਦੇ ਮਿਡ ਦੇ ਵਿੱਚ ਜਾਂ ਜੂਨ ਦੇ ਵਿੱਚ ਆਪਾਂ ਲਗਾ ਸਕਦੇ ਹਾਂ
1: ਜੀ। ਅਤੇ ਡਾਕਟਰ ਸਾਹਿਬ, ਜਿਵੇਂ ਕਿਸਾਨ ਵੀਰ ਕੀ ਕਰਦੇ ਨੇ, ਜਿਨ੍ਹਾਂ ਨੇ ਤਾਂ ਮੰਡੀ ਤੱਕ ਆਪਣੀ ਫਸਲ ਦੀ ਪਹੁੰਚ ਕਰਨੀ ਹੁੰਦੀ ਹੈ, ਉਹ ਤਾਂ ਵੱਡੇ ਪੱਧਰ ਦੇ ਉੱਤੇ ਸਬਜ਼ੀਆਂ ਦੀ ਕਾਸ਼ਤ ਕਰਦੇ ਨੇ, ਪਰ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ, ਕੁਝ ਕਿਸਾਨ ਵੀਰਾਂ ਨੇ ਕੁਝ ਕੁ ਥਾਂ ਛੱਡੀ ਹੁੰਦੀ ਹੈ, ਅੱਧੀ ਕਨਾਲ, ਮਰਲੇ, ਦੋ ਮਰਲੇ, ਉਹ ਵੀ ਉਹਦੇ ਵਿੱਚ ਕਾਸ਼ਤ ਕਰਦੇ ਨੇ। ਅਤੇ ਇਸ ਤੋਂ ਇਲਾਵਾ ਘਰਾਂ ਦੇ ਵਿੱਚ ਵੀ ਖੁੱਲ੍ਹੇ ਵਿਹੜੇ ਨੇ ਕਿਸਾਨ ਵੀਰਾਂ ਦੇ, ਕਿੰਨਾ ਕਈਆਂ ਨੇ ਖੇਤਾਂ ਦੇ ਵਿੱਚ ਘਰ ਬਣਾਏ ਹੋਏ ਨੇ, ਤਾਂ ਉੱਥੇ ਆਪਣੀ ਲੋੜ ਦੇ ਮੁਤਾਬਕ ਸਬਜ਼ੀਆਂ ਦੀ ਪੈਦਾਵਾਰ ਕਰ ਲੈਂਦੇ ਨੇ। ਪਰ ਇਹਦੇ ਵਿੱਚ ਹੁਣ ਜਿਹੜੇ ਸ਼ਹਿਰਾਂ 'ਚ ਰਹਿਣ ਵਾਲੇ ਲੋਕ ਨੇ, ਕਈ ਕਿਸਾਨ ਵੀਰ ਅਜਿਹੇ ਨੇ ਜਿਨ੍ਹਾਂ ਦਾ ਖੇਤੀ ਵਾਲਾ ਕੰਮ ਤਾਂ ਪਿੰਡਾਂ ਦੇ ਵਿੱਚ ਹੈ, ਅਤੇ ਖੁਦ ਉਹ ਜਾਂ ਤਾਂ ਪਿੰਡ ਦੇ ਵਿੱਚ ਸ਼ਹਿਰ ਨੁਮਾ ਕਸਬੇ ਦੇ ਵਿੱਚ ਰਹਿੰਦੇ ਨੇ ਜਾਂ ਸ਼ਹਿਰਾਂ ਦੇ ਵਿੱਚ ਰਹਿੰਦੇ ਨੇ, ਅਤੇ ਜਾਂ ਜਿਹੜੇ ਲੋਕ ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਹੋਏ ਨੇ, ਉਹ ਚਾਹੁੰਦੇ ਨੇ ਕਿ ਅਸੀਂ ਸ਼ਹਿਰ ਦੇ ਵਿੱਚ ਰਹਿੰਦਿਆਂ ਵੀ ਕਿਸੇ ਤਰੀਕੇ ਦੇ ਨਾਲ ਸਬਜ਼ੀਆਂ ਦੀ ਕਾਸ਼ਤ ਕਰ ਸਕੀਏ। ਅਤੇ ਉਹਦੇ ਵਿੱਚ ਇੱਕ ਟਰਮ ਆਉਂਦੀ ਆ ਟੈਰਿਸ ਗਾਰਡਨ ਦੀ, ਉਹਦੇ ਵਿੱਚ ਜਾਂ ਕਹਿ ਲੈਣਾ ਕਿ ਵੀ ਕਿਚਨ ਗਾਰਡਨ ਵੀ ਕਹਿ ਦਿੰਦੇ ਹਾਂ, ਤਾਂ ਜਿਹੜਾ ਟੈਰਿਸ ਗਾਰਡਨ ਆ ਉਹਦਾ ਕਿੰਨਾ ਕੁ ਮਹੱਤਵ ਆ ਅਤੇ ਕਿਵੇਂ ਉਹਦੀ ਸਾਂਭ ਸੰਭਾਲ ਕਰਨੀ ਆ ਉਹਦੇ ਬਾਰੇ ਜ਼ਰੂਰ ਦੱਸਿਓ।
0: ਹਾਂਜੀ, ਇਹ ਬੜਾ ਵਧੀਆ ਸਵਾਲ ਹੈ ਜੀ। ਆਪਾਂ ਨੋਰਮਲੀ ਅੱਜ ਕੱਲ੍ਹ ਸ਼ਹਿਰਾਂ ਦੇ ਵਿੱਚ ਰਹਿੰਦੇ ਹਾਂ, ਕਸਬਿਆਂ ਦੇ ਵਿੱਚ ਰਹਿੰਦੇ ਹਾਂ, ਜ਼ਮੀਨ ਦੀ ਦੇਖੋ ਕਮੀ ਹੋਈ ਜਾਂਦੀ ਹੈ, ਘਾਟ ਹੋਈ ਜਾਂਦੀ ਹੈ, ਜ਼ਮੀਨ ਘਟੀ ਜਾਂਦੀ ਹੈ, ਸਾਡੇ ਜਿਹੜੇ ਹੈਗੇ ਆ ਸਟਰਕਚਰ ਵਧੀ ਜਾਂਦੀਆਂ ਨੇ। ਸੋ ਇਹਦੇ ਵਿੱਚ ਇੱਕ ਬੜੀ ਵਧੀਆ ਗੱਲ ਹੈਗੀ ਹੈ ਟੈਰਿਸ ਗਾਰਡਨਿੰਗ। ਫੋਰਨ ਦੇ ਬਾਹਰਲੇ ਦੇਸ਼ਾਂ ਦੇ ਵਿੱਚ ਤਾਂ ਇਹ ਟੈਰਿਸ ਗਾਰਡਨਿੰਗ ਜਾਂ ਛੱਤਾਂ ਦੇ ਉੱਪਰ ਸਬਜ਼ੀਆਂ ਦੀ ਕਾਸ਼ਤ ਕਰਨਾ ਬਹੁਤ ਹੀ ਇੰਪੋਰਟੈਂਟ ਹੈ,

0: ਜਾਂ ਛੱਤਾਂ ਦੀ ਗੱਲ ਕਰੀਏ ਤੇ ਉੱਥੇ ਸਬਜ਼ੀਆਂ ਬੜੇ ਹੀ ਕਹਿ ਲਓ ਕਿ ਵਧੀਆ ਪੱਧਰ ਤੇ ਲਗਾਈਆਂ ਜਾ ਸਕਦੀਆਂ, ਚੰਗੇ ਪੱਧਰ ਤੇ ਲਗਾਈਆਂ ਜਾ ਸਕਦੀਆਂ ਨੇ। ਸੋ ਸਬਜ਼ੀਆਂ ਦੇ ਨਾਲ ਜਿੱਦਾਂ ਦੇਖੋ ਤਾਪਮਾਨ ਵੱਧ ਰਿਹਾ ਹੈਗਾ, ਸੋ ਤਾਪਮਾਨ ਵਧਣ ਦੇ ਨਾਲ ਉਹ ਸਬਜ਼ੀਆਂ ਆਪਾਂ ਟੈਰਸ ਦੇ ਉੱਪਰ ਚੂਜ਼ ਕਰਨੀਆਂ ਨੇ ਜਿਹੜੀਆਂ ਕਿ ਉਸ ਤਾਪਮਾਨ ਨੂੰ ਸਹਿਣ ਕਰ ਸਕਣ,
1: ਜੀ
0: ਕਿਉਂਕਿ ਛੱਤਾਂ ਗਰਮ ਹੋਣਗੀਆਂ, ਆਪਣੇ ਅੰਦਰ ਠੰਡੇ ਹੁੰਦੇ ਨੇ ਜਾਂ ਆਪਣੇ ਗਾਰਡਨ ਠੰਡੇ ਹੁੰਦੇ ਆ, ਪਰ ਛੱਤਾਂ ਬਹੁਤ ਗਰਮ ਹੁੰਦੀਆਂ ਨੇ। ਸੋ ਉਹਨਾਂ ਦੇ ਉੱਪਰ ਉਹ ਇੱਕ ਤਾਂ ਸਬਜ਼ੀਆਂ ਦੀ ਚੋਣ ਬਹੁਤ ਜ਼ਰੂਰੀ ਹੈ ਕਿ ਕਿਹੜੀਆਂ ਸਬਜ਼ੀਆਂ ਅਸੀਂ ਲਗਾ ਸਕਦੇ ਹਾਂ ਛੱਤਾਂ ਦੇ ਉੱਪਰ, ਤੇ ਉਹਨਾਂ ਨੂੰ ਲਗਾਉਣ ਲਈ ਸਾਡੇ ਕੋਲੇ ਕੀ ਪ੍ਰਬੰਧ ਹੋਣਾ ਚਾਹੀਦਾ ਹੈ ਜਾਂ ਕਿਹੜੇ ਕਿਹੜੇ ਕੰਟੇਨਰਸ ਹੋਣੇ ਚਾਹੀਦੇ ਨੇ, ਇਹ ਬੜਾ ਹੀ ਵੱਡਾ ਮਹੱਤਵਪੂਰਨ ਸਵਾਲ ਹੈ
1: ਜੀ
0: ਤੇ ਇਹਦੇ ਨਾਲ ਆਪਾਂ ਕਾਫੀ ਹੱਦ ਤੱਕ ਆਪਣੇ ਘਰ ਨੂੰ ਵੀ ਠੰਡਾ ਰੱਖ ਸਕਦੇ ਹਾਂ।
1: ਜੀ
0: ਹਾਂਜੀ
1: ਟੀਡਰ ਸਾਹਿਬ, ਇਹਦੇ ਵਿੱਚ ਇੱਕ ਅਹਿਮ ਸਵਾਲ ਇਹ ਹੈ ਕਿ ਅਸੀਂ ਜਦੋਂ ਖੇਤ ਦੇ ਵਿੱਚ ਸਬਜ਼ੀਆਂ ਦੀ ਕਾਸ਼ਤ ਕਰਦੇ ਹਾਂ ਤਾਂ ਕੋਈ ਵੀ ਸਬਜ਼ੀ ਉਹਦੇ ਵਿੱਚ ਉਗਾ ਲੈਂਦੇ ਹਾਂ, ਪਰ ਟੈਰਿਸ ਗਾਰਡਨ ਵਾਸਤੇ ਮੈਨੂੰ ਲੱਗਦਾ ਹੈ ਕਿ ਸਬਜ਼ੀਆਂ ਦੀ ਚੋਣ ਕਰਨੀ ਪਵੇਗੀ।
0: ਹਾਂਜੀ ਸਬਜ਼ੀਆਂ ਦੀ ਚੋਣ ਜਿੱਦਾਂ ਮੈਂ ਦੱਸਿਆ ਕਿ ਟੈਂਪਰੇਚਰ ਦੇ ਅਕੋਰਡਿੰਗ ਕਰਨੀ ਪਏਗੀ ਸਾਨੂੰ, ਤੇ ਸਭ ਤੋਂ ਦੇ ਵਧੀਆ ਮੈਂ ਗੱਲ ਕਰਾਂ ਜੇ, ਸੋ ਭਿੰਡੀ ਇੱਕ ਐਸੀ ਕ੍ਰੌਪ ਹੈ, ਐਸੀ ਫਸਲ ਹੈ, ਐਸੀ ਸਬਜ਼ੀ ਹੈ ਕਿ ਜਿਹੜੀ ਅਸੀਂ ਵੱਧ ਤਾਪਮਾਨ ਤੇ ਵੀ ਬੜੀ ਸੌਖੀ ਉਗਾ ਸਕਦੇ ਹਾਂ। ਸੋ ਜੇ ਭਿੰਡੀ ਦੀ ਆਪਾਂ ਕਾਸ਼ਤ ਆਪਣੀ ਟੈਰਿਸ ਉੱਪਰ ਕਰਨੀ ਹੈ ਜਾਂ ਛੱਤਾਂ ਤੇ ਕਰਨੀ ਹੈ ਤਾਂ ਬੜੀ ਸਕਸੈਸਫੁਲ ਹੋ ਜਾਵੇਗੀ, ਕਿਉਂਕਿ ਭਿੰਡੀ ਇਦਾਂ ਦੀ ਕ੍ਰੌਪ ਹੈ ਕਿ ਇੱਕ ਤਾਂ ਦੇਖੋ ਤੁੜਾਈਆਂ ਬਹੁਤ ਦਿੰਦੀ ਹੈ, ਮਤਲਬ ਤੁਸੀਂ ਫੁੱਲ ਜਲਦੀ ਆ ਜਾਂਦੇ, ਫੁੱਲ ਤੋਂ ਬਾਅਦ ਫਲ ਛੇਤੀ ਬਣ ਜਾਂਦਾ ਹੈ ਤੇ ਅਸੀਂ ਉਹਦੀਆਂ ਤੁੜਾਈਆਂ ਬਹੁਤ ਲੰਬੇ ਸਮੇਂ ਤੱਕ ਲੈ ਸਕਦੇ ਹਾਂ।
1: ਜੀ
0: ਤੇ ਦੂਜਾ ਹੈ ਕਿ ਅਸੀਂ ਜੇ ਉਹਦੇ ਵਾਸਤੇ ਵੀ ਰੂਟ ਉਹਦਾ ਸਿਸਟਮ ਜ਼ਿਆਦਾ ਦੂਰ ਤੱਕ ਨਹੀਂ ਜਾਂਦਾ, ਇਸ ਕਰਕੇ ਵੱਡੇ ਜਿਹੜੇ ਪੋਟ ਨੇ 10 ਤੋਂ 12 ਸੈਂਟੀਮੀਟਰ ਦੇ ਕਹਿ ਲਈਏ ਜਾਂ ਆਪਣੇ ਬੈਗਸ ਹੁੰਦੇ ਆ ਜਿਹੜੇ ਇੰਨੇ ਕੁ ਬੈਗ ਹੈਗੇ ਆਪਣੇ 10 ਤੋਂ 12 ਸੈਂਟੀਮੀਟਰ 15 ਸੈਂਟੀਮੀਟਰ, ਤਾਂ ਆਪਾਂ ਬਹੁਤ ਹੀ ਵਧੀਆ ਢੰਗ ਨਾਲ ਆਪਣੀ ਭਿੰਡੀ ਦੀ ਵੀ ਕਾਸ਼ਤ ਕਰ ਸਕਦੇ ਹਾਂ। ਦੂਸਰੀ ਜਿਹੜੀ ਇੰਪੋਰਟੈਂਟ ਕ੍ਰੌਪ ਹੈ ਜਾਂ ਫਸਲ ਹੈ ਉਹ ਆਪਾਂ ਲਗਾ ਸਕਦੇ ਹਾਂ ਜਿੱਦਾਂ ਕਿ ਆਪਣੇ ਕਰੇਲੇ ਨੇ, ਕਰੇਲੇ ਦੀਆਂ ਜਿਹੜੀਆਂ ਤੁਹਾਨੂੰ ਪਤਾ ਕਿ ਇਹ ਤਾਂ ਵੇਲਾਂ ਹੁੰਦੀਆਂ ਨੇ, ਸੋ ਵੇਲਾਂ ਛੱਤਾਂ ਦੇ ਉੱਪਰ ਚੜ੍ਹਨੀਆਂ ਜਾਂ ਆਪਣੀਆਂ ਕੰਧਾਂ ਦੇ ਨਾਲ ਸਪੋਰਟ ਦੇਣੀ, ਸੋ ਵੇਲਾਂ ਵੀ ਆਪਣੀਆਂ ਬਹੁਤ ਵਧੀਆ ਢੰਗ ਨਾਲ ਚੱਲ ਸਕਦੀਆਂ ਨੇ ਕਰੇਲੇ ਦੀਆਂ, ਤੇ ਕਰੇਲੇ ਦੀਆਂ ਵੇਲਾਂ ਦੀ ਜਿਹੜੀ ਹੈ ਆਪਾਂ ਨੂੰ ਪਾਣੀ ਵੀ ਘੱਟ ਦੇਣਾ ਪੈਂਦਾ ਆ, ਜਿਹੜੀਆਂ ਕਿ ਲੀਫੀ ਵੈਜੀਟੇਬਲਸ ਨੂੰ ਜ਼ਿਆਦਾ ਦੇਣਾ ਪੈਂਦਾ ਕਈ ਵਾਰੀ, ਸੋ ਕਰੇਲੇ ਦੀਆਂ ਵੇਲਾਂ ਜਾਂ ਕੋਈ ਵੀ ਵੇਲਾਂ ਵਾਲੀ ਜਿਹੜੀ ਫਸਲ ਹੈ ਉਹਨੂੰ ਅਸੀਂ ਪਾਣੀ ਨਿਯੰਤਰਣ ਦੇ ਕੇ ਥੋੜ੍ਹਾ ਦੇ ਕੇ ਲੰਬੇ ਸਮੇਂ ਤੱਕ ਇਹਨਾਂ ਦੀ ਆਪਾਂ ਫਸਲ ਲੈ ਸਕਦੇ ਹਾਂ।
1: ਜੀ ਤੇ ਡਾਕਟਰ ਸਾਹਿਬ, ਆਪਾਂ ਗੱਲ ਕਰਦੇ ਹਾਂ ਜਦੋਂ ਟੈਰਸ ਗਾਰਡਨ ਦੀ, ਤਾਂ ਇਹਦੇ ਵਿੱਚ ਖਾਸ ਤੌਰ ਦੇ ਉੱਤੇ ਬੜੇ ਤਰੀਕੇ ਨੇ, ਬੈਗਾਂ ਦੇ ਵਿੱਚ ਵੀ ਅਸੀਂ ਕਈ ਥਾਵਾਂ ਦੇ ਉੱਤੇ ਦੇਖਿਆ, ਜਾਂ ਇੱਕ ਨਿੱਕੀਆਂ ਨਿੱਕੀਆਂ ਹੌਦੀਆਂ ਬਣਾ ਲਈਆਂ, ਕਿਆਰੀਆਂ ਬਣਾ ਲਈਆਂ, ਮਤਲਬ ਜਿਵੇਂ ਆਪਾਂ ਖੁਰਲੀਆਂ ਮੱਝਾਂ ਗਾਵਾਂ ਵਾਸਤੇ ਬਣਾਉਂਦੇ ਸੀ ਤਾਂ ਉੱਦਾਂ ਦੀਆਂ ਖੇਲਾਂ ਵੀ ਬਣਾ ਲਈਆਂ ਜਿਹੜੀਆਂ ਛੱਤਾਂ ਦੇ ਉੱਤੇ। ਤਾਂ ਇਸ ਤੋਂ ਇਲਾਵਾ ਜਿਹੜੇ ਬੈਗ ਨੇ ਜਾਂ ਇਹ ਖੇਲਾਂ ਨੇ, ਇਹਨਾਂ ਦੀ ਬਣਤਰ ਕਿਹੋ ਜਿਹੀ ਹੋਣੀ ਚਾਹੀਦੀ ਹੈ? ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਹੈ ਕਿ ਕੁਝ ਸਬਜ਼ੀਆਂ ਅਜਿਹੀਆਂ ਨੇ ਜਿਨ੍ਹਾਂ ਦੀਆਂ ਜੜ੍ਹਾਂ ਬਹੁਤ ਘੱਟ ਡੂੰਘੀਆਂ ਜਾਂਦੀਆਂ ਨੇ, ਪਰ ਕੁਝ ਸਬਜ਼ੀਆਂ ਅਜਿਹੀਆਂ ਵੀ ਹੋਣਗੀਆਂ ਜਿਹੜੀਆਂ ਜ਼ਿਆਦਾ ਡੂੰਘੀ ਜੜ੍ਹ ਤੱਕ ਜਾਂਦੀਆਂ ਨੇ, ਤਾਂ ਉਦੋਂ ਬੈਗ ਅਤੇ ਜਾਂ ਫਿਰ ਜਿਹੜੀਆਂ ਅਸੀਂ ਖੇਲਾਂ ਬਣਾਈਆਂ ਨੇ ਉਹਨਾਂ ਦੀ ਬਣਤਰ ਕਿੰਨੀ ਕੁ ਸਹੀ ਹੋਣੀ ਚਾਹੀਦੀ ਹੈ?
0: ਹਾਂਜੀ ਇਹ ਤਾਂ ਵੀ ਟੈਰਿਸ ਗਾਰਡਨਿੰਗ ਜਿੱਥੇ ਵੀ ਅਸੀਂ ਕਰਨੀ ਹੈ ਛੱਤਾਂ ਦੇ ਉੱਪਰ ਜਿੱਥੇ ਵੀ ਬਗੀਚੀ ਲਗਾਉਣੀ ਹੈ ਆਪਣੀ, ਉਸ ਦੇ ਵਿੱਚ ਸਾਡੇ ਕੋਲੇ ਬਹੁਤ ਤਰ੍ਹਾਂ ਦੇ ਕੰਟੇਨਰਸ ਜਾਂ ਪੋਲੀ ਬੈਗਸ ਮਿਲ ਜਾਂਦੇ ਆ, ਜੇ ਈਵਨ ਜੇ ਕੁਝ ਵੀ ਨਹੀਂ ਮਿਲਦਾ ਤਾਂ ਆਪਣੇ ਕੋਲ ਬੋਰੀਆਂ ਹੁੰਦੀਆਂ ਨੇ, ਦੇਖੋ ਬੋਰੀਆਂ ਜਿਹੜੀਆਂ ਬੋਰੀਆਂ ਆਪਣੀਆਂ ਪੋਲੀਥੀਨ ਵਾਲੀਆਂ ਬੋਰੀਆਂ ਹੁੰਦੀਆਂ ਨੇ ਜਿਹੜੀਆਂ ਸਿੰਥੈਟਿਕ ਬੋਰੀਆਂ ਹੁੰਦੀਆਂ ਨੇ, ਉਹਨਾਂ ਨੂੰ ਵੀ ਅਸੀਂ ਵਰਤ ਸਕਦੇ ਹਾਂ ਆਪਣੀਆਂ ਸਬਜ਼ੀਆਂ ਲਗਾਉਣ ਵਾਸਤੇ। ਇੱਦਾਂ ਹੀ ਘਰਾਂ ਦੇ ਵਿੱਚ ਆਪਣੇ ਡਰੰਮ ਹੋਣ ਵੱਡੇ, ਬਾਲਟੀਆਂ ਹੋਣ ਵੱਡੀਆਂ, ਉਹਨਾਂ ਨੂੰ ਵੀ ਕੱਟ ਕੇ ਜੇ ਵੱਡਾ ਡਰੰਮ ਹੈ ਤੁਹਾਡੇ ਕੋਲ ਉਹਨੂੰ ਕੱਟ ਕੇ, ਈਵਨ ਮੈਂ ਤਾਂ ਗੰਨੇ ਬੀਜੇ ਵੀ ਦੇਖੇ ਆ ਉਹਦੇ ਵਿੱਚ। ਸੋ ਇੱਦਾਂ ਦੀਆਂ ਆਪਾਂ ਜਿਹੜੇ ਕੰਟੇਨਰਸ ਨੇ ਜਿਹੜੇ ਫਾਲਤੂ ਪਏ ਆ ਉਹਨਾਂ ਨੂੰ ਵਰਤੋਂ 'ਚ ਲਿਆ ਕੇ ਆਪਣੀ ਬਗੀਚੀ ਤਿਆਰ ਕਰ ਸਕਦੇ ਹਾਂ, ਅਤੇ ਜੇ ਨਹੀਂ ਤਾਂ ਤੁਸੀਂ ਜਿਹੜੇ ਪੋਟ ਹੁੰਦੇ ਨੇ ਮਿੱਟੀ ਦੇ ਤੁਹਾਡੇ ਗਮਲੇ ਨੇ ਚਾਹੇ ਸੀਮੈਂਟ ਦੇ ਗਮਲੇ ਨੇ ਉਹਨਾਂ ਨੂੰ ਵੀ ਵਰਤ ਸਕਦੇ ਹਾਂ, ਜਾਂ ਜੇ ਕੁਛ ਵੀ ਹੈ ਨਹੀਂ ਤਾਂ ਪੋਲੀਥੀਨ ਬੈਗਸ ਜਿਹੜੇ ਵੱਡੇ ਜਿਨ੍ਹਾਂ ਦੇ ਵਿੱਚ ਮਸ਼ਰੂਮ ਵੀ ਤਿਆਰ ਕਰਦੇ ਹਾਂ ਆਪਾਂ, ਘਰਾਂ ਦੇ ਵਿੱਚ ਆਪਣੇ ਵੱਡੇ ਵੱਡੇ ਬੈਗ ਹੁੰਦੇ ਨੇ ਪੋਲੀਥੀਨ ਬੈਗਸ ਹੁੰਦੇ ਨੇ, ਉਹਨਾਂ ਦੇ ਵਿੱਚ ਕੀ ਕਰਦੇ ਆ ਕਿ ਆਲੇ ਦੁਆਲੇ ਇੱਟਾਂ ਲਗਾ ਦਿਓ, ਉਹਨਾਂ ਨੂੰ ਇੱਟਾਂ ਖੜੀਆਂ ਕਰ ਦਿਓ, ਵਿੱਚ ਪੋਲੀਥੀਨ ਬੈਗ ਲਗਾ ਦਿਓ ਅਤੇ ਵਿੱਚ ਮਿੱਟੀ ਪਾ ਦਿਓ, ਅਤੇ ਉਹ ਇੱਕ ਹੁੰਦਾ ਵੀ ਪੋਲੀਥੀਨ ਬੈਗ ਤੁਹਾਡਾ ਬਚਿਆ ਰਹਿੰਦਾ ਬਹੁਤ ਦਿਨ ਤੱਕ, ਅਤੇ ਨਾਲ ਉਹ ਇੱਕ ਬਣਤਰ ਬਣੀ ਰਹਿੰਦੀ ਹੈ ਵੀ ਜਿਹਦੇ ਵਿੱਚ ਸਾਡੀ ਸਬਜ਼ੀ ਟਿੱਕੀ ਰਹਿੰਦੀ ਹੈ, ਹਿਲਦੀ ਨਹੀਂ, ਇੱਧਰ ਉੱਧਰ ਪਾਣੀ ਦੇਣ ਤੋਂ ਬਾਅਦ ਗਿਰਦੀ ਨਹੀਂ ਕਿਸੇ ਪਾਸੇ, ਸੋ ਉਹਨੂੰ ਵੀ ਵਰਤ ਸਕਦੇ ਹਾਂ। ਬਾਕੀ ਜਿੱਦਾਂ ਤੁਸੀਂ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਕਿ ਹੌਦੀਆਂ ਬਣਾ ਸਕਦੇ ਹਾਂ, ਸੀਮੈਂਟਡ ਬਣਾ ਸਕਦੇ ਹਾਂ, ਵੱਡੇ ਵੱਡੇ ਬੈੱਡ ਬਣਾ ਸਕਦੇ ਹਾਂ, ਸੋ ਜਿੱਦਾਂ ਦੀ ਫਸਲ ਆਪਾਂ ਲੈਣੀ ਚਾਹੀਏ ਓਡਾ ਵੱਡਾ ਬੈੱਡ ਜਾਂ ਓਡੀ ਵੱਡੀ ਕੰਟੇਨਰ ਆਪਾਂ ਰੱਖ ਸਕਦੇ ਹਾਂ ਉੱਥੇ, ਜਿੱਦਾਂ ਦੀ ਤੁਹਾਡੀ ਛੱਤ ਦੇ ਉੱਪਰ ਜਗ੍ਹਾ ਹੈ ਉਹਦੇ ਹਿਸਾਬ ਨਾਲ ਅਸੀਂ ਜਿਹੜੀਆਂ ਡੀਪ ਰੂਟਡ ਵੈਜੀਟੇਬਲਸ ਹੁੰਦੀਆਂ ਨੇ ਜਿਨ੍ਹਾਂ ਦਾ ਆਪਾਂ ਕਹਿੰਦੇ ਹਾਂ ਕਿ ਜਿੱਦਾਂ ਸਰਦੀਆਂ ਦੀਆਂ ਮੂਲੀਆਂ ਨੇ, ਗਾਜਰਾਂ ਨੇ, ਸ਼ਲਗਮ ਨੇ ਜਾਂ ਹੋਰ, ਉਹਨਾਂ ਵਾਸਤੇ ਅਲੱਗ ਤਰ੍ਹਾਂ ਦੇ ਬੈਗ ਆਪਾਂ ਨੂੰ ਚਾਹੀਦੇ, ਪਰ ਗਰਮੀਆਂ ਦੀਆਂ ਸਬਜ਼ੀਆਂ ਸਾਰੀਆਂ ਸ਼ੈਲੋ ਰੂਟਡ ਨੇ, ਸੋ ਇਸ ਕਰਕੇ ਆਪਾਂ ਛੋਟੇ ਛੋਟੇ ਬੈਗ ਜਾਂ ਛੋਟੇ ਕੰਟੇਨਰਸ ਵੀ ਰੱਖ ਸਕਦੇ ਹਾਂ।
1: ਜੀ ਬਿਲਕੁਲ, ਕਿਸਾਨ ਵੀਰੋ ਤੁਸੀਂ ਲਾਹਾ ਜ਼ਰੂਰ ਲਿਆ ਕਰੋ, ਜਿੰਨੀ ਵੀ ਅਸੀਂ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣੇ ਆ ਉਹਨੂੰ ਅਮਲ ਦੇ ਵਿੱਚ ਵੀ ਲਿਆਇਆ ਕਰੋ। ਵੈਸੇ ਤਾਂ ਤੁਸੀਂ ਖੁਦ ਬੜੇ ਸੂਝਵਾਨ ਹੋ ਕਿਉਂਕਿ ਤੁਹਾਡਾ ਆਪਣਾ ਕਿੱਤਾ ਹੈ ਖੇਤੀ ਦਾ, ਤਾਂ ਤੁਹਾਨੂੰ ਬਹੁਤ ਕੁਛ ਪਤਾ ਹੈ ਕਿ ਕਿਵੇਂ ਤੁਸੀਂ ਖਾਦਾਂ ਦਾ ਪ੍ਰਬੰਧਨ ਕਰਨਾ ਹੈ, ਕਿੰਨੀ ਕੁ ਸਿੰਚਾਈ ਕਰਨੀ ਹੈ, ਕਿਵੇਂ ਤੁਸੀਂ ਬੀਜ ਲਿਆਉਣਾ ਹੈ, ਬੀਜ ਦੀ ਸੋਧ ਕਿਵੇਂ ਕਰਨੀ ਹੈ, ਉਹ ਸਾਰਾ ਕੁਝ ਤੁਸੀਂ ਜਾਣਦੇ ਹੋ। ਅਤੇ ਅਸੀਂ ਵੀ ਲਗਾਤਾਰ ਆਪਣੇ ਪ੍ਰੋਗਰਾਮਾਂ ਰਾਹੀਂ, ਖਾਸ ਕਰ ਕਿਸਾਨਵਾਣੀ ਪ੍ਰੋਗਰਾਮ ਦੇ ਰਾਹੀਂ ਤੁਹਾਡੇ ਤੱਕ ਇਹ ਜਾਣਕਾਰੀ ਪਹੁੰਚਾਉਂਦੇ ਰਹਿੰਦੇ ਹਾਂ। ਅਤੇ ਅੱਜ ਜਿਹੜੀ ਗੱਲ ਚੱਲੀ ਆ ਆਪਣੀ ਸਬਜ਼ੀਆਂ ਦੀ ਸੰਭਾਲ ਦੀ, ਤਾਂ ਉਹਦੇ ਵਿੱਚ ਇੱਕ ਜਿਹੜੀ ਟੈਰਿਸ ਗਾਰਡਨ ਦੀ ਗੱਲ ਕੀਤੀ ਹੈ ਡਾਕਟਰ ਹਰਪ੍ਰੀਤ ਕੌਰ ਹੋਰਾਂ ਨੇ, ਮੈਨੂੰ ਲੱਗਦਾ ਕਿ ਉਹ ਤੁਹਾਡੇ ਲਈ ਕਾਫ਼ੀ ਫਾਇਦੇਮੰਦ ਹੋ ਸਕਦਾ। ਇੱਕ ਤਾਂ ਡਾਕਟਰ ਸਾਹਿਬ ਦੱਸ ਰਹੇ ਨੇ ਕਿ ਉਹਦੇ ਨਾਲ ਛੱਤ ਵੀ ਜਿਹੜੀ ਹੈ ਤੁਹਾਡੀ ਉਹ ਠੰਡੀ ਰਹਿੰਦੀ ਹੈ, ਕਿਉਂਕਿ ਉੱਪਰਲੇ ਪਾਸੇ ਇੱਕ ਚਹਿਲ ਪਹਿਲ ਹੋ ਜਾਂਦੀ ਹੈ, ਗ੍ਰੀਨਰੀ ਹੋ ਜਾਂਦੀ ਹੈ, ਅਤੇ ਇੱਕ ਘਰ ਦੀ ਜਿਹੜੀ ਬਿਨਾਂ ਦਵਾਈਆਂ ਤੋਂ ਬਿਨਾਂ ਰੇਹਾਂ ਸਪਰੇਆਂ ਤੋਂ ਔਰਗੈਨਿਕ ਤਰੀਕੇ ਦੇ ਨਾਲ ਉਗਾਈ ਹੋਈ ਸਬਜ਼ੀ ਆ, ਉਹ ਤੁਹਾਡੇ ਜਦੋਂ ਰਸੋਈ ਦੇ ਵਿੱਚ ਜਾਂਦੀ ਆ ਫਿਰ ਥਾਲੀਆਂ ਤੱਕ ਜਾਂਦੀ ਆ, ਤਾਂ ਉਹਦੇ ਨਾਲ ਸਾਨੂੰ ਆਪ ਨੂੰ ਵੀ ਸਕੂਨ ਮਿਲਦਾ ਕਿ ਅਸੀਂ ਆਪਣੇ ਹੱਥੀਂ ਕਿਰਤ ਕਰਕੇ ਆਪਣੀ ਜਿਹੜੀ ਪੈਦਾਵਾਰ ਕਰਕੇ ਉਹ ਖਾ ਰਹੇ ਹਾਂ। ਅਤੇ ਬਾਕੀ ਜਿਹੜੀਆਂ ਮੌਸਮੀ ਸਬਜ਼ੀਆਂ ਨੇ ਉਹਨਾਂ ਬਾਰੇ ਤੁਸੀਂ ਕਦੇ ਵੀ ਖੇਤੀਮਾਰਾਂ ਦੇ ਨਾਲ ਸੰਪਰਕ ਕਰਕੇ ਜਾਣਕਾਰੀ ਹਾਸਲ ਕਰ ਸਕਦੇ ਹੋ। ਕਿਸੇ ਵੀ ਵੇਲੇ ਤੁਸੀਂ ਨਜ਼ਦੀਕ ਤੁਹਾਡੇ ਜਿਹੜੇ ਖੇਤੀਬਾੜੀ ਵਿਭਾਗ ਨੇ ਜਾਂ ਫਾਰਮ ਸਲਾਹਕਾਰ ਕੇਂਦਰ ਨੇ, ਉਹਨਾਂ ਦੇ ਨਾਲ ਜਾ ਕੇ ਸੰਪਰਕ ਕਰਿਆ ਕਰੋ। ਅਤੇ ਵੱਧ ਤੋਂ ਵੱਧ ਖੇਤੀ ਮੇਲਿਆਂ ਦੇ ਵਿੱਚ ਜਾਂ ਸੈਮੀਨਾਰਾਂ ਦੇ ਵਿੱਚ ਸ਼ਿਰਕਤ ਕਰਿਆ ਕਰੋ, ਜਿੱਥੇ ਤੁਹਾਨੂੰ ਨਵੀਂ ਤਕਨੀਕ ਦੇ ਨਾਲ ਸਬਜ਼ੀਆਂ ਦੀ ਕਾਸ਼ਤ ਬਾਰੇ ਉਹ ਤੁਹਾਨੂੰ ਜਾਣਕਾਰੀ ਦਿੰਦੇ ਨੇ। ਡਾਕਟਰ ਸਾਹਿਬ, ਤੁਸੀਂ ਜਾਂਦੇ ਜਾਂਦੇ ਕਿਸਾਨ ਵੀਰਾਂ ਨੂੰ ਕੀ ਸੁਝਾਅ ਦੇਣਾ ਚਾਹੋਗੇ?
0: ਹਾਂਜੀ, ਇਹ ਦੇਖੋ ਬੜੀ ਜਿੱਦਾਂ ਆਪਾਂ ਟੈਰਿਸ ਗਾਰਡਨਿੰਗ ਦੀ ਅੱਜ ਗੱਲ ਕੀਤੀ ਹੈ, ਸੋ ਇਹ ਬੜਾ ਵੱਡਾ ਇੰਪੈਕਟ ਹੈਗਾ ਆ। ਜੇ ਸਾਰੇ ਇਹਨੂੰ ਵਰਤਣ ਲੱਗ ਜਾਣ ਤਾਂ ਇੱਕ ਤਾਂ ਆਪਣਾ ਦੇਖੋ ਬਿੱਲ ਘੱਟ ਜਾਏਗਾ ਸਬਜ਼ੀਆਂ ਦਾ, ਜਿਹੜਾ ਆਪਾਂ ਹਰ ਵਾਰੀ ਹਰ ਮਹੀਨੇ ਜਾਂ ਹਰ ਹਫ਼ਤੇ ਆਪਾਂ ਯੂਜ਼ ਕਰਦੇ ਹਾਂ। ਦੂਜਾ, ਆਪਾਂ ਬਿਲਕੁਲ ਕੈਮੀਕਲ ਫ੍ਰੀ ਲੈ ਸਕਦੇ ਹਾਂ। ਸੋ ਇਹੀ ਮੇਰਾ ਸੁਝਾਅ ਹੈ ਜੀ ਫਾਰਮਰਸ ਨੂੰ।
1: ਜੀ ਡਾਕਟਰ ਸਾਹਿਬ, ਤੁਸੀਂ ਕਿਸਾਨ ਵੀਰਾਂ ਨੂੰ ਲਾਹੇਵੰਦ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ।
0: ਹਾਂਜੀ, ਧੰਨਵਾਦ ਜੀ, ਸ਼ੁਕਰੀਆ।
1: ਤੇ ਆਓ ਕਿਸਾਨ ਵੀਰੋ, ਸੁਣਦੇ ਹਾਂ ਹੁਣ ਇੱਕ ਪੰਜਾਬੀ ਗੀਤ।

ਕਿਸਾਨ ਵੀਰੋ, ਇਹ ਗੀਤ ਤੁਸੀਂ ਸੁਣ ਰਹੇ ਸੀ ਗੁਰਦਾਸ ਮਾਨ ਅਤੇ ਉਹਨਾਂ ਦੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ ਗਾਇਆ ਹੋਇਆ, ਅਤੇ ਹੁਣ ਮੈਨੂੰ ਯਾਨੀ ਧਰਮਿੰਦਰ ਸੰਧੂ ਨੂੰ ਅੱਜ ਦਾ ਕਿਸਾਨ ਵਾਣੀ ਪ੍ਰੋਗਰਾਮ ਖਤਮ ਕਰਨ ਦੀ ਦਿਓ ਆ ਗਿਆ।

0: ਜੇ ਤੁਹਾਨੂੰ ਕੋਈ ਬੱਚਾ ਗੁੰਮ ਹੋਇਆ, ਕਿਸੇ ਮੁਸੀਬਤ ਚ ਫਸਿਆ ਜਾਂ ਲਾਵਾਰਿਸ ਹਾਲਤ ਵਿੱਚ ਮਿਲਦਾ ਹੈ, ਜਾਂ ਤੁਸੀਂ ਕਿਸੇ ਅਜਿਹੇ ਬੱਚੇ ਨੂੰ ਜਾਣਦੇ ਹੋ ਜਿਸ ਨੂੰ ਲਗਾਤਾਰ ਸਰੀਰਕ ਜਾਂ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੋਵੇ, ਤਾਂ ਆਪਣਾ ਫਰਜ਼ ਪਛਾਣੋ। ਇਸ ਦੀ ਸੂਚਨਾ ਚਾਈਲਡ ਹੈਲਪਲਾਈਨ ਟੋਲ ਫ੍ਰੀ ਨੰਬਰ 1098 ਤੇ ਜ਼ਰੂਰ ਦਿਓ।
1: FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 6 ਵਜ ਰਹੇ ਨੇ। ਹੁਣ ਤੁਸੀਂ ਸੁਣੋਗੇ ਹਿੰਦੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਕੁਝ ਪਲ ਕਰੋ ਉਡੀਕ।
2: ਲਵਲੀਨ ਨਿਗਮ।

6:30 ਵਜੇ ਅਸੀਂ ਪੇਸ਼ ਕਰਾਂਗੇ ਨੌਜਵਾਨਾਂ ਦਾ ਪਸੰਦੀਦਾ ਪ੍ਰੋਗਰਾਮ ਵਿਵ ਕਿਓਰ, ਅਤੇ ਸ਼ਾਮੀ 7 ਵਜੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਸਾਡੇ ਸਾਰੇ ਹੀ ਸਰੋਤਿਆਂ ਦੀ ਜਾਣਕਾਰੀ ਦੇ ਲਈ ਦੱਸਦੀ ਹੈ ਕਿ ਰੋਜ਼ਾਨਾ ਸ਼ਾਮੀ 7:30 ਵਜੇ ਆਉਣ ਵਾਲੀਆਂ ਪੰਜਾਬੀ ਵਿੱਚ ਖਬਰਾਂ 21 ਜੂਨ ਤੱਕ ਸ਼ਾਮੀ 7 ਵਜੇ ਆਉਣਗੀਆਂ, ਅਤੇ 21 ਜੂਨ ਤੱਕ ਹੀ ਸ਼ਾਮੀ 7:10 ਤੋਂ 7:45 ਤੱਕ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਵੱਖ ਵੱਖ ਵਿਸ਼ਿਆਂ 'ਤੇ ਵਿਸ਼ੇਸ਼ ਪ੍ਰੋਗਰਾਮਾਂ ਦੀ ਲੜੀ ਪ੍ਰਸਾਰਿਤ ਕੀਤੀ ਜਾਵੇਗੀ। ਸ਼ਾਮੀ 7:45 'ਤੇ ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ ਹਾਜ਼ਰ ਹੋਵਾਂਗੇ। ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਸਾਡੇ ਸਟੂਡੀਓ ਨੰਬਰ 'ਤੇ ਕਾਲ ਕਰਕੇ ਆਪਣੀ ਪਸੰਦ ਦਾ ਕੋਈ ਵੀ ਪੰਜਾਬੀ ਜਾਂ ਹਿੰਦੀ ਗੀਤ ਸੁਣ ਸਕਦੇ ਹੋ। ਸਾਡਾ ਸਟੂਡੀਓ ਨੰਬਰ ਹੈ 0175-2280-494। ਅਤੇ ਰਾਤੀ 8:15 'ਤੇ ਪੇਸ਼ ਕਰਾਂਗੇ ਪ੍ਰੋਗਰਾਮ ਐਸਾ ਦੇਸ ਹੈ ਮੇਰਾ। ਰਾਤੀ 8:45 'ਤੇ ਤੁਸੀਂ ਸੁਣੋਗੇ ਸਮਾਚਾਰ ਸੰਧਿਆ ਸਾਡੇ ਦਿੱਲੀ ਕੇਂਦਰ ਤੋਂ, ਅਤੇ ਰਾਤੀ 9 ਵਜੇ ਤੋਂ 10 ਵਜੇ ਤੱਕ ਤੁਸੀਂ ਸੁਣੋਗੇ ਸਾਡੀ ਕੌਮੀ ਸੇਵਾ ਵਿਵਿਧ ਭਾਰਤੀ ਤੋਂ ਪ੍ਰਸਾਰਣ। ਰਾਤੀ 10 ਵਜੇ ਪ੍ਰੋਗਰਾਮ ਪੰਜਾਬੀ ਤੜਕਾ ਲੈ ਕੇ ਹਾਜ਼ਰ ਹੋਵਾਂਗੇ। ਅਤੇ ਰਾਤੀ 10:30 ਵਜੇ ਪੁਰਾਣੇ ਹਿੰਦੀ ਫਿਲਮੀ ਗੀਤਾਂ ਦੀ ਮਹਿਕ ਨਾਲ ਭਰਪੂਰ ਪ੍ਰੋਗਰਾਮ ਰਜਨੀ ਗੰਧਾ ਲੈ ਕੇ ਹਾਜ਼ਰ ਹੋਵਾਂਗੇ। ਉਸ ਤੋਂ ਬਾਅਦ ਰਾਤੀ 11 ਵਜੇ ਤੁਸੀਂ ਸੁਣੋਗੇ ਹਿੰਦੀ ਮੇਂ ਸਮਾਚਾਰ ਅਤੇ ਨਿਊਜ਼ ਇਨ ਇੰਗਲਿਸ਼ ਸਾਡੇ ਦਿੱਲੀ ਕੇਂਦਰ ਤੋਂ। ਇਹ ਸੀ ਸਾਡੀ ਅੱਜ ਦੀ ਇਸ ਸਭਾ ਦੇ ਰਹਿੰਦੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਸੰਬੰਧੀ ਜਾਣਕਾਰੀ।

0: FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਮਾਂ ਵੀ ਲਾ ਲਓ ਜੀ, ਇਸ ਵੇਲੇ ਸ਼ਾਮ ਦੇ 6:20 ਹੋ ਰਹੇ ਨੇ ਤੇ ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। ਕੁਝ ਪਲ ਕਰੋ ਉਡੀਕ।
1: ਅੱਜਕੱਲ ਭਾਰਤ ਦੇ ਹਰ ਪਿੰਡ ਦੀਆਂ ਛੱਤਾਂ ਬਦਲ ਗਈਆਂ ਹਨ। ਜਿੱਥੇ ਕਦੇ ਛੱਤਾਂ ਤੇ ਸਿਰਫ ਪਾਪੜ ਅਤੇ ਕੱਪੜੇ ਸੁਕਾਏ ਜਾਂਦੇ ਸਨ, ਉੱਥੇ ਹੁਣ ਬਿਜਲੀ ਬਿੱਲ ਜ਼ੀਰੋ ਹੋ ਰਹੇ ਹਨ। ਹਰ ਪਿੰਡ ਵਿੱਚ ਲੋਕ ਸੋਲਰ ਪੈਨਲ ਲਗਾ ਰਹੇ ਹਨ। ਤੁਸੀਂ ਵੀ ਲਗਾ ਲਓ। 78,000 ਦੀ ਸਬਸਿਡੀ ਦੇ ਰਹੀ ਹੈ ਭਾਰਤ ਸਰਕਾਰ। 30 ਲੱਖ ਤੋਂ ਵੱਧ ਪਰਿਵਾਰ ਤਾਂ ਇਸ ਦਾ ਲਾਭ ਲੈ ਚੁੱਕੇ ਹਨ। PM ਸੂਰਿਆ ਘਰ ਮੁਫਤ ਬਿਜਲੀ ਯੋਜਨਾ ਨਾਲ ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ.gov.in।
2: ਹਰ ਘਰ ਸੂਰਿਆ ਘਰ।
3: ਆਪਣੇ ਪੈਸੇ ਸੁਰੱਖਿਅਤ ਰੱਖੋ ਤੇ ਸਮਝਦਾਰੀ ਨਾਲ ਨਿਵੇਸ਼ ਕਰੋ। ਜੇ ਜ਼ਿਆਦਾ ਰਿਟਰਨਸ ਦੇ ਪਿੱਛੇ ਭੱਜੋਗੇ ਤਾਂ ਰਿਸਕ ਵੀ ਓਨਾ ਹੀ ਲਓਗੇ
4: ਤੇ ਫਾਸਟ ਰਿਟਰਨਸ ਤੋਂ ਬਚ ਕੇ
3: ਤੇ ਫਾਸਟ ਬੋਲਿੰਗ ਤੋਂ ਵੀ। RBI ਕਹਿੰਦਾ ਹੈ, ਜਾਣਕਾਰ ਬਣੋ, ਸਚੇਤ ਰਹੋ।
5: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਚੰਡੀਗੜ੍ਹ ਵਿਖੇ ਹਰਿਆਣਾ ਵਿਧਾਨ ਸਭਾ ਵਿੱਚ CPA ਇੰਡੀਆ ਰੀਜਨ ਜ਼ੋਨ 2 ਕਾਨਫਰੰਸ ਦਾ ਉਦਘਾਟਨ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 355 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਹਥਿਆਰ ਤਸਕਰੀ ਅਤੇ ਹਵਾਲਾ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਇੱਕ ਅਫਗਾਨ ਨਾਗਰਿਕ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਿਸ਼ਨ ਕਲੀਨ ਪੰਜਾਬ ਦੀ ਸ਼ੁਰੂਆਤ ਕੀਤੀ ਤੇ ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਮੌਕੇ ਅੱਜ ਆਕਾਸ਼ਵਾਣੀ ਜਲੰਧਰ ਵੱਲੋਂ KL ਸਾਈਕਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਸਮਾਰੋਹ ਇੱਕ ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ ਕਰਾਇਆ ਜਾ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਚੰਡੀਗੜ੍ਹ ਵਿਖੇ ਹਰਿਆਣਾ ਵਿਧਾਨ ਸਭਾ ਵਿੱਚ CPA ਇੰਡੀਆ ਰੀਜਨ ਜ਼ੋਨ 2 ਕਾਨਫਰੰਸ ਦਾ ਉਦਘਾਟਨ ਕੀਤਾ। ਇਸ 3 ਦਿਨਾਂ ਸਮਾਗਮ ਵਿੱਚ ਭਾਰਤ ਭਰ ਦੇ ਵਿਧਾਇਕ ਅਤੇ ਪ੍ਰੈਜ਼ਾਈਡਿੰਗ ਅਫਸਰ, ਰਾਸ਼ਟਰ ਨਿਰਮਾਣ ਵਿੱਚ ਵਿਧਾਇਕਾਂ ਦੀ ਭੂਮਿਕਾ, ਵਿਕਸਿਤ ਭਾਰਤ 2047, ਆਰਟੀਫਿਸ਼ਲ ਇੰਟੈਲੀਜੈਂਸ ਅਤੇ ਲੋਕਤੰਤਰੀ ਸੰਸਥਾਵਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਵਰਗੇ ਮਹੱਤਵਪੂਰਨ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕਰਨਗੇ। ਰਾਜ ਸਭਾ ਦੇ ਉਪ ਸਭਾਪਤੀ ਸ੍ਰੀ ਹਰਿਵੰਸ਼ ਅਤੇ 13 ਵਿਧਾਨ ਸਭਾ ਸਪੀਕਰ ਅਤੇ ਦਿੱਲੀ, ਗੋਆ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਮੱਧ ਪ੍ਰਦੇਸ਼, ਮਹਾਰਾਸ਼ਟਰ, ਪੰਜਾਬ, ਰਾਜਸਥਾਨ, ਸਿੱਕਮ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਸਮੇਤ 12 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 4 ਡਿਪਟੀ ਸਪੀਕਰ ਅਤੇ 7 ਸਕੱਤਰ ਕਾਨਫਰੰਸ ਵਿੱਚ ਹਿੱਸਾ ਲੈ ਰਹੇ ਨੇ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਬਿਰਲਾ ਨੇ ਕਿਹਾ,
6: ਅੱਜ ਹਮ ਯਹਾਂ ਏਕੀਕ੍ਰਿਤ ਹੋਏ ਹੈ ਤੋ ਬੜੇ ਇਤਿਹਾਸਿਕ ਲਕਸ਼ ਔਰ ਸੰਕਲਪ ਕੇ ਲਿਏ ਯਹਾਂ ਏਕੀਕ੍ਰਿਤ ਹੋਏ ਹੈ ਔਰ ਇਸ 2 ਦਿਨ ਕੀ ਚਰਚਾ ਸੰਵਾਦ ਸੇ, ਸਾਂਝੇ ਪ੍ਰਯਾਸੋਂ ਸੇ, ਸਾਂਝੀ ਕਾਲ ਯੋਜਨਾ ਸੇ ਔਰ ਭਵਿਸ਼ਯ ਕੇ ਅੰਦਰ ਆਪਣੇ ਆਪਣੇ ਰਾਜ ਕੀ ਵਿਧਾਨ ਸਭਾਓਂ ਕੇ ਅੰਦਰ ਆਪਣੇ ਰਾਜ ਕੇ ਵਿਕਸਿਤ ਰਾਜ ਕੇ ਸੰਕਲਪ ਕੇ ਸਾਥ ਵਿਕਸਿਤ ਭਾਰਤ ਕੇ ਸੰਕਲਪ ਕੇ ਲਿਏ ਸਾਮੂਹਿਕ ਪ੍ਰਯਾਸੋਂ ਕੇ ਲਿਏ ਔਰ ਸਾਮੂਹਿਕ ਸੰਕਲਪ ਕੇ ਲਿਏ ਯਹਾਂ ਏਕੀਕ੍ਰਿਤ ਹੋਏ ਹੈ। ਦੇਸ਼ ਕੇ ਅੰਦਰ ਲੋਕਤਾਂਤ੍ਰਿਕ ਸੰਸਥਾਓਂ ਮੇ ਹਰ ਸੰਸਥਾਓਂ ਕੀ ਮਹੱਤਵਪੂਰਨ ਭੂਮਿਕਾ ਰਹਿਤੀ ਹੈ। ਹਰ ਕਾਲਖੰਡ ਕੇ ਅੰਦਰ ਸਮੇਂ ਸਮੇਂ ਪਰ ਹਮਨੇ ਲੋਕਤਾਂਤ੍ਰਿਕ ਵਿਵਸਥਾਓਂ ਸੇ ਨਿਰਣੇ ਪ੍ਰਯਾਸ ਕਰਤੇ ਹੋਏ ਦੇਸ਼ ਮੇ ਸਮਾਜਿਕ ਆਰਥਿਕ ਪਰਿਵਰਤਨ ਕੀ ਦਿਸ਼ਾ ਤੈਅ ਕੀ ਹੈ।
5: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 355 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ, ਜਿਸ ਨਾਲ ਹੁਣ ਤੱਕ ਦਿੱਤੀਆਂ ਗਈਆਂ ਕੁੱਲ ਸਰਕਾਰੀ ਨੌਕਰੀਆਂ ਦੀ ਗਿਣਤੀ 67,037 ਹੋ ਗਈ ਏ। ਇਸ ਪ੍ਰਾਪਤੀ ਨੂੰ ਪੰਜਾਬ ਵਿੱਚ ਨਵੇਂ ਭਰਤੀ ਪ੍ਰਬੰਧ ਦਾ ਪ੍ਰਤੱਖ ਪ੍ਰਮਾਣ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਸਰਕਾਰੀ ਨੌਕਰੀਆਂ ਸਿਰਫ਼ ਯੋਗਤਾ, ਪਾਰਦਰਸ਼ਿਤਾ ਅਤੇ ਨਿਰਪੱਖ ਮੁਕਾਬਲੇ ਦੇ ਆਧਾਰ ਤੇ ਬਿਨਾਂ ਕਿਸੇ ਸਿਫਾਰਿਸ਼, ਰਾਜਨੀਤਿਕ ਪ੍ਰਭਾਵ ਜਾਂ ਭ੍ਰਿਸ਼ਟਾਚਾਰ ਦੇ ਦਿੱਤੀਆਂ ਜਾ ਰਹੀਆਂ ਨੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨਾ ਸਿਰਫ਼ ਨੌਕਰੀਆਂ ਪੈਦਾ ਕਰ ਰਿਹਾ, ਸਗੋਂ ਅਜਿਹੇ ਮੌਕੇ ਵੀ ਪੈਦਾ ਕਰ ਰਿਹਾ ਜੋ ਨੌਜਵਾਨਾਂ ਨੂੰ ਆਪਣੇ ਸੂਬੇ ਵਿੱਚ ਰਹਿਣ, ਅੱਗੇ ਵਧਣ ਅਤੇ ਸਫਲ ਹੋਣ ਲਈ ਉਤਸ਼ਾਹਿਤ ਕਰਦੇ ਨੇ। ਤਕਨੀਕੀ ਸਿੱਖਿਆ, ਸਹਿਕਾਰਿਤਾ, ਸਥਾਨਕ ਸਰਕਾਰਾਂ, ਜਲ ਸਪਲਾਈ ਤੇ ਸੈਨੀਟੇਸ਼ਨ, ਪਸ਼ੂ ਪਾਲਣ, ਲੋਕ ਨਿਰਮਾਣ, ਮਕਾਨ ਰੋਜ਼ਗਾਰੀ ਤੇ ਸ਼ਹਿਰੀ ਵਿਕਾਸ ਤੇ ਹੋਰ ਵਿਭਾਗਾਂ ਵਿੱਚ ਨਵੇਂ ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡਣ ਦੇ ਸਮਾਰੋਹ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਦਿਨ ਪੰਜਾਬ ਸਰਕਾਰ ਤੇ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਚੰਗੇ ਸ਼ਾਸਨ ਰਾਹੀਂ ਮਜ਼ਬੂਤ ਬਣਾਉਣ ਦੇ ਚੱਲ ਰਹੇ ਮਿਸ਼ਨ ਵਿੱਚ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਏ। ਮੁੱਖ ਮੰਤਰੀ ਨੇ ਕਿਹਾ ਕਿ ਬੇਹੱਦ ਮਾਣ ਅਤੇ ਸੰਤੁਸ਼ਟੀ ਵਾਲੀ ਗੱਲ ਏ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹੁਣ ਵਿਸ਼ਵ ਪੱਧਰੀ ਸਿਖਲਾਈ ਪ੍ਰਾਪਤ ਅਧਿਆਪਕ ਸਿੱਖਿਆ ਪ੍ਰਦਾਨ ਕਰ ਰਹੇ ਨੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਅੰਤਰਰਾਸ਼ਟਰੀ ਹਥਿਆਰ ਤਸਕਰੀ ਤੇ ਹਵਾਲਾ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇੱਕ ਅਫਗਾਨ ਨਾਗਰਿਕ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 8 ਅਤਿਆਧੁਨਿਕ ਪਿਸਤੌਲ ਤੇ 7 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਨੇ। ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਗ੍ਰਿਫਤਾਰ ਮੁਲਜ਼ਮ ਵਿਦੇਸ਼ ਵਿੱਚ ਬੈਠੇ ਤਸਕਰਾਂ ਦੇ ਸੰਪਰਕ ਵਿੱਚ ਸਨ, ਜੋ ਡਰੋਨ ਰਾਹੀਂ ਭਾਰਤ ਪਾਕਿਸਤਾਨ ਸਰਹੱਦ ਨੇੜੇ ਹਥਿਆਰਾਂ ਦੀ ਖੇਪ ਸੁੱਟਦੇ ਸਨ। ਇਨ੍ਹਾਂ ਦਾ ਕੰਮ ਇਨ੍ਹਾਂ ਹਥਿਆਰਾਂ ਨੂੰ ਪ੍ਰਾਪਤ ਕਰਕੇ ਅੱਗੇ ਅਪਰਾਧਕ ਅਨਸਰਾਂ ਤੱਕ ਪਹੁੰਚਾਉਣਾ ਸੀ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਨਜੀਤ ਸਿੰਘ, ਸ਼ਮਸ਼ੇਰ ਸਿੰਘ, ਗੁਰਲਾਲ ਸਿੰਘ ਅਤੇ ਅਫਗਾਨ ਨਾਗਰਿਕ ਇਸਮਾਇਲ ਖੇਲ ਵਜੋਂ ਹੋਈ ਏ। ਪੁਲਿਸ ਮੁਤਾਬਿਕ ਇਸਮਾਇਲ ਖੇਲ ਮਹਾਰਾਸ਼ਟਰ ਵਿੱਚ ਡਰਾਈ ਫਰੂਟ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਸੀ। ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਕਿ ਡਰਾਈ ਫਰੂਟ ਦੇ ਕਾਰੋਬਾਰ ਦੀ ਆੜ ਵਿੱਚ ਹਵਾਲਾ ਰਾਹੀਂ ਪੈਸਿਆਂ ਦਾ ਲੈਣ ਦੇਣ ਕਰਦਾ ਸੀ। ਇਸ ਨੈਟਵਰਕ ਦੇ ਤਾਰ ਪਾਕਿਸਤਾਨ ਅਤੇ ਅਫਗਾਨਿਸਤਾਨ ਤੱਕ ਜੁੜੇ ਹੋਣ ਦੇ ਸੰਕੇਤ ਮਿਲੇ ਨੇ। ਕੁਝ ਦਿਨ ਪਹਿਲਾਂ ਪੁਲਿਸ ਵੱਲੋਂ ਅਜਿਹੇ ਹੀ ਮਾਮਲੇ ਵਿੱਚ ਅੰਮ੍ਰਿਤਸਰ ਤੋਂ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@aiar.in ਜਲੰਧਰ। ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ਸਫਾਈ ਵਿਵਸਥਾ ਨੂੰ ਦਰੁਸਤ ਕਰਨ ਲਈ ਇੱਕ ਵਿਲੱਖਣ ਕਦਮ ਚੁੱਕਦਿਆਂ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਮਿਸ਼ਨ ਕਲੀਨ ਪੰਜਾਬ ਦੀ ਸ਼ੁਰੂਆਤ ਕੀਤੀ। ਤਕਨਾਲੋਜੀ ਆਧਾਰਿਤ ਇਸ ਮੁਹਿੰਮ ਤਹਿਤ ਉੱਪਰ ਤੋਂ ਲੈ ਕੇ ਹੇਠਲੇ ਪੱਧਰ ਤੱਕ ਦੇ ਸਾਰੇ ਨਗਰ ਨਿਗਮ ਤੇ ਕੌਂਸਲ ਅਧਿਕਾਰੀ ਰੋਜ਼ਾਨਾ ਸਵੇਰੇ 7 ਵਜੇ ਤੋਂ 8 ਵਜੇ ਤੱਕ ਫੀਲਡ ਵਿੱਚ ਦਿਖਾਈ ਦੇਣਗੇ। ਇੱਥੇ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਮਿਸ਼ਨ ਕਲੀਨ ਪੰਜਾਬ ਦਾ ਆਗਾਜ਼ ਕਰਦਿਆਂ ਸ੍ਰੀ ਬੈਂਸ ਨੇ ਫੀਲਡ ਅਧਿਕਾਰੀਆਂ ਨਾਲ ਵੀਡੀਓ ਕਾਲ ਰਾਹੀਂ ਮੁਹਿੰਮ ਦੇ ਪਹਿਲੇ ਦਿਨ ਦੀ ਸਮੀਖਿਆ ਕੀਤੀ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਲੈਸ ਮੋਬਾਈਲ ਐਪਲੀਕੇਸ਼ਨ, ਅਚਨਚੇਤ ਚੈਕਿੰਗ ਅਤੇ ਸਫਾਈ ਬਾਰੇ ਹਫ਼ਤਾਵਾਰੀ ਪ੍ਰਗਤੀ ਰਿਪੋਰਟਾਂ ਰਾਹੀਂ ਸਫਲ ਬਣਾਇਆ ਜਾਏਗਾ। ਮੰਤਰੀ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਹਰੇਕ ਸ਼ਹਿਰੀ ਸਥਾਨਕ ਸੰਸਥਾ ਨੂੰ 10 ਕਿਲੋਮੀਟਰ ਦੇ ਜ਼ੋਨਾਂ ਵਿੱਚ ਵੰਡਿਆ ਜਾਏਗਾ ਅਤੇ ਹਰੇਕ ਜ਼ੋਨ ਦੀ ਅਗਵਾਈ ਇੱਕ ਨਿਗਰਾਨ ਅਧਿਕਾਰੀ ADC, MC, ਕਮਿਸ਼ਨਰ, ਸਿਹਤ ਕਮਿਸ਼ਨਰ ਜਾਂ EO ਵੱਲੋਂ ਕੀਤੀ ਜਾਏਗੀ। ਸਾਰੇ ਅਧਿਕਾਰੀ ਰੋਜ਼ਾਨਾ ਸਵੇਰੇ 7 ਵਜੇ ਤੋਂ 8 ਵਜੇ ਤੱਕ ਲਾਜ਼ਮੀ ਤੌਰ ਤੇ ਫੀਲਡ ਦਾ ਦੌਰਾ ਕਰਨਗੇ। ਸਥਾਨਕ ਸਰਕਾਰਾਂ ਮੰਤਰੀ ਖੁਦ ਵੀ ਪੂਰੇ ਪੰਜਾਬ ਵਿੱਚ ਅਚਨਚੇਤ ਚੈਕਿੰਗ ਕਰਨਗੇ। ਨਿਗਰਾਨ ਅਧਿਕਾਰੀ ਰੋਜ਼ਾਨਾ ਰਿਪੋਰਟਾਂ ਭੇਜਣਗੇ ਅਤੇ ਕਿਸੇ ਵੀ ਚੀਜ਼ ਨੂੰ ਛੱਡਿਆ ਨਹੀਂ ਜਾਏਗਾ। ਮੰਤਰੀ ਨੇ ਦੱਸਿਆ ਕਿ AI ਆਧਾਰਿਤ ਐਪ ਇਸ ਮੁਹਿੰਮ ਦੀ ਰੀਅਲ ਟਾਈਮ ਪ੍ਰਗਤੀ ਨੂੰ ਟਰੈਕ ਕਰੇਗਾ। ਅਧਿਕਾਰੀ ਵੀਡੀਓ ਕਾਲਾਂ ਤੇ ਉਪਲਬਧ ਰਹਿਣਗੇ ਅਤੇ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਕਿਸੇ ਵੀ ਅਚਨਚੇਤ ਚੈਕਿੰਗ ਕੀਤੀ ਜਾ ਸਕਦੀ ਏ। ਉਨ੍ਹਾਂ ਸਪਸ਼ਟ ਕੀਤਾ ਕਿ ਇਸ ਮੁਹਿੰਮ ਦਾ ਉਦੇਸ਼ ਪ੍ਰਤੱਖ ਅਤੇ ਦਸਤਾਵੇਜ਼ੀ ਨਤੀਜੇ ਹਾਸਲ ਕਰਨਾ ਹੈ। ਦੇਸ਼ ਦਾ ਭਰੋਸੇਮੰਦ ਲੋਕ ਪ੍ਰਸਾਰਕ ਆਕਾਸ਼ਵਾਣੀ ਅੱਜ ਆਪਣੇ 90 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਿਹਾ ਹੈ। ਇਸ ਦਿਨ 8 ਜੂਨ 1936 ਨੂੰ ਇੰਡੀਅਨ ਸਟੇਟ ਬ੍ਰੌਡਕਾਸਟਿੰਗ ਸਰਵਿਸ ਦਾ ਨਾਂ ਬਦਲ ਕੇ ਆਲ ਇੰਡੀਆ ਰੇਡੀਓ AIR ਰੱਖਿਆ ਗਿਆ ਸੀ। ਸਾਲ 1956 ਵਿੱਚ ਆਲ ਇੰਡੀਆ ਰੇਡੀਓ ਦਾ ਨਾਂ ਬਦਲ ਕੇ ਆਕਾਸ਼ਵਾਣੀ ਕਰ ਦਿੱਤਾ ਗਿਆ। ਅੱਜ ਆਕਾਸ਼ਵਾਣੀ ਵੱਲੋਂ 591 ਸਟੇਸ਼ਨ ਚਲਾਏ ਜਾਂਦੇ ਨੇ, ਜੋ ਭਾਰਤ ਦੀ 98% ਆਬਾਦੀ ਤੱਕ ਪਹੁੰਚਦੇ ਨੇ ਤੇ 23 ਭਾਸ਼ਾਵਾਂ ਅਤੇ 146 ਬੋਲੀਆਂ ਵਿੱਚ ਪ੍ਰਸਾਰਣ ਕਰਦੇ ਨੇ। ਆਕਾਸ਼ਵਾਣੀ ਦਾ ਆਦਰਸ਼ ਵਾਕ ਏ ਭੋਜਨ ਹਿਤ ਆਏ ਭੋਜਨ ਸੁਖਾਏ। ਇਸ ਦੌਰਾਨ ਆਕਾਸ਼ਵਾਣੀ ਜਲੰਧਰ ਵੱਲੋਂ ਅੱਜ KL ਸਹਿਗਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਸਮਾਰੋਹ ਇੱਕ ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ ਕਰਾਇਆ ਜਾ ਰਿਹਾ ਹੈ। ਭਾਰਤ ਵਿੱਚ ਆਕਾਸ਼ਵਾਣੀ ਦੇ ਪ੍ਰਸਾਰਣ ਦੇ 90 ਸਾਲ ਪੂਰੇ ਹੋਣ ਨੂੰ ਸਮਰਪਿਤ ਸੰਗੀਤ ਸਮਾਰੋਹ ਹੁਣ ਤੋਂ ਥੋੜੀ ਦੇਰ ਬਾਅਦ ਸ਼ਾਮ 6:30 ਸ਼ੁਰੂ ਹੋ ਰਿਹਾ ਹੈ। ਆਕਾਸ਼ਵਾਣੀ ਦੇ ਪ੍ਰੋਗਰਾਮ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਸ਼ਾਸਤਰੀ ਸੰਗੀਤ ਦੇ ਵੱਖ ਵੱਖ ਰੂਪਾਂ ਵਿੱਚ ਗਾਇਨ ਦੇ ਨਾਲ ਨਾਲ ਸਾਜ਼ਾਂ ਦੀ ਜੁਗਲਬੰਦੀ ਵੀ ਪੇਸ਼ ਕੀਤੀ ਜਾਏਗੀ। ਪਿਓਤੀ ਦੀ ਜੋੜੀ ਪੰਡਿਤ ਮਨੂ ਕੁਮਾਰ ਸੀਨ ਅਤੇ ਸੁਪ੍ਰਿਆ ਸੀਨ ਸ਼ਾਸਤਰੀ ਸਿਤਾਰ ਸੰਤੂਰ ਜੁਗਲਬੰਦੀ ਪੇਸ਼ ਕਰਨਗੇ। ਪੰਡਿਤ ਸੀਨ ਆਕਾਸ਼ਵਾਣੀ ਦੇ ਜਾਣੇ ਪਛਾਣੇ ਕਲਾਕਾਰ ਨੇ। ਤਬਲੇ ਅਤੇ ਮਧੁਰੇਸ਼ ਭੱਟ ਅਤੇ ਸਿਧਾਰ ਚੈਟਰਜੀ ਉਨ੍ਹਾਂ ਦਾ ਸਾਥ ਦੇਣਗੇ। ਦਿਵਿਨ ਕੁਮਾਰ ਅਤੇ ਸਤਿੰਦਰ ਸਿੰਘ ਵੱਲੋਂ ਖਿਆਲ ਜੁਗਲਬੰਦੀ ਪੇਸ਼ ਕੀਤੀ ਜਾਏਗੀ। ਤਬਲੇ ਤੇ ਪੰਡਿਤ ਕਾਲੇ ਰਾਮ ਅਤੇ ਪੰਡਿਤ ਜਯਾ ਦੇਵ ਉਨ੍ਹਾਂ ਦਾ ਸਾਥ ਦੇਣਗੇ। ਪੰਜਾਬ ਦੇ ਜਲ ਸਰੋਤ ਤੇ ਭੂਮੀ ਤੇ ਜਲ ਸੰਭਾਲ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਅਮਰਗੜ੍ਹ ਵਿਧਾਨ ਸਭਾ ਹਲਕੇ ਦੇ ਪਿੰਡ ਮਾਣਕ ਮਾਜਰਾ ਅਤੇ ਦਹਿਲੀਸ ਖੁਰਦ ਵਿਖੇ 13 ਕਰੋੜ ਰੁਪਏ ਦੇ ਸਿੰਜਾਈ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ, ਗੱਜਣ ਮਾਜਰਾ ਵੀ ਮੌਜੂਦ ਰਹੇ। ਇਸ ਸਬੰਧੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਇਲਾਕੇ ਦੇ 3,832 ਏਕੜ ਤੋਂ ਵੱਧ ਖੇਤੀਯੋਗ ਰਕਬੇ ਨੂੰ ਪਹਿਲੀ ਵਾਰ ਸਿੰਜਾਈ ਲਈ ਨਹਿਰੀ ਪਾਣੀ ਮਿਲੇਗਾ। ਆਖਿਰ ਚ ਖਾਸ ਖਬਰ ਇੱਕ ਵਾਰ ਫਿਰ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਚੰਡੀਗੜ੍ਹ ਵਿਖੇ ਹਰਿਆਣਾ ਵਿਧਾਨ ਸਭਾ ਵਿਚ CPA ਇੰਡੀਆ ਰੀਜਨ ਜ਼ੋਨ 2 ਕਾਨਫਰੰਸ ਦਾ ਉਦਘਾਟਨ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 355 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇਕ ਅੰਤਰਰਾਸ਼ਟਰੀ ਹਥਿਆਰ ਤਸਕਰੀ ਅਤੇ ਹਵਾਲਾ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਇਕ ਅਫਗਾਨ ਨਾਗਰਿਕ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤੇ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਿਸ਼ਨ ਕਲੀਨ ਪੰਜਾਬ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
7: ਇਹ ਵਿਸ਼ਾਲ ਦਾ ਨਾ ਸਭ ਕੁਝ ਸਹੀ
8: FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਮਾਂ ਮਿਲੋ ਦੋਸਤੋ, ਇਸ ਵਕਤ ਸ਼ਾਮ ਦੇ 6:30 ਹੋਏ ਨੇ ਤੇ ਹੁਣ ਵੇਲੇ ਨੌਜਵਾਨ ਦੋਸਤਾਂ ਦੇ ਪਸੰਦੀਦਾ ਪ੍ਰੋਗਰਾਮ ਵਿਪਕਿਓਰ ਦਾ। ਤੇ ਦੋਸਤੋ, ਅੱਜ ਦਾ ਪ੍ਰੋਗਰਾਮ ਵਿਪਕਿਓਰ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਤੁਹਾਡਾ ਦੋਸਤ ਇਸ਼ਫਾਕ ਅਲੀ ਤੇ ਮੇਰੇ ਨਾਲ ਨੇ
9: ਪ੍ਰਭਜੋਤ
8: ਜੀ। ਦੋਸਤੋ, ਪ੍ਰੋਗਰਾਮ ਦੇ ਵਿੱਚ ਅੱਜ ਤੁਹਾਡੇ ਨਾਲ ਬਹੁਤ ਸਾਰੀ ਜਾਣਕਾਰੀ ਸਾਂਝੀ ਕਰਾਂਗੇ, ਇੱਕ ਬੜੀ ਹੀ ਅਹਿਮ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਵੀ ਕਰਵਾਵਾਂਗੇ। ਲੇਕਿਨ ਜਿਵੇਂ ਕਿ ਸਾਡੇ ਪ੍ਰੋਗਰਾਮ ਦੀ ਰਵਾਇਤ ਹੈ, ਸ਼ੁਰੂਆਤ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਇੱਕ ਵਿਚਾਰ। ਤੇ ਪ੍ਰਭਜੋਤ, ਅੱਜ ਦਾ ਵਿਚਾਰ ਕੀ ਹੈ
9: ਜੀ? ਅੱਜ ਦਾ ਵਿਚਾਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੈ।

0: ਤਾਂ ਦਮਨ ਦਾ ਲਿਖਿਆ ਸ਼ੇਰ, ਮੈਨੂੰ ਕਈਆਂ ਨੇ ਆਖਿਆ ਕਈ ਵਾਰੀ, ਮੈਨੂੰ ਕਈਆਂ ਨੇ ਆਖਿਆ ਕਈ ਵਾਰੀ, ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ। ਗੋਦੀ ਜਿਹਦੇ 'ਚ ਪਲ ਕੇ ਜਵਾਨ ਹੋਇਓ, ਉਹ ਮਾਂ ਛੱਡ ਦੇ, ਉਹ ਗਰਾਂ ਛੱਡ ਦੇ। ਜੇ ਪੰਜਾਬੀ ਪੰਜਾਬੀ ਕੂਕਣਾ ਈ, ਜਿੱਥੇ ਖੜਾ ਖੜੋਤਾ ਉਹ ਥਾਂ ਛੱਡ ਦੇ। ਮੈਨੂੰ ਇੰਜ ਲੱਗਦਾ ਲੋਕੀ ਆਖਦੇ ਨੇ, ਮੈਨੂੰ ਇੰਜ ਲੱਗਦਾ ਲੋਕੀ ਆਖਦੇ ਨੇ, ਤੂੰ ਪੁੱਤਰਾ ਆਪਣੀ ਮਾਂ ਛੱਡ ਦੇ, ਤੂੰ ਪੁੱਤਰਾ ਆਪਣੀ ਮਾਂ ਛੱਡ ਦੇ।
1: ਬਿਲਕੁਲ ਸਹੀ ਕਿਹਾ ਤੁਸੀਂ ਪ੍ਰਭਜੋਤ, ਕਿ ਉਸਤਾਦ ਦਾਮਨ ਦਾ ਇਹ ਸ਼ੇਰ ਮਾਂ ਬੋਲੀ ਦੇ ਲਈ ਜੋ ਇੱਕ ਇਨਸਾਨ ਦਾ ਸਮਰਪਣ ਹੈ, ਮਾਂ ਬੋਲੀ ਦੇ ਲਈ ਜੋ ਇੱਕ ਇਨਸਾਨ ਦੇ ਅੰਦਰ ਮੁਹੱਬਤ ਹੋਣੀ ਚਾਹੀਦੀ ਹੈ, ਉਸ ਚੀਜ਼ ਨੂੰ ਜ਼ਾਹਿਰ ਕਰਦਾ ਹੈ।
0: ਜੀ
1: ਜਿਵੇਂ ਕਿ ਅਸੀਂ ਅਕਸਰ ਸੁਣਦੇ ਹਾਂ ਨਾ, ਕਿ ਜਦੋਂ ਵੀ ਅਸੀਂ ਕਿਤੇ ਬਾਹਰ ਜਾਂਦੇ ਹਾਂ ਤਾਂ ਸਭ ਤੋਂ ਪਹਿਲਾਂ ਪੁੱਛਿਆ ਜਾਂਦਾ, ਤੁਹਾਡਾ ਨਾਂ ਕੀ ਹੈ, ਤੁਸੀਂ ਕਿਸ ਖਿੱਤੇ ਤੋਂ ਬਿਲੋਂਗ ਕਰਦੇ ਹੋ, ਅਤੇ ਤੁਹਾਡੀ ਮਾਂ ਬੋਲੀ ਕੀ ਹੈ
0: ਜੀ
1: ਨਾ। ਜਿਸ ਚੀਜ਼ ਦੇ ਨਾਲ ਮਾਂ ਦਾ ਤਾਲੁਕ ਜੁੜ ਜਾਂਦਾ, ਉਹ ਵੈਸੇ ਹੀ ਇਨਸਾਨ ਦੇ ਲਈ ਬੜੀ ਬੜੀ ਪਿਓਰ ਫੀਲਿੰਗ ਹੋ ਜਾਂਦੀ ਹੈ ਨਾ, ਬੜਾ ਹੀ ਲਗਾਓ ਹੋ ਜਾਂਦਾ ਉਹਦੇ ਨਾਲ, ਕਿਉਂਕਿ ਮਾਂ ਨਾਲ ਜੁੜਿਆ ਹੋਇਆ। ਮਾਂ ਇੱਕ ਸ਼ਬਦ ਹੀ ਹੈ ਸਰ,
0: ਜੀ
1: ਜੋ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਬੜਾ ਹੀ ਭਾਵਨਾਤਮਕ ਤੌਰ ਦੇ ਉੱਤੇ ਹੈ, ਜੋ ਹਰ ਇੱਕ ਇਨਸਾਨ ਦੀ ਮਾਂ ਹੈ ਉਹ ਤਾਲੁਕ ਰੱਖਦੀ ਹੈ। ਤਾਂ ਮਾਂ ਬੋਲੀ ਨੂੰ ਮਾਂ ਬੋਲੀ ਕਿਹਾ ਹੀ ਇਸ ਲਈ ਜਾਂਦਾ ਹੈ, ਕਿਉਂਕਿ ਜਦੋਂ ਅਸੀਂ ਆਪਣੀ ਮਾਂ ਦੇ ਗੋਦ ਦੇ ਵਿੱਚ ਹੁੰਦੇ ਹਾਂ, ਸਭ ਤੋਂ ਪਹਿਲਾਂ ਜੋ ਸ਼ਬਦ ਅਸੀਂ ਸੁਣਦੇ ਹਾਂ, ਸਭ ਤੋਂ ਪਹਿਲਾਂ ਜਿਹੜੀ ਲੋਰੀ ਸਾਨੂੰ ਮਾਂ ਜਿਸ ਭਾਸ਼ਾ ਦੇ ਵਿੱਚ, ਜਿਸ ਜ਼ੁਬਾਨ ਦੇ ਵਿੱਚ ਦਿੰਦੀ ਹੈ, ਉਸ ਬੱਚੇ ਦੀ ਮਾਂ ਬੋਲੀ ਹੁੰਦੀ ਹੈ,
0: ਜੀ
1: ਤਾਂ ਉਸਦੇ ਲਈ ਸਤਿਕਾਰ ਅਤੇ ਉਸਦੇ ਲਗਾਓ ਹੋਣਾ ਤਾਂ ਬੜਾ ਇੱਕ ਸੁਭਾਵਿਕ ਚੀਜ਼ ਹੈ।
0: ਜੀ ਬਿਲਕੁਲ, ਜਿਵੇਂ ਕਿ ਪਤਾ ਹੀ ਹੈ ਕਿ ਅੱਜ ਦਾ ਯੂਥ ਜਿਹੜਾ ਹੈ ਉਹ ਪੰਜਾਬੀ ਨੂੰ ਛੱਡ ਕੇ ਅੰਗਰੇਜ਼ੀ ਵੱਲ ਜ਼ਿਆਦਾ ਭੱਜਦਾ ਜਾ ਰਿਹਾ ਹੈ, ਪਰ ਜ਼ਰੂਰੀ ਆਪਣੇ ਲਈ ਮਾਂ ਬੋਲੀ ਹੈ। ਇਹ ਸਾਹਿਤਕਾਰਾਂ ਨੇ ਬੜੇ ਅੱਛੇ ਤਰੀਕੇ ਨਾਲ, ਬੜੇ ਅਲੱਗ ਅਲੱਗ ਢੰਗ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਜ ਕੱਲ੍ਹ ਤਕਨੀਕ ਦੇ ਜ਼ਮਾਨੇ ਵਿੱਚ ਯੂਥ ਜਿਹੜਾ ਹੈਗਾ ਉਹ ਤਕਨੀਕ ਨੂੰ ਪਹਿਲ ਦੇ ਰਿਹਾ, ਨਾ ਕਿ ਸਾਹਿਤ ਨੂੰ।
1: ਦੇਖੋ, ਵੈਸੇ ਤਾਂ ਬਹੁਤ ਸਾਰੀਆਂ ਐਸੀਆਂ ਕਿਤਾਬਾਂ ਨੇ ਪ੍ਰਭਜੋਤ, ਜੋ ਮਾਂ ਬੋਲੀ ਦੇ ਨਾਲ ਇਨਸਾਨ ਦੇ ਤਾਲੁਕ ਨੂੰ ਜ਼ਾਹਿਰ ਕਰਦੀਆਂ ਨੇ, ਪਰ ਮੇਰਾ ਇਹ ਮੰਨਣਾ ਹੈ ਕਿ ਸਾਡੇ ਜਿਹੜੇ ਨੌਜਵਾਨ ਦੋਸਤ ਨੇ, ਉਹਨਾਂ ਨੂੰ ਇੱਕ ਬਹੁਤ ਹੀ ਮਸ਼ਹੂਰ ਜ਼ਮਾਨਾ ਕਿਤਾਬ ਹੈ, ਬਹੁਤ ਫੇਮਸ ਹੈ, ਬਹੁਤ ਪਜ਼ੀਰਾਈ ਖੱਟੀ ਉਸ ਕਿਤਾਬ ਨੇ, ਅਤੇ
0: ਜੀ
1: ਉਸ ਕਿਤਾਬ ਦਾ ਨਾਮ ਹੈ ਮੇਰਾ ਦਾਗਿਸਤਾਨ,
0: ਜੀ ਬਿਲਕੁਲ।
1: ਰਸੂਲ ਹਮਜ਼ਾ ਤੋਸ ਦੀ ਲਿਖੀ ਹੋਈ ਕਿਤਾਬ ਹੈ, ਅਤੇ ਬੜੀ ਪਿਆਰੀ ਕਿਤਾਬ ਹੈ, ਅਤੇ ਉਸਦਾ ਪੰਜਾਬੀ ਦੇ ਵਿੱਚ ਹੁਣ ਅਨੁਵਾਦ ਵੀ ਹੋ ਚੁੱਕਿਆ ਹੈ
0: ਜੀ
1: ਜਿਹੜਾ, ਅਤੇ ਇੱਕ ਲੇਖਕ ਨੇ ਗੁਰਬਖਸ਼ ਸਿੰਘ ਫਰੈਂਕ, ਜਿਨ੍ਹਾਂ ਨੇ ਇਹਨੂੰ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹੈ,
0: ਜੀ
1: ਅਤੇ ਇਸ ਬੋਲੀ ਦੇ ਵਿੱਚ ਰਸੂਲ ਹਮਜ਼ਾ ਤੋਸ ਨੇ ਜਿਹੜੇ ਉਹ ਮਾਂ ਬੋਲੀ ਦੇ ਬਾਰੇ ਇੱਕ ਬਹੁਤ ਹੀ ਖੂਬਸੂਰਤ ਅਤੇ ਬਹੁਤ ਡੂੰਘੀ ਗੱਲ ਲਿਖਦੇ ਨੇ,
0: ਜੀ
1: ਜੋ ਅੱਜ ਦੇ ਨੌਜਵਾਨਾਂ ਦੇ ਲਈ ਇੱਕ ਬਹੁਤ ਵੱਡਾ ਸਬਕ ਹੋ ਸਕਦੀ ਹੈ। ਉਹ ਕਹਿੰਦੇ ਨੇ ਕਿ ਜੇ ਕੱਲ੍ਹ ਮੇਰੀ ਮਾਂ ਬੋਲੀ ਨੇ ਮੁੱਕ ਜਾਣਾ ਹੈ, ਤਾਂ ਮੈਂ ਚਾਹਾਂਗਾ ਕਿ ਮੈਂ ਅੱਜ ਹੀ ਮਰ ਜਾਵਾਂ।
0: ਕਿਆ ਬਾਤ ਹੈ।
1: ਯਾਨੀ ਕਿ ਆਪਣੀ ਭਾਸ਼ਾ ਦੇ ਨਾਲ, ਆਪਣੀ ਜ਼ੁਬਾਨ ਦੇ ਨਾਲ ਜੋ ਮੁਹੱਬਤ ਹੈ, ਉਹ ਕਿੰਨੇ ਖੂਬਸੂਰਤ ਸ਼ਬਦਾਂ ਦੇ ਵਿੱਚ ਜ਼ਾਹਿਰ ਕਰਦੇ ਨੇ। ਇਸੇ ਕਿਤਾਬ ਦੇ ਦੋ ਵੌਇਸ ਨੇ, ਉਹਨਾਂ ਦੇ ਵਿੱਚੋਂ ਇੱਕ ਛੋਟੀ ਜਿਹੀ ਕਹਾਣੀ ਹੈ, ਬਹੁਤ ਫੇਮਸ ਕਹਾਣੀ ਹੈ, ਕਿ ਜਦੋਂ ਦਾਗਿਸਤਾਨ ਦੇ ਇੱਕ ਖਿੱਤੇ ਦੇ ਵਿੱਚੋਂ ਇੱਕ ਬਹੁਤ ਛੋਟੀ ਉਮਰ ਦਾ ਬੱਚਾ ਹੁੰਦਾ ਹੈ ਪ੍ਰਭਜੋਤ, ਉਹ ਨਾ
0: ਜੀ
1: ਬਚਪਨ ਦੇ ਵਿੱਚ ਹੀ ਆਪਣੀ ਮਾਂ ਤੋਂ ਵਿਛੜ ਜਾਂਦਾ ਹੈ, ਅਤੇ ਉਹਦੀ ਮਾਂ ਜਿਹੜੀ ਹੁੰਦੀ ਹੈ ਉਹ ਸਿੰਗਲ ਪੇਰੈਂਟ ਹੁੰਦੀ ਹੈ, ਇਕੱਲੀ ਮਾਂ ਹੁੰਦੀ ਹੈ, ਉਸਦੀ ਪਰਵਰਿਸ਼ ਕਰਦੀ ਹੈ,
0: ਜੀ
1: ਅਤੇ ਵਿਛੜਨ ਤੋਂ ਬਾਅਦ ਕਈ ਸਾਲ ਬਾਅਦ ਨਾ ਰਸੂਲ ਹਮਜ਼ਾ ਤੋਜ਼ ਇੱਕ ਦੂਸਰੇ ਮੁਲਕ ਦੇ ਵਿੱਚ ਜਾਂਦਾ ਹੈ, ਅਤੇ
0: ਜੀ
1: ਉਹ ਛੋਟਾ ਜਿਹਾ ਬੱਚਾ ਉਹਨੂੰ ਉੱਥੇ ਮਿਲ ਜਾਂਦਾ ਹੈ,
0: ਜੀ
1: ਮਤਲਬ ਹੁਣ ਉਹ ਛੋਟਾ ਨਹੀਂ ਰਿਹਾ ਹੁੰਦਾ, ਹੁਣ ਕਾਫੀ ਵੱਡਾ ਹੋ ਚੁੱਕਿਆ ਹੁੰਦਾ ਹੈ, ਅਤੇ ਉਹ
0: ਜੀ
1: ਜਾ ਕੇ ਦੇਖਦਾ ਤਾਂ ਉਹ ਸੋਚਦਾ ਹੈ ਵੀ ਉਹਨੂੰ ਦੱਸਦਾ ਹੈ ਕਿ ਸਾਨੂੰ ਤਾਂ ਸਭ ਨੂੰ ਲੱਗਿਆ ਸੀ ਕਿ ਤੂੰ ਸ਼ਾਇਦ ਹੋ ਸਕਦਾ ਕਿ ਮਰ ਗਿਆ ਹੋਵੇਂ, ਸਾਨੂੰ ਨਾ ਮਿਲੇ ਤੇਰੀ ਮਾਂ, ਬਹੁਤ ਨੇ ਬਹੁਤ ਉਡੀਕ ਕੀਤੀ ਤੇਰੀ,
0: ਜੀ
1: ਤਾਂ ਉਹ ਬੱਚਾ ਉਹਨੂੰ ਦੱਸਦਾ ਕਿ ਮੈਂ ਇਸ ਤਰੀਕੇ ਨਾਲ ਇੱਥੇ ਪਹੁੰਚ ਗਿਆ, ਅਤੇ ਪੂਰੀ ਲੰਬੀ ਕਹਾਣੀ ਹੈ ਉਹ ਇੱਕ,
0: ਜੀ
1: ਅਤੇ
0: ਸਰ
1: ਉਸ ਤੋਂ ਬਾਅਦ ਹੁੰਦਾ ਕੀ ਹੈ ਕਿ ਰਸੂਲ ਹਮਜ਼ਾ ਤੋਜ਼ ਵਾਪਸ ਦਾਗਿਸਤਾਨ ਆਉਂਦਾ, ਅਤੇ ਉਸਦੀ ਮਾਂ ਨੂੰ ਦੱਸਦਾ ਹੈ ਕਿ ਮੈਨੂੰ ਤੇਰਾ ਬੇਟਾ ਮਿਲਿਆ ਸੀ। ਹੁਣ ਉਹ ਮਾਂ ਦਾ ਜੋ ਸਵਾਲ ਹੁੰਦਾ ਨਾ, ਸਭ ਤੋਂ ਪਹਿਲਾਂ ਉਹ ਆਪਣੇ ਆਪ ਦੇ ਵਿੱਚ ਇੱਕ ਇਮੋਸ਼ਨਲੀ ਐਸੀ ਅਟੈਚਮੈਂਟ ਕ੍ਰੀਏਟ ਕਰਦਾ ਹੈ ਲੈਂਗੁਏਜ ਦੇ ਨਾਲ, ਭਾਸ਼ਾ ਦੇ ਨਾਲ,
0: ਜੀ
1: ਜੋ ਕਿ ਬੜਾ ਪਿਆਰਾ ਲੱਗਿਆ ਮੈਨੂੰ, ਕਿ ਉਸਦੀ ਮਾਂ ਦਾ ਸਭ ਤੋਂ ਪਹਿਲਾ ਸਵਾਲ ਇਹ ਨਹੀਂ ਹੁੰਦਾ ਕਿ ਮੇਰਾ ਬੱਚਾ ਕਿਸ ਹਾਲਤ ਦੇ ਵਿੱਚ ਹੈ, ਕਿ
0: ਜੀ
1: ਉਹ ਸਿਹਤਮੰਦ ਹੈ, ਤਾਂ ਉਹ ਪੁੱਛਦੀ ਹੈ ਕਿ ਰਸੂਲ ਹਮਜ਼ਾ ਤੁਸੀਂ ਮੈਨੂੰ ਇਹ ਦੱਸ ਕਿ ਮੇਰਾ ਬੱਚਾ ਦੀ ਉਹ ਭਾਸ਼ਾ ਕਿਹੜੀ ਬੋਲ ਰਿਹਾ ਸੀ,
0: ਕਿਆ ਬਾਤ।
1: ਕਿ ਕੀ ਉਹ ਆਪਣੀ ਮਾਂ ਭਾਸ਼ਾ ਨੂੰ ਬੋਲ ਰਿਹਾ ਸੀ ਜਾਂ ਨਹੀਂ।
0: ਜੀ
1: ਤਾਂ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਮਲਟੀ ਲੈਂਗੁਏਜਸ ਦਾ ਇੱਕ ਜ਼ਮਾਨਾ ਚੱਲ ਰਿਹਾ ਹੈ, ਦੇਖੋ ਸਿੱਖਣੀ ਹਰ ਇੱਕ ਭਾਸ਼ਾ ਚਾਹੀਦੀ ਹੈ,
0: ਬਿਲਕੁਲ
1: ਸਾਨੂੰ ਇੰਗਲਿਸ਼ ਵੀ ਸਿੱਖਣੀ ਚਾਹੀਦੀ ਹੈ, ਵਰਲਡ ਕਨੈਕਟਿਵ, ਅਗਰ ਸਾਨੂੰ ਦੁਨੀਆ ਦੇ ਨਾਲ ਆਪਣੇ ਆਪਣੀ ਕਨੈਕਟਿਵਿਟੀ ਰੱਖਣੀ ਹੈ ਨਾ,
0: ਬਿਲਕੁਲ
1: ਕਮਿਊਨੀਕੇਸ਼ਨ ਰੱਖਣੀ ਹੈ, ਤਾਂ ਸਾਨੂੰ ਉਹ ਜ਼ੁਬਾਨ ਵੀ ਸਿੱਖਣੀ ਚਾਹੀਦੀ ਹੈ, ਸਾਡੇ
0: ਜੀ
1: ਦੇਸ਼ ਦੀ ਰਾਸ਼ਟਰੀ ਭਾਸ਼ਾ ਹਿੰਦੀ ਹੈ, ਸਾਨੂੰ ਇਹ ਵੀ ਸਿੱਖਣੀ ਚਾਹੀਦੀ ਹੈ,
0: ਬਿਲਕੁਲ
1: ਜਾਂ ਉਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿੱਚ ਸਾਨੂੰ ਬਹੁਤ ਸਾਰਾ ਸਾਹਿਤ ਮਿਲਦਾ,
0: ਜੀ
1: ਸਾਨੂੰ ਉਹ ਵੀ ਸਿੱਖਣਾ ਚਾਹੀਦਾ ਹੈ, ਲੇਕਿਨ ਆਪਣੀ ਜੋ ਮਾਂ ਬੋਲੀ ਹੈ, ਆਪਣੀ ਜੋ ਭਾਸ਼ਾ ਹੈ, ਉਸ ਦੇ ਅੰਦਰ ਅਬੂਰ ਹੈ ਜਿਹੜਾ, ਉਹ ਜ਼ਰੂਰ ਹਾਸਿਲ ਕਰਨਾ ਚਾਹੀਦਾ।
0: ਬਿਲਕੁਲ ਇਸੇ ਤਰ੍ਹਾਂ ਹੀ ਜਿਵੇਂ ਹੁਣ ਆਪਾਂ ਪੰਜਾਬੀ
1: ਜੀ
0: ਸਾਹਿਤ ਦੇ ਨਾਲ
1: ਬਿਲਕੁਲ, ਅਤੇ ਜ਼ਰੂਰੀ ਹੈ ਪ੍ਰਭਜੋਤ ਕਿ ਜਦੋਂ ਵੀ ਅਸੀਂ ਭਾਸ਼ਾ ਦੀ ਗੱਲ ਕਰਦੇ ਹਾਂ, ਹੈ ਨਾ,
0: ਜੀ
1: ਤਾਂ ਭਾਸ਼ਾ ਦੇ ਨਾਲ ਇੱਕ ਹੋਰ ਬੜੀ ਅਹਿਮ ਚੀਜ਼ ਹੈ ਜਿਹੜੀ ਤਾਲੁਕ ਖਾਂਦੀ ਹੈ ਕਿ ਸਾਡੀ ਭਾਸ਼ਾ ਦੇ ਅੰਦਰ ਜਿਹੜੀ ਸ਼ਬਦਾਵਲੀ ਹੈ
0: ਬਿਲਕੁਲ
1: ਉਹ ਬੜੀ ਸ਼ੁੱਧ ਹੋਣੀ ਚਾਹੀਦੀ ਹੈ।
0: ਜੀ
1: ਜਿਵੇਂ ਬਹੁਤ ਸਾਰੇ ਲੋਕ ਇਹ ਸਮਝਦੇ ਨੇ ਕਿ ਜੋ ਪੰਜਾਬੀ ਭਾਸ਼ਾ ਹੈ ਉਹ ਦਿਹਾਤੀਆਂ ਦੀ ਭਾਸ਼ਾ ਹੈ ਜਾਂ ਉਸ ਦੇ ਅੰਦਰ ਸ਼ਬਦਾਵਲੀ ਅੱਛੀ ਨਹੀਂ,
0: ਜੀ
1: ਹਾਲਾਂਕਿ ਮੈਨੂੰ ਲੱਗਦਾ ਕਿ ਅਦਬ ਔਰ ਇਹਤਰਾਮ ਦਾ ਜਿੰਨਾ ਧਿਆਨ ਪੰਜਾਬੀ ਦੇ ਵਿੱਚ ਰੱਖਿਆ ਜਾਂਦਾ ਹੈ ਉਹ ਦੂਸਰੀ ਭਾਸ਼ਾ 'ਚ ਵੀ ਉਨਾ ਰੱਖਿਆ ਜਾਂਦਾ, ਲੇਕਿਨ ਇਸ ਦੇ ਅੰਦਰ ਅਗਰ ਤੁਸੀਂ ਪਿਓਰ ਪੰਜਾਬੀ ਬੋਲਣ ਦੀ ਕੋਸ਼ਿਸ਼ ਕਰੋ ਤਾਂ ਤੁਹਾਨੂੰ ਪਤਾ ਲੱਗਿਆ ਕਿੰਨਾ ਪਿਆਰ, ਕਿੰਨਾ ਸਨੇਹ ਔਰ ਕਿੰਨੀ ਮਿਠਾਸ ਹੈ।
0: ਜੀ ਬਿਲਕੁਲ
1: ਅਤੇ ਦੋਸਤੋ ਇਸ ਦੇ ਨਾਲ ਹੀ ਤੁਹਾਨੂੰ ਸੁਣਾਉਂਦੇ ਹਾਂ ਪ੍ਰੋਗਰਾਮ ਦਾ ਇਹ ਪਹਿਲਾ ਗੀਤ।

0: जी दोस्तों, प्रोग्राम दे विच मुड़ तुहाडा स्वागत है। प्रोग्राम चल रहा है विप क्योर। दोस्तों, जिवें कि तुहानूं पहले ही दस्या सी कि प्रोग्राम दे विच अज तुहाडी मुलाकात है जिहड़ी एक बड़ी अहम शख्सियत दे नाल करवावांगे। दोस्तों, नौजवानों के सुपनों नूं जे सही उड़ान देनी होवे तां इल्म ते तजर्बे दी रहनुमाई बहुत जरूरी हुंदी है। ते अज साडे स्टूडियो दी खुशकिस्मती है कि साडे दरम्यान एक अजिही शख्सियत मौजूद ने जिन्हां नूं जेकर मैं ज्ञान दा समुंदर या फिर ज्ञान दा एक पूरा दबिस्तान कहां तां कोई हर्ज नहीं होएगा। ਪੰਜਾਬੀ ਸਾਹਿਤ ਅਤੇ ਖੋਜ ਦੀ ਦੁਨੀਆ ਦੇ ਵਿੱਚ ਇੱਕ ਬੜੇ ਉੱਚੇ ਮੁਕਾਮ ਰੱਖਣ ਵਾਲੇ ਅਤੇ ਆਪਣੀ PhD ਰਿਸਰਚ ਰਾਹੀਂ ਅਕਾਦਮਿਕ ਜਗਤ ਨੂੰ ਨਵੀਂ ਸੇਧ ਦੇਣ ਵਾਲੇ ਡਾਕਟਰ ਲਕਸ਼ਮੀ ਨਾਰਾਇਣ ਭਿੱਖੀ ਜੀ ਅੱਜ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ। ਅਤੇ ਗਿਆਨ ਦੇ ਇਸ ਅਥਾਹ ਸਮੁੰਦਰ ਨੂੰ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਆਖਦੇ ਹਾਂ। ਡਾਕਟਰ ਸਾਹਿਬ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ।
1: ਤੁਹਾਡੀ ਸਾਰਿਆਂ ਦੀ ਬਹੁਤ ਬਹੁਤ ਮਿਹਰਬਾਨੀ ਜੀ, ਤੁਸੀਂ ਨਾਚੀ ਜੀ ਨੂੰ ਬਖਸ਼ ਰਹੇ ਹੋ।
0: ਜੀ ਡਾਕਟਰ ਸਾਹਿਬ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਡਾ ਜਿਹੜਾ ਪ੍ਰੋਗਰਾਮ ਹੈ ਯੂਥ ਓਰੀਐਂਟਡ ਪ੍ਰੋਗਰਾਮ ਹੈ, ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸੱਦਣ ਦਾ ਇੱਕ ਜਿਹੜਾ ਮੇਨ ਮਕਸਦ ਉਹੀ ਹੈ ਕਿ ਸਾਡੇ ਜਿਹੜੇ ਨੌਜਵਾਨ ਦੋਸਤ ਨੇ ਉਹ ਤੁਹਾਡੇ ਤਜਰਬੇ ਤੋਂ, ਤੁਹਾਡੀ ਖੋਜ ਤੋਂ ਕਿਸ ਤਰ੍ਹਾਂ ਨਫਾ ਲੈ ਸਕਦੇ ਨੇ। ਸਭ ਤੋਂ ਪਹਿਲਾਂ ਤਾਂ ਤੁਸੀਂ ਸਾਡੇ ਸਰੋਤਿਆਂ ਨੂੰ ਆਪਣੇ ਬਾਰੇ ਥੋੜ੍ਹਾ ਦੱਸੋ।
1: ਮੇਰਾ ਨਾਂ ਡਾਕਟਰ ਲਕਸ਼ਮਣ ਭਿੱਖੀ ਹੈ
0: ਜੀ।
1: ਅਤੇ ਮੈਂ ਜੇ ਆਪਣੇ ਬਾਰੇ ਦੱਸਾਂ ਤਾਂ ਜਿਹੜੇ ਰੇਡੀਓ ਦੇ ਸਰੋਤੇ ਨੇ ਉਹ ਜ਼ਰੂਰ ਪ੍ਰਭਾਵਿਤ ਹੋਣਗੇ। ਮੈਟ੍ਰਿਕ ਕਰਨ ਤੋਂ ਬਾਅਦ ਯਕਦਮ ਕੋਈ ਨੌਕਰੀ ਨਹੀਂ ਸੀ ਮਿਲੀ ਤੇ ਮੈਂ ਬਿਜਲੀ ਬੋਰਡ ਦੇ ਵਿੱਚ ਐਜ ਏ ਦਿਹਾੜੀਦਾਰ ਭਰਤੀ ਹੋਇਆ। ਲੇਕਿਨ ਜਿਹੜੀ ਮੈਂ ਆਪਣੀ ਯੋਗਤਾ ਹੈ ਉਹ ਵਧਾਉਂਦਾ ਰਿਹਾ। ਪਹਿਲਾਂ ਮੈਂ ਗਿਆਨੀ ਕੀਤੀ, ਫਿਰ MA ਪੰਜਾਬੀ ਕੀਤੀ ਤੇ ਸਾਹਿਤਕ ਲੋਕਾਂ ਦਾ ਬਹੁਤ ਸਾਥ ਮਿਲਦਾ ਰਿਹਾ, ਪ੍ਰੋਫੈਸਰਾਂ ਦਾ ਬਹੁਤ ਆਸ਼ੀਰਵਾਦ ਪ੍ਰਾਪਤ ਹੋਇਆ ਤੇ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਵਾਸੀ ਪੰਜਾਬੀ ਕਹਾਣੀ ਪਾਰ ਸੱਭਿਆਚਾਰਕ ਮਸਲੇ ਤੇ ਪੇਸ਼ਕਾਰੀ ਵਿਸ਼ੇ ਦੇ ਉੱਤੇ PhD ਕੀਤੀ ਹੈ।
2: ਜੀ ਸਰ,
1: ਤੇ ਉਸ ਤੋਂ ਬਾਅਦ ਡਿਪਾਰਟਮੈਂਟ ਦੇ ਵਿੱਚ ਵੱਲੋਂ ਮੈਨੂੰ ਲਗਾਤਾਰ ਤਰੱਕੀਆਂ ਮਿਲਦੀ ਰਹੀ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਦਿਹਾੜੀਦਾਰ ਸਾਂ, ਫਿਰ ਵਰਕ ਚਾਰਜ, ਫਿਰ OC, ਫਿਰ SSA, ਫਿਰ JEE ਸਬਸਟੇਸ਼ਨ, ਫਿਰ ਅਖੀਰ ਦੇ ਵਿੱਚ ਬੋਰਡ ਆਫ ਡਾਇਰੈਕਟਰ ਨੇ ਮੇਰਾ ਜੋ ਕੰਮ ਕਾਜ ਦੇਖਦਿਆਂ ਮੈਨੂੰ ਹੈਡ ਆਫਿਸ ਦੇ ਵਿੱਚ ਭਾਸ਼ਾ ਅਫਸਰ ਨਿਯੁਕਤ ਕੀਤਾ ਸੀ। ਇਹ ਮੇਰੀ ਮੁੱਢਲੀ ਜਾਣਕਾਰੀ ਹੈ ਤੇ 15 ਦੇ ਲਗਭਗ ਮੇਰੀਆਂ ਵਾਰਤਕ, ਕਵਿਤਾ ਤੇ ਸੰਪਾਦਨਾ ਸੰਬੰਧ ਪੁਸਤਕਾਂ ਆ ਚੁੱਕੀਆਂ ਨੇ।
2: ਜੀ ਸਰ,
1: ਹਾਂਜੀ ਹਾਂਜੀ।
2: ਤੇ ਮੈਂ ਪੁੱਛਣਾ ਚਾਹਾਂਗਾ ਕਿ ਤੁਸੀਂ ਪੰਜਾਬੀ ਸਾਹਿਤ ਨਾਲ ਜੁੜੇ ਕਿਵੇਂ, ਸ਼ੁਰੂਆਤ ਕਿਵੇਂ ਹੋਈ?
1: ਸ਼ੁਰੂਆਤ ਇਸ ਤਰ੍ਹਾਂ ਸੀ ਕਿ ਜਿਸ ਤਰ੍ਹਾਂ ਕਿਹਾ ਜਾਂਦਾ ਕਿ ਜੈਸੀ ਸੰਗਤ ਵੈਸੀ ਰੰਗਤ, ਇੱਕ ਬਹੁਤ ਵੱਡਾ ਫੈਕਟਰ ਹੈ
2: ਜੀ।
1: ਇਹ ਜਿਸ ਤਰ੍ਹਾਂ ਦੀ ਸਾਡੀ ਸਾਡਾ ਸਾਥ ਹੋਏਗਾ, ਲੋਕਾਂ ਨਾਲ ਵਿਚਰਨ ਦਾ ਤਰੀਕਾ ਹੋਏਗਾ, ਉਸ ਤਰ੍ਹਾਂ ਦਾ ਹੋ ਜਾਏਗਾ। ਮੈਂ ਸਕੂਲ ਵਿੱਚ ਹੀ ਸਾਂ ਜਦੋਂ ਸਕੂਲ ਦੇ ਵਿੱਚ ਸ਼ਨੀਵਾਰ ਵਾਲੇ ਦਿਨ ਉੱਥੇ ਇੱਕ ਗੈਦਰਿੰਗ ਹੁੰਦੀ ਸੀ ਤੇ ਉਹਦੇ ਵਿੱਚ ਗੀਤ ਸੁਣੇ ਜਾਂਦੇ, ਕਵਿਤਾਵਾਂ ਸੁਣੀਆਂ ਜਾਂਦੀਆਂ, ਤਾਂ ਉੱਥੇ ਮੈਂ ਗੀਤ ਪੇਸ਼ ਕਰਿਆ ਕਰਦਾ ਸਾਂ ਤੇ ਉੱਥੇ ਸਾਡੇ ਗੁਰਚਰਨ ਚਾਲ ਭਿੱਖੀ ਸੀਗੇ ਤੇ ਉਹਨਾਂ ਨੇ ਸਾਨੂੰ ਕਹਾਣੀਆਂ ਵੱਲ, ਸਾਹਿਤ ਵੱਲ ਪ੍ਰੇਰਿਤ ਕੀਤਾ ਤੇ ਮੁੱਢਲੇ ਦੌਰ ਵਿੱਚ ਇੱਕ ਪੰਖੜੀਆਂ ਮੈਗਜ਼ੀਨ ਹੁਣ ਵੀ ਪ੍ਰਕਾਸ਼ਿਤ ਹੁੰਦਾ ਹੈ, ਉਹਦੇ 'ਚ ਮੇਰੀ 7ਵੀਂ 8ਵੀਂ ਜਮਾਤ ਵਿੱਚ ਸਾਂ ਜਦੋਂ ਇੱਕ ਕਹਾਣੀ ਚਲਾਕ ਚੂਹਾ ਉਹਦੇ ਵਿੱਚ ਛਪਦੀ ਸੀ, ਮੈਨੂੰ ਬੜੀ ਖੁਸ਼ੀ ਹੋਈ ਤੇ ਉਹਨਾਂ ਨੇ ਮੈਨੂੰ ਲਗਾਤਾਰ ਮੈਗਜ਼ੀਨ ਵੀ ਭੇਜੇ ਔਰ ਪੈਸੇ ਵੀ ਭੇਜੇ ਜੀ।
2: ਜੀ,
1: ਹਾਂਜੀ
2: ਤੇ
1: ਹਾਂਜੀ।
2: ਜਿਵੇਂ ਕਿ ਤੁਹਾਡਾ PhD ਦਾ ਵਿਸ਼ਾ ਹੈ ਪ੍ਰਵਾਸੀ ਪੰਜਾਬੀ, ਪ੍ਰਵਾਸੀ ਪੰਜਾਬੀ ਕਹਾਣੀਆਂ, ਸਰ ਇਹਦੇ ਬਾਰੇ ਕੋਈ ਚਾਨਣਾ ਪਾਉਣਾ ਚਾਹੋਗੇ ਤੁਸੀਂ?
1: ਇਹਦੇ ਵਿੱਚ ਮੈਂ ਇਹੀ ਦੱਸਣਾ ਚਾਹੁੰਦਾ ਕਿ ਜਿਹੜੇ ਸਾਡੇ ਨੌਜਵਾਨ, ਅੱਜ ਤਾਂ ਯੂਥ ਬਹੁਤ ਵੱਡੀ ਪੱਧਰ ਤੇ ਪ੍ਰਵਾਸ ਕਰ ਰਿਹਾ ਹੈ, ਲੇਕਿਨ ਕੋਈ ਬੇੜਾ ਸੀ ਉਦੋਂ ਥੋੜੇ ਥੋੜੇ ਬੰਦੇ ਵੱਖ ਵੱਖ ਥਾਵਾਂ ਤੋਂ ਜਾਇਆ ਕਰਦੇ ਸਨ
2: ਜੀ।
1: ਉਹਦੇ ਵਿੱਚ ਮੈਂ ਇਹੀ ਡਿਸਕਸ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਦੋਂ ਸਾਡੇ ਨੌਜਵਾਨ ਬਾਹਰ ਚਲੇ ਜਾਂਦੇ ਹੈ, ਜਾਣ ਤੋਂ ਪਹਿਲਾਂ ਦੀਆਂ ਵੀ ਬੜੀਆਂ ਸਮੱਸਿਆਵਾਂ ਹੁੰਦੀਆਂ ਨੇ, ਬੰਦੇ ਨੇ ਆਪਣਾ ਮਤਲਬ ਜਿਹੜਾ ਹੈ ਵੀਜ਼ਾ ਲਗਵਾਉਣਾ
2: ਜੀ,
1: ਤੇ ਆਪਣਾ ਹੋਰ ਤਿਆਰੀਆਂ ਕਰਨੀਆਂ, ਕਾਫੀ ਪੈਸਾ ਖਰਚ ਹੁੰਦਾ ਹੈ, ਫਿਰ ਉੱਥੇ ਜਾ ਕੇ ਬੜੀਆਂ ਸਮੱਸਿਆਵਾਂ ਆਉਂਦੀਆਂ ਨੇ। ਪੰਜਾਬੀ ਕਹਾਣੀ ਦੇ ਵਿੱਚ ਜੋ ਕਹਾਣੀਆਂ ਦੇ ਵਿੱਚ ਸਮੱਸਿਆਵਾਂ ਉੱਭਰ ਕੇ ਆਈਆਂ
2: ਜੀ,
1: ਉਹ ਮੈਂ ਉਹਦੇ ਵਿੱਚ ਪੇਸ਼ ਕੀਤੀਆਂ ਨੇਗੀਆਂ
2: ਜੀ।
1: ਵੀ ਨੌਜਵਾਨ ਉੱਥੇ ਜਾ ਕੇ ਕਿਵੇਂ ਆਪਣੇ ਮਿਹਨਤ ਕਰਦੇ ਹੈ, ਕਿਵੇਂ ਕਈ ਵਾਰ ਉਹਨਾਂ ਨੂੰ ਕੰਮ ਨਹੀਂ ਮਿਲਦਾ ਹੈ ਤੇ ਜਾਂ ਉਹਨਾਂ ਦਾ ਜਿਹੜਾ ਸਾਰਾ ਜਿਉਣ ਦਾ ਤਰੀਕਾ ਸਲੀਕੇ ਚੇਂਜ ਹੋ ਜਾਂਦਾ ਹੈ, ਉਹ ਮੈਂ ਉਹਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।
2: ਜੀ,
1: ਉਹਦੇ 'ਚ ਅਮੈਰੀਕਨ ਕਹਾਣੀ, ਬਰਤਾਨਵੀ ਕਹਾਣੀ ਤੇ ਕੈਨੇਡਾ ਦੀ ਕਹਾਣੀ, ਜਿੰਨੇ ਵੀ ਮਤਲਬ ਮੇਨ

0: ਰਾਈਟਰ ਸੀਗੇ ਕਹਾਣੀਕਾਰ
1: ਜੀ,
0: ਉਹ ਮੈਂ ਸਾਰੇ ਉਹਦੇ ਵਿੱਚ ਡਿਸਕਸ ਕੀਤੇ ਹੈਗੇ
1: ਜੀ। ਸਰ, ਅਜੋਕਾ ਜ਼ਮਾਨਾ ਜਿਵੇਂ ਕਿ ਤਕਨੀਕ ਦਾ ਜ਼ਮਾਨਾ ਹੈ, ਅਤੇ ਤੁਹਾਨੂੰ ਕੀ ਲੱਗਦਾ ਜਿਹੜਾ ਪ੍ਰਵਾਸੀਕਰਨ ਜੋ ਵਧਿਆ ਹੈ ਆਪਣੇ ਲੋਕਾਂ ਦੇ ਵਿੱਚ, ਇਸ ਦਾ ਮੁੱਖ ਕਾਰਨ ਤਕਨੀਕ ਨਾਲ ਕੋਈ ਸੰਬੰਧ ਰੱਖਦਾ?
0: ਨਹੀਂ, ਤਕਨੀਕ ਨਾਲ ਨਹੀਂ ਕੋਈ ਸੰਬੰਧ, ਇਹਦਾ ਸਾਰਾ ਮਸਲਾ ਬੇਰੁਜ਼ਗਾਰੀ ਨਾਲ ਜੁੜਿਆ ਹੋਇਆ। ਜਦੋਂ ਕਿਸੇ ਨੌਜਵਾਨ ਨੂੰ ਰੁਜ਼ਗਾਰ ਨਹੀਂ ਮਿਲਦਾ, ਜੇਕਰ ਰੁਜ਼ਗਾਰ ਮਿਲਦਾ ਹੈ ਤਾਂ ਉਹਨੂੰ ਉਨੇ ਪੈਸੇ ਨਹੀਂ ਮਿਲਦੇ, ਉਹਦੀ ਤਨਖਾਹ ਨਹੀਂ ਮਿਲਦੀ
1: ਜੀ।
0: ਔਰ ਜੇਕਰ ਤਨਖਾਹ ਮਿਲਦੀ, ਇੱਕ ਸਾਡੇ ਹੋਰ ਮਾੜਾ ਫੈਕਟਰ ਹੈਗਾ ਸਾਡੇ ਮੁਲਕ ਦੇ ਵਿੱਚ, ਜੇਕਰ ਕੋਈ ਬੰਦਾ ਕੰਮ ਕਰਦਾ ਹੈਗਾ, ਮਿਹਨਤ ਕਰਦਾ ਹੈਗਾ, ਜਦੋਂ ਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਜੀ ਕਿਰਤ ਕਰੋ ਵੰਡ ਛਕੋ ਨਾਮ ਜਪੋ, ਕਿ ਕਿਰਤ ਸਾਨੂੰ ਝਿਜਕਣਾ ਨਹੀਂ ਚਾਹੀਦਾ, ਡਰਨਾ ਨਹੀਂ ਚਾਹੀਦਾ
1: ਜੀ।
0: ਜੇਕਰ ਸਾਡੇ ਇੱਥੇ ਨੌਜਵਾਨ ਕੰਮ ਕਰਦੇ ਵੀ ਕਿਰਤ ਵਾਲਾ, ਤਾਂ ਪਹਿਲੀ ਗੱਲ ਤਾਂ ਖੁਦ ਬੰਦੇ ਦੇ ਅੰਦਰ ਇੱਕ ਜਿਹਨੂੰ ਕਹਿੰਦੇ ਵੀ ਕੰਪਲੈਕਸ ਆ ਜਾਂਦਾ ਹੈ
1: ਜੀ।
0: ਉਹਦੇ ਅੰਦਰ ਨੀ ਆਉਂਦਾ, ਜਿਹੜੇ ਦੇਖਣ ਵਾਲੇ ਬੰਦੇ ਹੈਗੇ ਉਹ ਵੀ ਕਹਿੰਦੇ ਵੀ ਦੇਖੋ ਇਹ BA ਕੀਤਾ ਹੋਇਆ ਤੇ ਇਹ ਕੰਮ ਕਰ ਰਿਹਾ, ਇਹ ਕੰਮ ਕਰ ਰਿਹਾ। ਬਾਹਰਲੇ ਮੁਲਕਾਂ ਦੇ ਵਿੱਚ ਇਹ ਗੱਲ ਨਹੀਂ ਹੈ, ਉਹ ਜੋ ਵੀ ਕੰਮ ਕਰਨ ਉੱਥੇ ਹਰ ਕੰਮ ਨੂੰ ਰਿਸਪੈਕਟ ਦਿੱਤੀ ਜਾਂਦੀ ਹੈ। ਸਾਡੇ ਰਿਸਪੈਕਟ ਨਹੀਂ ਹੈ ਨਾ ਉਹਨਾਂ ਧੰਨ ਹੈ, ਇਸ ਕਰਕੇ ਲੋਕ ਬੇਰੁਜ਼ਗਾਰੀ ਦੀ ਤਾਦਾਦ ਕਰਕੇ ਬਾਹਰਲੇ ਮੁਲਕਾਂ ਵੱਲ ਨੂੰ ਜਾ ਰਹੇ ਹੈਗੇ ਹੈ
2: ਜੀ। ਡਾਕਟਰ ਸਾਹਿਬ, ਤੁਹਾਨੂੰ ਬਹੁਤ ਸਹੀ ਔਰ ਬੜਾ ਦਿਲ ਲੱਗਵਾਂ ਜਵਾਬ ਦਿੱਤਾ ਇਸ ਸਵਾਲ ਦਾ। ਅਤੇ ਡਾਕਟਰ ਸਾਹਿਬ, ਮੈਂ ਤੁਹਾਨੂੰ ਅਗਲਾ ਸਵਾਲ ਇਹ ਪੁੱਛਣਾ ਚਾਹਾਂਗਾ, ਫਿਰ ਅਸੀਂ ਉਸ ਤੋਂ ਬਾਅਦ ਸ਼ਿਫਟ ਕਰਾਂਗੇ ਸਾਡੇ ਨੌਜਵਾਨ ਦੋਸਤਾਂ ਦੇ ਕੁਝ ਸਵਾਲ ਨੇ ਉਸ ਤਰਫ, ਕਿ ਜੋ ਪੁਰਾਣੀਆਂ ਕਹਾਣੀਆਂ ਸੀਗੀਆਂ ਪ੍ਰਵਾਸ ਦੇ ਉੱਤੇ ਲਿਖੀਆਂ ਗਈਆਂ, ਕਿਉਂਕਿ ਪ੍ਰਵਾਸ ਪੰਜਾਬ ਦੀ ਬਹੁਤ ਪੁਰਾਣੀ ਦਿੱਕਤ ਹੈ। ਅਗਰ ਅਸੀਂ ਦੇਖਦੇ ਹਾਂ ਤਾਂ ਲਗਭਗ ਕੋਈ 50-60 ਸਾਲ ਤੋਂ ਅਸੀਂ ਇਸ ਚੀਜ਼ ਤੋਂ ਪੀੜਿਤ ਹਾਂ, ਅਤੇ ਲਗਭਗ ਸਾਡੀ ਤੀਸਰੀ ਜਨਰੇਸ਼ਨ ਹੈ ਜਿਹੜੀ ਉਹ ਵੀ ਉਸੇ ਪਿੰਡ ਦੇ ਉੱਤੇ ਤੁਰ ਪਈ। ਤਾਂ ਬਹੁਤ ਸਾਰੇ ਕਹਾਣੀਕਾਰਾਂ ਨੇ, ਬਹੁਤ ਸਾਰੇ ਰਾਈਟਰਾਂ ਨੇ ਇਹਦੇ ਉੱਤੇ ਬਹੁਤ ਕਹਾਣੀਆਂ ਕਵਿਤਾਵਾਂ ਲਿਖੀਆਂ ਨੇ, ਜਿਸ ਤਰ੍ਹਾਂ ਕਿ ਲੰਮੇ ਪੈਂਡੇ ਨੇ ਗਿਆਨੀ ਹਰਨਾਮ ਸਿੰਘ ਜੀ ਨੇ ਲਿਖੀਆਂ ਨੇ, ਗੁਆਚੇ ਟਾਪੂ ਨੇ ਸੰਤੋਖ ਸਿੰਘ ਧੀਰ ਜੀ ਦੀ ਬਹੁਤ ਫੇਮਸ ਹੈ। ਤਾਂ ਪੁਰਾਣੀਆਂ ਕਹਾਣੀਆਂ ਅਤੇ ਅੱਜ ਦੀਆਂ ਨਵੀਆਂ ਕਿਹੜੀਆਂ ਪ੍ਰਵਾਸ ਦੇ ਨਾਲ ਤਾਲੁਕ ਰੱਖਦੀਆਂ ਕਹਾਣੀਆਂ ਨੇ, ਇਹਦੇ ਵਿੱਚ ਫਰਕ ਕੀ ਆਇਆ?
0: ਫਰਕ ਇਹ ਹੈ ਵੀ ਜਿਹੜਾ ਸਾਡਾ ਜਿਹੜਾ ਦੇਖੋ ਤੁਸੀਂ 70-80 ਸਾਲ ਦੀ ਗੱਲ ਕਰਦੇ ਹੋ, ਆਪਣੇ ਫੀਸ ਵੀ ਡਿਸਕਸ ਕੀਤਾ ਹੈ
2: ਜੀ,
0: ਬਈ ਪ੍ਰਾਚੀਨ ਕਾਲ ਤੋਂ ਹੀ ਪ੍ਰਵਾਸ ਹੋ ਰਿਹਾ ਹੈ। ਉਸ ਪ੍ਰਵਾਸ ਤੇ ਇਸ ਪ੍ਰਵਾਸ ਦਾ ਬਹੁਤ ਜ਼ਿਆਦਾ ਫਰਕ ਹੈ। ਫਰਕ ਇਹ ਹੈ ਵੀ ਪਹਿਲਾਂ ਅਸੀਂ ਸੰਪੰਨ ਸੀਗੇ, ਸਾਡੇ ਮੁਲਕ ਨੂੰ ਵਿਸ਼ਵ ਸਭਿਅਤਾ ਦੀ ਜਨਨੀ ਕਿਹਾ ਜਾਂਦਾ ਹੈ
1: ਜੀ,
0: ਔਰ ਸਾਡਾ ਜਿਹੜਾ ਪ੍ਰਵਾਸ ਸੀ ਉਹਦੇ ਵਿੱਚ ਧਰਮ ਦੇ ਵਿੱਚ ਅਸੀਂ ਅੱਗੇ ਸੀਗੇ, ਆਰਥਿਕਤਾ ਵਪਾਰ ਦੇ ਵਿੱਚ ਅਸੀਂ ਅੱਗੇ ਸੀਗੇ, ਸਿੱਖਿਆ ਦੇ ਖੇਤਰ ਵਿੱਚ ਅਸੀਂ ਅੱਗੇ ਸੀਗੇ। ਅਸੀਂ ਲੋਕਾਂ ਨੂੰ ਗਾਈਡ ਕਰਨ ਵਾਸਤੇ ਸੰਪੰਨਤਾ ਦੇ ਵਿੱਚੋਂ ਜਾਇਆ ਕਰਦੇ ਸੀ ਬਾਹਰ, ਹੁਣ ਅਸੀਂ ਤੋਟ ਦੇ ਵਿੱਚੋਂ ਜਾ ਰਹੇ ਹਾਂ। ਜਿਵੇਂ ਭਾਰਤ ਬਾਰੇ ਵੀ ਸੀ, ਦੁੱਧ ਦਾ ਦਰਿਆ, ਸੋਨੇ ਦੀ ਚਿੜੀਆਂ, ਉਸ ਪ੍ਰਵਾਸ ਤੇ ਇਸ ਪ੍ਰਵਾਸ ਦਾ ਕਾਫੀ ਫਰਕ ਹੈ, ਤੇ ਬਹੁਤ ਜ਼ਿਆਦਾ ਡਿਫਰੈਂਸ ਮੈਂ ਮੰਨਦਾ ਅੰਤਰ ਹੈਗਾ ਇਸ ਪ੍ਰਵਾਸ ਦੇ ਵਿੱਚ
2: ਜੀ। ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਪ੍ਰਵਾਸ ਦੇ ਉੱਤੇ ਬਹੁਤ ਜਿਹੜਾ ਸਹੀ ਚਾਨਣ ਪਾਇਆ ਕਿ ਪ੍ਰਵਾਸ ਕਿੱਡੀ ਵੱਡੀ ਦਿੱਕਤ ਹੈ, ਤਾਂ ਤੁਸੀਂ ਸ਼ੁਰੂਆਤ ਦੇ ਵਿੱਚ ਮੈਨੂੰ ਦੱਸਿਆ ਕਿ ਤੁਸੀਂ 15 ਦੇ ਲਗਭਗ ਕਿਤਾਬਾਂ ਜਾਂ 15 ਤੋਂ ਜ਼ਿਆਦਾ ਕਿਤਾਬਾਂ ਲਿਖੀਆਂ ਨੇ, ਤੁਸੀਂ ਕਹਾਣੀਆਂ ਵੀ ਲਿਖਦੇ ਹੋ ਅਤੇ ਤੁਸੀਂ ਕਵਿਤਾਵਾਂ ਵੀ ਲਿਖਦੇ ਹੋ, ਅਤੇ ਮੇਰਾ ਪਰਸਨਲੀ ਇਹ ਮੰਨਣਾ ਹੈ ਕਿ ਇੱਕ ਕਹਾਣੀਕਾਰ ਅਤੇ ਇੱਕ ਕਵਿਤਾਕਾਰ ਸਮਾਜ ਨੂੰ ਜੋ ਜਾਗਰੂਕ ਕਰ ਸਕਦਾ ਆਪਣੇ ਸ਼ਬਦਾਂ ਦੇ ਨਾਲ, ਅਤੇ ਉਹਨਾਂ ਕੋਈ ਹੋਰ ਜੀ,
0: ਮੈਂ ਤੁਹਾਨੂੰ ਕਵਿਤਾ ਸੁਣਾਉਣੀ ਚਾਹੁੰਦਾ ਹੈਗਾ, ਉਹ
2: ਜੀ ਜੀ
0: ਜੂਸ ਨੂੰ ਅੱਛੀ ਲੱਗੇਗੀ
2: ਜੀ, ਮੇਰਾ ਇਸ਼ਾਰਾ ਬਿਲਕੁਲ ਇਸੇ ਤਰਫ ਸੀ।
0: ਮੈਂ ਤਰੰਨਮ ਦੇ ਵਿੱਚ ਕੋਸ਼ਿਸ਼ ਕਰਾਂਗਾ
2: ਜੀ
0: ਤੇ ਤੁਹਾਨੂੰ ਪੇਸ਼ ਕਰਨ ਦੀ। ਉਸੇ ਅਸੀਂ ਕੂੜਾੜਾ ਭੁੱਲ ਗਏ ਹਾਂ, ਇਹ ਤੋਂ ਭਾਵ ਇਹ ਹੈ ਵੀ ਜਿਹੜੀ ਸਾਡੀ ਮੌਲਿਕ ਸਭਿਅਤਾ ਹੈ, ਸਾਡਾ ਖਾਣਾ, ਸਾਡਾ ਗਾਣਾ, ਸਾਡਾ ਬਾਣਾ ਬਦਲਦਾ ਜਾ ਰਿਹਾ।
2: ਬਿਲਕੁਲ,
0: ਸਾਡੇ ਨੌਜਵਾਨਾਂ ਦੇ ਵਿੱਚ ਪੱਛਮ ਦੀ ਹੋੜ ਜ਼ਿਆਦੇ ਹੈ, ਵੀ ਜੋ ਪੱਛਮ ਵਿੱਚ ਹੋ ਰਿਹਾ, ਬਾਹਰਲੇ ਮੁਲਕਾਂ ਵਿੱਚ ਹੋ ਰਿਹਾ, ਹੁਣ ਅਸੀਂ ਅਡੋਪਟ ਕਰ ਰਹੇ ਹਾਂ, ਉਹਨੂੰ ਗ੍ਰਹਿਣ ਕਰ ਰਹੇ ਹਾਂ, ਤੇ ਇਹੀ ਸਾਡੀ ਤ੍ਰਾਸਦੀ ਹੈ ਵੀ ਨਾ ਤਾਂ ਅਸੀਂ ਬਾਹਰਲੇ ਮੁਲਕਾਂ ਦੀ ਜੋ ਅੱਛੀਆਂ ਗੱਲਾਂ ਨੇ ਉਹਨੂੰ ਗ੍ਰਹਿਣ ਕਰ ਸਕੇ ਹਾਂ, ਤੇ ਨਾ ਹੀ ਅਸੀਂ ਮਤਲਬ ਆਪਣਿਆਂ ਨੂੰ ਛੱਡੀ ਜਾਂਦੇ ਹਾਂ। ਸੋ ਮੈਂ ਤੁਹਾਨੂੰ ਤਰੰਨਮ ਦੇ ਵਿੱਚ 2-3 ਮਿੰਟਾਂ ਦੇ ਵਿੱਚ ਇੱਕ ਗੀਤ ਕਹਿਣ ਦੀ ਆਗਿਆ ਲਵਾਂਗਾ ਤੁਹਾਡੇ ਤੋਂ।
2: ਜੀ ਜੀ, ਪਲੀਜ਼ ਸਰ।
0: ਹਾਂ, ਅਸੀਂ ਊੜਾ ਆੜਾ ਭੁੱਲ ਗਏ ਹਾਂ, ਅੰਗਰੇਜ਼ੀ ਉੱਤੇ ਡੁੱਲ ਗਏ ਹਾਂ, ਅਸੀਂ ਊੜਾ ਆੜਾ ਭੁੱਲ ਗਏ ਹਾਂ, ਅੰਗਰੇਜ਼ੀ ਉੱਤੇ ਡੁੱਲ ਗਏ ਹਾਂ। ਠੋਕੀ ਕੋਈ ਫੜ ਕੇ ਲਾਈਨ, ਝੂਠੀ ਕੋਈ ਫੜ ਕੇ ਲਾਈਨ, ਕਹੀਏ ਓਕੇ ਓਕੇ ਓਕੇ ਬੈਰੀ ਫਾਈਨ, ਕਹੀਏ ਓਕੇ ਓਕੇ। ਪੰਜਾਬੀ ਚੋਂ ਫੇਲ ਹੋ ਗਿਆ ਨਿੱਤ ਅੰਗਰੇਜ਼ੀ ਬੋਲੇ, ਅੰਗਰੇਜ਼ੀ ਨੇ ਪੇਂਡੂ ਡੋਬੇ ਕਿਸੇ ਨਾ ਦਰਦ ਪਰੋਲੇ, ਦੇਖੋ ਪਿੱਛੇ ਲੱਗ ਨਾ ਜਾਇਓ ਆਉਂਦੇ ਬਹੁਤ ਬਰੋਲੇ, ਮਾਤ ਪਾਸ਼ਾ ਆਪਣੀ ਭੁੱਲ ਕੇ ਨੌ ਨੂੰ ਕਹਿੰਦੇ ਨਹੀਂ, ਕਹਿੰਦੇ ਓਕੇ ਓਕੇ ਓਕੇ ਬੈਰੀ ਫਾਈ, ਕਹਿੰਦੇ ਓਕੇ ਓਕੇ। ਇਹ ਲੈਣਾ ਸੁਣਨ ਵਾਲੀਆਂ ਜੀ ਨੌਜਵਾਨਾਂ ਬਾਰੇ
1: ਜੀ।
0: ਨੌਜਵਾਨਾਂ ਸ਼ਕਲ ਗਾਲ ਲਈ ਖਾ ਖਾ ਪੰਗਾ ਜਰਦੇ, ਨੌਜਵਾਨਾਂ ਸ਼ਕਲ ਗਾਲ ਲਈ ਖਾ ਖਾ ਪੰਗਾ ਜਰਦੇ, ਬਾਲ ਬੱਚੇ ਦਾ ਕੋਈ ਫਿਕਰ ਨੀ ਅੱਧੀ ਰਾਤ ਕਰ ਵੜਦੇ, ਕੰਨ ਬਿਨਾ ਕੇ ਨੱਤੀਆਂ ਪਾ ਕੇ ਫਿਰ ਨਕਲੋਲਾਂ ਕਰਦੇ, ਦੁੱਧ ਲੱਸੀ ਪੀਣੀ ਛੱਡ ਕੇ, ਦੁੱਧ ਲੱਸੀ ਪੀਣੀ ਛੱਡ ਕੇ ਰੱਜ ਰੱਜ ਪੀਂਦੇ ਬਾਈ, ਕਹਿੰਦੇ ਓਕੇ ਓਕੇ ਓਕੇ ਬੈਰੀ ਫਾਈ, ਕਹਿੰਦੇ ਓਕੇ ਓਕੇ। ਕੰਮ ਕਾਜ ਛੱਡ ਕੇ ਸਾਰਾ ਮੁੰਡਿਆਂ ਵਾਲ ਕਟਾਏ, ਕੰਮ ਕਾਜ ਛੱਡ ਕੇ ਸਾਰਾ ਮੁੰਡਿਆਂ ਗੈਂਗ ਬਣਾਏ, ਕਰਜੇ ਲੈ ਲੈ ਕੋਠੀਆਂ ਪਾਈਆਂ ਨਕਲੀ ਰੋਬ ਬਣਾਏ, ਖਾਦ ਖੁਰਾਕਾਂ ਦੇਸੀ ਛੱਡੀਆਂ ਬਰਗਰ ਪੀਜੇ ਖਾਏ, ਹੀਰੋ ਬਣ ਲਈ ਬੰਬੇ ਪਹੁੰਚੇ, ਹੀਰੋ ਬਣ ਲਈ ਬੰਬੇ ਪਹੁੰਚੇ ਪਰ ਫਿਲਮ ਨਾ ਹੋਈ ਸਾਈ, ਕਹਿੰਦੇ ਓਕੇ ਓਕੇ ਓਕੇ ਵੈਰੀ ਫਾਈ, ਕਹਿੰਦੇ ਓਕੇ ਓਕੇ। ਲਾਸਟ ਲੈਣਾ ਨੀ ਜੀ। ਕੁੜੀਆਂ ਨੇ ਸਿਰ ਪੌਨੀ ਕੀਤੀ ਕਰਨੀਆਂ ਛੱਡੀਆਂ ਗੁੱਤਾਂ, ਪ੍ਰੇਮ ਪਿਆਰ ਦੀਆਂ ਪਹਿਲਾਂ ਵਾਲੀਆਂ ਖਤਮ ਹੋਈਆਂ ਰੁੱਤਾਂ, ਘਰੋਂ ਬਾਹਰ ਮਾਪੇ ਕੱਢੇ ਅੱਜ ਦੇ ਸਰਬਣ ਪੁੱਤਾਂ, ਪੇਂਡੂ ਲੋਕਾਂ ਪਿੰਡ ਛੱਡ ਕੇ, ਭਿੱਖੀ ਵਾਲਿਆਂ ਪਿੰਡ ਛੱਡ ਕੇ ਕੀਤੇ ਸ਼ਹਿਰ ਜੁਆਇਨ, ਕਹਿੰਦੇ ਓਕੇ ਓਕੇ ਓਕੇ ਵੈਰੀ ਫਾਈਨ, ਕਹਿੰਦੇ ਓਕੇ ਓਕੇ। ਅਸੀਂ ਊੜਾ ਆੜਾ ਭੁੱਲ ਗਏ ਹਾਂ, ਅੰਗਰੇਜ਼ੀ ਉੱਤੇ ਡੁੱਲ ਗਏ ਹਾਂ, ਨਕਲੀ ਕੋਈ ਫੜ ਕੇ ਲਾਈ, ਕਹੀਏ ਓਕੇ ਓਕੇ ਓਕੇ ਵੈਰੀ ਫਾਈਨ, ਕਹੀਏ ਓਕੇ ਓਕੇ। ਧੰਨਵਾਦ ਜੀ।
2: ਜੀ ਡਾਕਟਰ ਸਾਹਿਬ, ਬਹੁਤ ਸੋਹਣੇ ਸ਼ਬਦਾਂ ਦੇ ਨਾਲ, ਬੜੇ ਹੀ ਸੁਚੱਜੇ ਤਰੀਕੇ ਦੇ ਨਾਲ ਤੁਹਾਨੂੰ ਇਸ ਟਾਈਮ ਸਾਡੇ ਸਮਾਜ ਦੀਆਂ ਜਿਹੜੀਆਂ ਬੁਰਾਈਆਂ ਨੇ ਜਾਂ ਸਮਾਜ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਨੂੰ ਗਲਤ ਸੇਧ ਦੀ ਤਰਫ ਲੈ ਕੇ ਜਾ ਰਹੀਆਂ, ਉਹਨਾਂ ਸਾਰਿਆਂ ਨੂੰ ਚਿੰਨਿਤ ਕੀਤਾ।
0: ਅਤੇ
2: ਜੀ, ਮੇਰੇ ਦੋਸਤ ਪ੍ਰਭਜੋਤ ਤੋਂ ਅਗਲਾ ਸਵਾਲ ਕਰਨਗੇ।
1: ਜੀ ਜਿਵੇਂ ਕਿ ਡਾਕਟਰ ਸਾਹਿਬ ਤੁਸੀਂ ਇਹਦੇ ਵਿੱਚ, ਤੁਹਾਡਾ ਸਿੱਧਾ ਇਸ਼ਾਰਾ ਨੌਜਵਾਨਾਂ 'ਤੇ ਸੀ, ਅਤੇ ਅਸੀਂ ਇਹ ਕਹਿਣਾ ਚਾਹਾਂਗੇ ਕਿ ਤੁਸੀਂ ਜਿਹੜੀ ਆਉਣ ਵਾਲੀ ਪੀੜ੍ਹੀ ਹੈ, ਜਿਹੜੀ ਕਿ ਜੈਨਜੀ ਜਨਰੇਸ਼ਨ ਜਿਨ੍ਹਾਂ ਨੂੰ ਕਹਿ ਦਿੰਦੇ ਨੇ, ਉਹ ਜਿਹੜੀ ਕਿ ਮਤਲਬ AI ਜਾਂ ਮਤਲਬ ਕਿਤਾਬਾਂ ਤੋਂ ਦੂਰ ਭੱਜਦੀ ਜਾ ਰਹੀ ਹੈ, ਆਪਣੀ ਮਾਂ ਬੋਲੀ ਨੂੰ, ਆਪਣੇ ਸਾਹਿਤ ਨੂੰ ਪਿੱਛੇ ਛੱਡ ਰਹੀ ਹੈ, ਤਾਂ ਆਪਾਂ ਉਹਨਾਂ ਨੂੰ ਸਾਹਿਤ ਨਾਲ ਜੋੜਨ ਲਈ ਆਪਾਂ ਕੀ ਉਪਰਾਲਾ ਕਰ ਸਕਦੇ ਹਾਂ?
0: ਸਭ ਤੋਂ ਪਹਿਲੀ ਗੱਲ ਤਾਂ ਮੈਂ ਸਾਡੇ ਲੇਖਕ ਭਾਈਚਾਰੇ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਦੀਆਂ ਜਿਹੜੀਆਂ ਰਚਨਾਵਾਂ ਨੇ ਉਹ ਬੱਚਿਆਂ ਨੂੰ ਜਾਂ ਬਾਲਗਾਂ ਨੂੰ ਸਿੱਧੀਆਂ ਸੰਬੋਧਿਤ ਹੋਣ। ਕਈ ਵਾਰ ਸਾਡੀਆਂ ਕਵਿਤਾਵਾਂ ਰਚਨਾਵਾਂ ਇੰਨੀਆਂ ਔਖੀਆਂ ਹੁੰਦੀਆਂ ਨੇ, ਜਟਲ ਹੁੰਦੀਆਂ ਨੇ, ਵੀ ਉਹ ਨੌਜਵਾਨਾਂ ਨੂੰ ਸਮਝ ਵਿੱਚ ਨਹੀਂ ਆਉਂਦੀਆਂ ਹੈਗੀਆਂ। ਦੂਸਰਾ ਇਹ ਹੈ ਕਿ ਤਕਨੀਕ ਆਪਣੇ ਥਾਂ ਦੇ ਉੱਤੇ ਹੈ, ਕਿਉਂਕਿ ਜਿਹੜੀ ਤਕਨੀਕ ਮਨੁੱਖ ਨੇ ਪੈਦਾ ਕੀਤੀ ਹੈ, ਤਕਨੀਕ ਮਨੁੱਖ ਦੇ ਅੰਡਰ ਹੋਣੀ ਚਾਹੀਦੀ ਹੈ, ਨਾ ਕਿ ਮਨੁੱਖ ਦੇ ਅੰਡਰ ਹੋਣਾ ਚਾਹੀਦਾ। ਹੁਣ ਜਿਸ ਤਰ੍ਹਾਂ ਇਹ ਹੈਗਾ ਕਿ ਆਪਣਾ ਜਿਵੇਂ ਕਹਿੰਦੇ ਕਿ ਕਰ ਲੋ ਦੁਨੀਆਂ ਮੁੱਠੀ ਮੈਂ ਮੋਬਾਈਲ ਲੈ ਕੇ, ਲੇਕਿਨ ਮਨੁੱਖ ਉਹਦੀ ਮੁੱਠੀ ਚ ਹੋ ਗਿਆ। ਸੋ ਅਸੀਂ ਤਕਨੀਕ ਦੇ ਬਾਦਸ਼ਾਹ ਬਣੀਏ, ਤਕਨੀਕ ਦੇ ਮਾਲਕ ਬਣੀਏ, ਤਕਨੀਕ ਦੇ ਗੁਲਾਮ ਨਾ ਬਣੀਏ। ਸਾਡਾ ਜਿਹੜਾ ਯੂਥ ਹੈ ਉਹ ਜ਼ਿਆਦਾ ਤਕਨੀਕ ਦੀ ਵਰਤੋਂ ਕਰਦਾ, ਪੋਜ਼ਿਟਿਵ ਨਹੀਂ ਕਰ ਰਿਹਾ। ਜੇਕਰ ਤਕਨੀਕ ਦੀ ਅਸੀਂ ਪੋਜ਼ਿਟਿਵਲੀ ਵਰਤੋਂ ਕਰੀਏ, ਆਪਣੀ ਸ਼ਖਸੀ ਡਿਵੈਲਪਮੈਂਟ ਲਈ ਕਰੀਏ, ਸਮਾਜ ਦੀ ਤਰੱਕੀ ਲਈ ਕਰੀਏ, ਜਾਂ ਹੋਰ ਕਿਸੇ ਵਿਕਾਸ ਲਈ ਕਰੀਏ, ਤਾਂ ਇਹ ਪੋਜ਼ਿਟਿਵ ਗੱਲ ਹੈ। ਲੇਕਿਨ ਜਦੋਂ ਅਸੀਂ ਮੋਬਾਈਲ ਨਾਲ ਚਿੰਬੜੇ ਰਹਿੰਦੇ ਹਾਂ, ਮੋਬਾਈਲ ਨਾਲ ਜੁੜੇ ਰਹਿੰਦੇ ਹਾਂ, ਤੇ ਸਾਡੀ ਉਹਦੇ ਵਿੱਚ ਨੈਗੇਟਿਵਿਟੀ ਆਉਂਦੀ ਹੈ, ਅਸੀਂ ਰਿਸ਼ਤਿਆਂ ਨੂੰ ਭੁੱਲ ਚੁੱਕੇ ਹਾਂ। ਸੋ ਇੱਕ ਬੈਲੈਂਸ ਜਿਹਨੂੰ ਅਸੀਂ ਸਮਤੋਲ ਕਹਿੰਦੇ ਹਾਂ, ਸੰਤੁਲਨ ਬਣਾਉਣ ਦੀ ਬਹੁਤ ਵੱਡੀ ਲੋੜ ਹੈਗੀ ਯੂਥ ਨੂੰ। ਯੂਥ ਨੂੰ ਮਤਲਬ ਇਸ ਤਰ੍ਹਾਂ ਦੇ ਉਹਨਾਂ ਵਿੱਚ ਸਕੂਲਾਂ ਦੇ ਵਿੱਚ ਅਸਲ ਦੇ ਵਿੱਚ ਘਾਟ ਤੇ ਘੜੀ ਜਾ ਸਕਦੀ ਹੈ। ਜਿਹੜੇ ਸਕੂਲ ਨੇ, ਸਕੂਲਾਂ ਦੇ ਵਿੱਚ ਤਕਨੀਕ ਦਾ ਕਿੰਨਾ ਕੁ ਮਹੱਤਵ ਹੈ, ਤੇ ਉਹਦੇ ਵਿੱਚ ਜਿਹੜੇ ਅਧਿਆਪਕ ਬਹੁਤ ਵਧੀਆ ਰੋਲ ਅਦਾ ਕਰ ਸਕਦੇ ਹੈ, ਕਾਲਜਾਂ ਦੇ ਪ੍ਰੋਫੈਸਰ ਵਧੀਆ ਰੋਲ ਅਦਾ ਕਰ ਸਕਦੇ ਹੈ, ਯੂਨੀਵਰਸਿਟੀ ਦੇ ਜਿਹੜੇ ਵਿਦਵਾਨ ਨੇ ਉਹ ਬਹੁਤ ਵਧੀਆ ਰੋਲ ਅਦਾ ਕਰ ਸਕਦੇ ਹੈ। ਸੋ ਜੋ ਸਾਡੀ ਹੈ ਉਹ ਸਾਈਡ ਤੇ ਜਾ ਰਹੀ ਹੈ, ਉਹਨੂੰ ਅਸੀਂ ਲਾਈਨ ਤੇ ਲਿਆਉਣ ਵਾਸਤੇ ਪੇਰੈਂਟਸ ਦਾ ਵੀ, ਮਾਪਿਆਂ ਦਾ ਵੀ, ਅਧਿਆਪਕਾਂ ਦਾ ਵੀ, ਔਰ ਸਮਾਜ ਦੇ ਜਿਹੜੇ ਅੱਛੇ ਲੋਕਾਂ ਦਾ ਫਰਜ਼ ਬਣਦਾ ਕਿ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਸਹੀ ਦਿਸ਼ਾ ਵਿੱਚ ਲੈ ਕੇ ਜਾਣ। ਤੇ ਸਾਡੇ ਨੌਜਵਾਨ ਇਸ ਲਈ ਵੀ ਵੱਲੋਂ ਦਿਸ਼ਾਹੀਣ ਮੈਂ ਕਹਾਂਗਾ ਕਿ ਉਹਨਾਂ ਨੂੰ ਦਿਸ਼ਾ ਨਹੀਂ ਮਿਲ ਰਹੀ, ਕੋਈ ਸੇਧ ਨਹੀਂ ਮਿਲ ਰਹੀ ਵੱਡੇ ਬੰਦਿਆਂ ਤੋਂ, ਵਡੇਰੇ ਬੰਦਿਆਂ ਤੋਂ। ਸੋ ਸਾਡਾ ਸਾਰਿਆਂ ਦੀ ਫਰਜ਼ ਬਣਦਾ ਉਹਨਾਂ ਨੂੰ ਸਹੀ ਪਾਸੇ ਵੱਲ ਮੋੜ ਕੇ ਲੈ ਕੇ ਆਈਏ।
2: ਜੀ ਡਾਕਟਰ ਸਾਹਿਬ, ਤੁਹਾਡੇ ਨਾਲ ਗੱਲਬਾਤ ਰੋਕਣ ਨੂੰ ਦਿਲ ਤਾਂ ਨਹੀਂ ਕਰ ਰਿਹਾ, ਲੇਕਿਨ ਜਿਵੇਂ ਕਿ ਤੁਹਾਨੂੰ ਪਤਾ ਕਿ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਇਸ ਗੱਲਬਾਤ ਨੂੰ ਜਾਰੀ ਉਸਾਰੀ ਰੱਖਣ ਦਾ, ਲੇਕਿਨ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਹੀ ਤੁਹਾਨੂੰ ਸਾਡੇ ਨੌਜਵਾਨ ਦੋਸਤਾਂ ਨੂੰ, ਸਾਡੇ ਸਰੋਤਿਆਂ ਨੂੰ ਜੋ ਗੱਲਾਂ ਦੱਸੀਆਂ ਨੇ, ਜੋ ਸੱਚਾਈ ਦੇ ਨਾਲ ਰੂਬਰੂ ਕਰਾਇਆ, ਔਰ ਸਪੈਸ਼ਲੀ ਜੋ ਸਾਹਿਤ ਦੇ ਬਾਰੇ ਜਾਣਕਾਰੀ ਦਿੱਤੀ ਹੈ, ਉਹ ਸਾਡੇ ਸਰੋਤੇ ਹਮੇਸ਼ਾ ਯਾਦ ਰੱਖਣਗੇ, ਅਤੇ ਆਪਣਾ ਇਹ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਅਸੀਂ।
0: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਰੇਡੀਓ ਸਟੇਸ਼ਨ ਪਟਿਆਲਾ ਦਾ ਔਰ ਸਰੋਤਿਆਂ ਦਾ, ਜਿਸ ਜਿਸ ਤੱਕ ਆਵਾਜ਼ ਪਹੁੰਚੀ ਹੈ। ਜ਼ਰੂਰ ਕੋਈ ਕਮੀ ਰਹੀ ਹੋਵੇ ਤਾਂ ਅਲੱਗ ਗੱਲ ਹੈਗੀ ਹੈ, ਉਸੇ ਸਮਾਚਾਰ।
2: ਬਹੁਤ ਸ਼ੁਕਰੀਆ ਸਰ,
0: ਥੈਂਕ ਯੂ, ਥੈਂਕ ਯੂ, ਥੈਂਕ ਯੂ।
2: ਜੀ ਦੋਸਤੋ, ਇਹ ਸਨ ਸਾਡੇ ਨਾਲ ਡਾਕਟਰ ਸਾਹਿਬ, ਜਿਨ੍ਹਾਂ ਨੇ ਤੁਹਾਨੂੰ ਸਾਹਿਤ ਦੇ ਨਾਲ ਜੁੜੀਆਂ ਹੋਈਆਂ ਬਹੁਤ ਪਿਆਰੀਆਂ ਪਿਆਰੀਆਂ ਅਤੇ ਸੱਚਾਈ ਭਰੀਆਂ ਗੱਲਾਂ ਵੀ ਦੱਸੀਆਂ, ਅਤੇ ਆਪਣੇ ਜ਼ਿੰਦਗੀ ਦੇ ਤਜਰਬਿਆਂ ਨੂੰ ਸਾਂਝਾ ਵੀ ਕੀਤਾ, ਅਤੇ ਉਮੀਦ ਹੈ ਕਿ ਤੁਸੀਂ ਉਹਨਾਂ ਦੇ ਜ਼ਿੰਦਗੀ ਦੇ ਤਜਰਬਿਆਂ ਤੋਂ ਕੁਝ ਸੇਧ ਵੀ ਲਿੱਤੀ ਹੋਵੇਗੀ। ਅਤੇ ਅਖੀਰ ਦੇ ਵਿੱਚ ਮੈਂ ਤੁਹਾਨੂੰ ਇਹੀ ਕਹਾਂਗਾ ਕਿ ਸਾਹਿਤ ਦੇ ਨਾਲ ਜੁੜਨ ਦੀ ਕੋਸ਼ਿਸ਼ ਜ਼ਰੂਰ ਕਰੋ, ਕਿਉਂਕਿ ਉਹ ਕਿਤਾਬਾਂ ਦਾ ਜੋ ਇੱਕ ਢੇਰ ਹੈ, ਜੋ ਇੱਕ ਲਾਇਬ੍ਰੇਰੀ ਹੈ, ਉਹ ਆਪਣੇ ਆਪ ਦੇ ਅੰਦਰ ਬਹੁਤ ਸਾਰੀਆਂ ਸਦੀਆਂ ਦਾ ਜਿਹੜਾ ਇਲਮ ਹੈ ਸੰਜੋਏ ਹੋਇਆ ਹੈ, ਅਤੇ ਉਹ ਇਲਮ ਸਾਨੂੰ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਲਈ ਬੜਾ ਇਕਾਗਰ ਸਾਬਿਤ ਹੁੰਦਾ ਹੈ। ਅਤੇ ਦੋਸਤੋ, ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
3: ਮੰਮੀ, ਮੈਂ ਆਇਆ ਜਾ ਕੇ।
4: ਕਿੱਥੇ ਚੱਲਿਆ ਪੁੱਤ?
3: ਆ ਬਸ ਆਇਆ, ਮੈਂ ਜੂਸ ਪੀਆ ਵਾਂ।
4: ਆ ਦੋ ਡਿੰਗਾ ਤੇ ਤਾਂ ਜੂਸ ਦੀ ਦੁਕਾਨ ਹੈ, ਐਂ ਕਰ ਪੈਦਲ ਚੱਲ ਜਾ, ਨਹੀਂ ਸਾਈਕਲ ਲੈ ਜਾ, ਉਹ ਖੜਾ।
3: ਓ ਮੰਮੀ, ਕਿਹੜਾ ਚਲਾਉਂਦਾ ਅੱਜ ਕੱਲ ਸਾਈਕਲ?
4: ਪੁੱਤ, ਆ ਮਸ਼ੀਨੀ ਚੀਜ਼ਾਂ ਤਾਂ ਬਿਮਾਰੀਆਂ ਦਾ ਘਰ ਨੇ, ਤੇਰੇ ਬਾਪੂ ਜੀ ਨੂੰ ਦੇਖ ਲੈ, ਸਾਰੀ ਉਮਰ ਹੋ ਗਈ ਸਾਈਕਲ ਚਲਾਉਂਦਿਆਂ ਨੂੰ, ਇਸ ਉਮਰ ਵਿੱਚ ਵੀ ਕੋਈ ਬਿਮਾਰੀ ਨੇੜੇ ਤੇੜੇ ਨਹੀਂ।
3: ਮੰਮੀ, ਗੱਲ ਤਾਂ ਵਿਚਾਰਨ ਵਾਲੀ ਹੈ, ਬਾਪੂ ਜੀ ਕਾਇਮ ਪਏ ਨੇ। ਆ ਖੜਾ ਤਾ ਮੋਟਰਸਾਈਕਲ, ਅੱਜ ਤੋਂ ਸਾਈਕਲ ਸ਼ੁਰੂ।
5: ਮਹਿੰਗੀ ਮੋਟਰ ਤੋਂ ਉਹ ਸਸਤਾ ਸਾਈਕਲ ਚੰਗਾ, ਮਹਿੰਗੀ ਮੋਟਰ ਤੋਂ।
2: ਜੀ ਦੋਸਤੋ, ਹੁਣ ਵੇਲਾ ਤੁਹਾਡੇ ਨਾਲ ਇੱਕ ਰੋਜ਼ਗਾਰ ਸਮਾਚਾਰ ਸਾਂਝਾ ਕਰਨ ਦਾ। ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਸੇਵਾ ਮੁਕਤ ਕਮਾਂਡਰ ਬਲਜਿੰਦਰ ਸਿੰਘ ਵਿਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਚੱਲ ਰਹੇ ਸੈਨਿਕ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਫਤਿਹਗੜ੍ਹ ਸਾਹਿਬ ਵਿਖੇ ਕਲਰਕ ਦੀ ਇੱਕ ਅਸਾਮੀ ਲਈ 11 ਮਹੀਨਿਆਂ ਲਈ ਠੇਕੇ ਦੇ ਆਧਾਰਿਤ 'ਤੇ ਨਿਯੁਕਤੀ ਕੀਤੀ ਜਾਣੀ ਹੈ। ਚਾਹਵਾਨ ਉਮੀਦਵਾਰ ਆਪਣੀਆਂ ਕਿਹੜਾ ਬੇਨਤੀ ਹੈ, ਬੇਨਤੀ ਸਮੇਤ ਦਸਤਾਵੇਜ਼ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਨੇੜੇ ਬਚਤ ਭਵਨ ਵਿਖੇ 16 ਜੂਨ ਦੁਪਹਿਰ 1:30 ਵਜੇ ਤੱਕ ਹੈ ਜਿਹੜਾ ਜਮ੍ਹਾਂ ਕਰਵਾ ਸਕਦੇ ਨੇ। ਜ਼ਿਲ੍ਹਾ ਰੱਖਿਆਵਾਂ ਸੇਵਾਵਾਂ ਭਲਾਈ ਅਫਸਰ ਨੇ ਦੱਸਿਆ ਕਿ ਕਲਰਕ ਦੀ ਇਹ ਅਸਾਮੀ ਲਈ ਉਮੀਦਵਾਰ ਨੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਡਿਗਰੀ ਪਾਸ ਕੀਤੀ ਹੋਵੇ ਅਤੇ ਕੰਪਿਊਟਰ ਦੀ ਲੋੜੀਂਦਾ ਜਾਣਕਾਰੀ ਵੀ ਹੈ ਜਿਹੜੀ ਉਹ ਜ਼ਰੂਰ ਹੋਵੇ, ਅਤੇ ਪੰਜਾਬੀ ਟਾਈਪਿੰਗ ਦੇ ਵਿੱਚ ਰਾਬੀ ਫੋਰਟ ਅਤੇ ਅੰਗਰੇਜ਼ੀ ਟਾਈਪਿੰਗ ਦੇ ਵਿੱਚ 30 ਸ਼ਬਦ ਪ੍ਰਤੀ ਮਿੰਟ ਹੋਣਾ ਲਾਜ਼ਮੀ ਹੈ, ਅਤੇ ਸਾਬਕਾ ਸੈਨਿਕਾਂ ਵਿਧਵਾਵਾਂ ਅਤੇ ਉਹਨਾਂ ਦੇ ਆਸ਼ਰਿਤਾਂ ਨੂੰ ਪਹਿਲ ਦਿੱਤੀ ਜਾਵੇਗੀ। ਇਸ ਸੰਬੰਧੀ ਵਧੇਰੇ ਜਾਣਕਾਰੀ ਲਈ ਤੁਸੀਂ ਫੋਨ ਨੰਬਰ 01673323227 ਦੇ ਉੱਤੇ ਸੰਪਰਕ ਕਰ ਸਕਦੇ ਹੋ। ਇੱਕ ਵਾਰ ਫਿਰ ਤੋਂ ਦੱਸ ਦਈਏ, 01673323287 ਦੇ ਉੱਤੇ ਤੁਸੀਂ ਸੰਪਰਕ ਕਰਕੇ ਪੂਰੀ ਜਾਣਕਾਰੀ ਹਾਸਿਲ ਕਰ ਸਕਦੇ ਹੋ। ਅਤੇ ਦੋਸਤੋ, ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਵਿਪਕਿਓਰ ਮੈਨੂੰ ਇਸ਼ਫਾਕ ਅਲੀ ਨੂੰ
1: ਅਤੇ ਪ੍ਰਭਜੋਤ
2: ਨੂੰ ਖਤਮ ਕਰਨ ਦੀ ਦਿਓ ਆਗਿਆ।
6: ਇੱਕ ਮਿੰਟ
7: ਪਲੇਟ ਭਰ ਕੇ ਸੀਟ ਮਲ ਲੈਣੀ ਨੀ, ਬਾਕੀ ਨਿੱਕ ਸੁੱਕ ਮੈਂ ਉੱਥੇ ਮੰਗਾਈ ਜਾਊਂਗੀ।
8: FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIRF ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 7 ਵਜ ਰਹੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ।
9: ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਸਮਾਰੋਹ 'ਚ ਵੱਖ ਵੱਖ ਹਥਿਆਰਬੰਦ ਪੁਲਿਸ ਬਲਾਂ ਦੇ ਪੁਲਿਸ ਕਰਮਚਾਰੀਆਂ ਨੂੰ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਚੰਡੀਗੜ੍ਹ 'ਚ ਰਾਸ਼ਟਰ ਮੰਡਲ ਸੰਸਦੀ ਸੰਘ ਇੰਡੀਆ ਰੀਜ਼ਨ ਜ਼ੋਨ 2 ਕਾਨਫਰੰਸ ਦਾ ਉਦਘਾਟਨ ਕੀਤਾ। ਕੇਂਦਰੀ ਮੰਤਰੀ ਪਿਊਸ਼ ਗੋਇਲ ਵੱਲੋਂ ਦੇਸ਼ ਭਰ ਵਿੱਚ 100 ਉਦਯੋਗਿਕ ਪਾਰਕਾਂ ਦੇ ਵਿਕਾਸ ਨੂੰ ਤੇਜ਼ ਕਰਨ ਲਈ ਭਵਿਆ ਪੋਰਟਲ ਦੀ ਸ਼ੁਰੂਆਤ। ਭਾਰਤੀ ਦੂਤਕਾਰ ਨੇ ਈਰਾਨ ਵਿਚ ਹਾਲੀ ਦੇ ਦਿਨਾਂ ਚ ਵਿਗੜਦੀ ਸਥਿਤੀ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਨੂੰ ਈਰਾਨ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਅਤੇ ਦੇਸ਼ ਦਾ ਭਰੋਸੇਮੰਦ ਲੋਕ ਪ੍ਰਸਾਰਕ ਆਕਾਸ਼ਵਾਣੀ ਅੱਜ ਆਪਣੇ 90 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਿਹਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ ਚ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇਕ ਵਿਸ਼ੇਸ਼ ਸਮਾਰੋਹ ਚ ਹਥਿਆਰਬੰਦ ਸੈਨਾਵਾਂ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਪੁਲਿਸ ਬਲਾਂ ਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ ਪੁਲਿਸ ਕਰਮਚਾਰੀਆਂ ਨੂੰ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ। ਲੈਫਟੀਨੈਂਟ ਕਮਾਂਡਰ ਸੂਰਜ ਪਰਾਸ਼ਰ, ਲੈਫਟੀਨੈਂਟ ਕਰਨਲ ਨਤੀਸ਼ ਭਾਰਤੀ ਸ਼ੁਕਲਾ, ਮੇਜਰ ਆਦਿਤਯ ਪ੍ਰਤਾਪ ਸਿੰਘ, ਇੰਸਪੈਕਟਰ ਲਕਸ਼ਮਣ ਕੇਵਟ ਅਤੇ ਰਾਮੇਸ਼ਵਰਮ ਦੁਰਗਾ ਦੇਸ਼ਮੁਖ ਨੂੰ ਸ਼ੌਰਯ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਹੋਰ ਕੇਂਦਰੀ ਮੰਤਰੀ ਤੇ ਹਥਿਆਰਬੰਦ ਸੈਨਾਵਾਂ ਦੇ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਮੌਜੂਦ ਰਹੇ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਚੰਡੀਗੜ੍ਹ ਵਿਚ ਹਰਿਆਣਾ ਵਿਧਾਨ ਸਭਾ ਚ ਰਾਸ਼ਟਰ ਮੰਡਲ ਸੰਸਦੀ ਸੰਘ ਇੰਡੀਆ ਰੀਜ਼ਨ ਜ਼ੋਨ 2 ਕਾਨਫਰੰਸ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਰਾਜਸਭਾ ਦੇ ਉਪ ਸਭਾਪਤੀ ਹਰਿਵੰਸ਼, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ, ਡਿਪਟੀ ਸਪੀਕਰ ਕ੍ਰਿਸ਼ਨ ਲਾਲ ਮਿੱਡਾ ਅਤੇ ਹਰਿਆਣਾ ਸੰਸਦੀ ਮਾਮਲਿਆਂ ਦੇ ਮੰਤਰੀ ਮਹੀਪਾਲ ਟਾਂਡਾ ਮੌਜੂਦ ਰਹੇ। ਸੈਸ਼ਨ ਨੂੰ ਸੰਬੋਧਨ ਕਰਦਿਆਂ ਸ੍ਰੀ ਬਿਰਲਾ ਨੇ ਲੋਕਤੰਤਰੀ ਸੰਸਥਾਵਾਂ ਦੀ ਮਹੱਤਤਾ ਤੇ ਚਾਨਣਾ ਪਾਇਆ ਅਤੇ ਕਿਹਾ,
6: आज तो बड़े ऐतिहासिक लक्ष्य और संकल्प के लिए यहाँ एकत्रित हुए हैं। साझे प्रयासों से, साझी काल योजना से और भविष्य के अंदर अपने अपने राज्य की विधानसभाओं के अंदर अपने राज्य के विकसित राज्य के संकल्प के साथ विकसित भारत के संकल्प के लिए सामूहिक प्रयासों के लिए यहाँ और सामूहिक संकल्प के लिए यहाँ एकत्रित हुए हैं। देश के अंदर लोकतांत्रिक संस्थाओं में हर संस्थाओं की महत्वपूर्ण भूमिका रहती है। हर कालखंड के अंदर समय समय पर हमने लोकतांत्रिक व्यवस्था से निर्णय प्रयास करते हुए देश में सामाजिक आर्थिक परिवर्तन की दिशा तय की है।
9: ਲੋਕ ਸਭਾ ਸਪੀਕਰ ਤੋਂ ਪਹਿਲਾਂ ਰਾਜ ਸਭਾ ਦੇ ਉਪ ਸਭਾਪਤੀ ਹਰਵੰਸ਼ ਓਮ ਬਿਰਲਾ ਨੇ ਵੀ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਦੇਸ਼ ਦੇ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਅਤੇ ਅੱਜ ਤੱਕ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ। ਉਦਘਾਟਨ ਸੈਸ਼ਨ ਨੂੰ ਸੰਬੋਧਨ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵਿਕਾਸ ਦੇ 6 ਥੰਮਾਂ ਦੀ ਰੂਪਰੇਖਾ ਦਿੱਤੀ ਅਤੇ ਏਕੀਕ੍ਰਿਤ ਵਿਕਾਸ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ,
10: क्षेत्रीय विकास और स्थानीय स्वशासन हमारा लक्ष्य है। वर्ष 2047 हरियाणा को $1 trillion से अधिक की अर्थव्यवस्था तथा 40 लाख रुपए से अधिक प्रति व्यक्ति आय वाला राज्य बनाना है। हमें सभी विभागों को ये स्पष्ट निर्देश भी दिए हैं कि वे अपने शॉर्ट टर्म और लॉन्ग टर्म लक्ष्य निर्धारित करें ताकि विकास योजनाबद्ध हो, परिणाम स्पष्ट हो और कार्य समयबद्ध हो। ऐसी व्यवस्था हमने की है।
9: ਸੈਸ਼ਨ ਦੌਰਾਨ ਹਰਿਆਣਾ ਦੇ ਇਤਿਹਾਸ ਤੇ ਇੱਕ ਵਿਸ਼ੇਸ਼ ਦਸਤਾਵੇਜ਼ੀ ਫਿਲਮ ਵੀ ਦਿਖਾਈ ਗਈ। ਇਸ ਕਾਨਫਰੰਸ 'ਚ ਦਿੱਲੀ, ਗੋਆ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਮੱਧ ਪ੍ਰਦੇਸ਼, ਮਹਾਰਾਸ਼ਟਰ, ਪੰਜਾਬ, ਰਾਜਸਥਾਨ, ਸਿੱਕਮ, ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ ਸਮੇਤ 12 ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ ਸਪੀਕਰ, ਡਿਪਟੀ ਸਪੀਕਰ ਤੇ ਵਿਧਾਨ ਸਭਾਵਾਂ ਦੇ ਸਕੱਤਰ ਹਿੱਸਾ ਲੈਣਗੇ। ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅੱਜ ਦੇਸ਼ ਭਰ ਵਿਚ 100 ਉਦਯੋਗਿਕ ਪਾਰਕਾਂ ਦੇ ਵਿਕਾਸ ਨੂੰ ਤੇਜ਼ ਕਰਨ ਲਈ ਭਵਿਆ ਪੋਰਟਲ ਜਾਰੀ ਕੀਤੈ। ਨਵੀਂ ਦਿੱਲੀ ਚ ਆਯੋਜਿਤ ਇਕ ਸਮਾਗਮ ਦੌਰਾਨ ਸ੍ਰੀ ਗੋਇਲ ਨੇ ਕਿਹਾ ਕਿ ਇਹ ਪੋਰਟਲ ਆਧੁਨਿਕ ਉਦਯੋਗਿਕ ਖੇਤਰਾਂ ਦੇ ਵਿਕਾਸ ਚ ਮਦਦ ਕਰੇਗਾ। ਉਨਾਂ ਦਸਿਆ ਕਿ ਇਹ ਬਿਹਤਰ ਸੜਕ, ਰੇਲ ਤੇ ਹੋਰ ਆਵਾਜਾਈ ਸਹੂਲਤਾਂ, ਬਿਜਲੀ ਤੇ ਪਾਣੀ ਸਪਲਾਈ, ਡਿਜੀਟਲ ਰਾਜ ਸ਼ਾਸਨ, ਕਰਮਚਾਰੀ ਸਹੂਲਤਾਂ ਤੇ ਵਾਤਾਵਰਨ ਅਨੁਕੂਲ ਵਿਕਾਸ ਤੇ ਧਿਆਨ ਕੇਂਦਰਿਤ ਕਰੇਗਾ। ਕੇਂਦਰੀ ਮੰਤਰੀ ਮੰਡਲ ਨੇ 33,660 ਕਰੋੜ ਦੇ ਬਜਟ ਨਾਲ ਇਸ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @RNU ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਭਾਰਤ ਨੇ ਪਿਛਲੇ 12 ਸਾਲਾਂ 'ਚ ਬੇਮਿਸਾਲ ਤਬਦੀਲੀ ਦੇਖੀ ਹੈ। ਇਸ ਸਮੇਂ ਦੌਰਾਨ ਨਰਿੰਦਰ ਮੋਦੀ ਸਰਕਾਰ ਨੇ ਗਰੀਬਾਂ, ਕਿਸਾਨਾਂ, ਔਰਤਾਂ ਤੇ ਨੌਜਵਾਨਾਂ ਦੀ ਭਲਾਈ ਅਤੇ ਸਸ਼ਕਤੀਕਰਨ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਨੇ। ਆਕਾਸ਼ਵਾਣੀ ਖਬਰਾਂ ਵੱਖ ਵੱਖ ਮੁੱਖ ਖੇਤਰਾਂ 'ਚ ਸਰਕਾਰ ਦੇ ਉਪਰਾਲਿਆਂ ਬਾਰੇ ਇੱਕ ਵਿਸ਼ੇਸ਼ ਪੇਸ਼ਕਾਰੀ ਲੈ ਕੇ ਆਇਆ। ਅੱਜ ਅਸੀਂ ਸਰਕਾਰ ਵੱਲੋਂ ਚੁਗਿਰਦੀ ਦੀ ਸੁਰੱਖਿਆ ਲਈ ਚੁੱਕੇ ਗਏ ਕਦਮਾਂ ਬਾਰੇ ਗੱਲ ਕਰਾਂਗੇ। ਪੇਸ਼ ਹੈ ਇੱਕ ਰਿਪੋਰਟ।
11: ਕੇਂਦਰ ਸਰਕਾਰ ਨੇ ਪਿਛਲੇ 12 ਸਾਲਾਂ 'ਚ ਚੁਗਿਰਦੇ ਦੀ ਸੁਰੱਖਿਆ ਦੇ ਖੇਤਰ 'ਚ ਕਈ ਅਹਿਮ ਕਦਮ ਚੁੱਕੇ ਨੇ। ਗੰਗਾ ਨਦੀ ਅਤੇ ਇਸ ਦੀਆਂ ਸਹਾਇਕ ਨਦੀਆਂ ਦੀ ਸਫਾਈ ਅਤੇ ਚੁਗਿਰਦੇ ਨੂੰ ਬਿਹਤਰ ਬਣਾਉਣ ਲਈ 2014 'ਚ ਨਮਾਮੀ ਗੰਗੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਪ੍ਰੋਗਰਾਮ ਤਹਿਤ ਹੁਣ ਤੱਕ ਕੁੱਲ 524 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਜਿਨ੍ਹਾਂ 'ਚੋਂ 355 ਪ੍ਰੋਜੈਕਟ ਪੂਰੇ ਹੋ ਚੁੱਕੇ ਨੇ। ਦੇਸ਼ ਵਿੱਚ ਜੰਗਲਾਂ ਦੀ ਸਾਂਭ ਸੰਭਾਲ ਅਤੇ ਇਸ ਨੂੰ ਵਧਾਉਣ ਲਈ 2015 'ਚ ਗ੍ਰੀਨ ਇੰਡੀਆ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ। ਇਸ ਸਮੇਂ ਭਾਰਤ ਦਾ ਜੰਗਲਾਤ ਖੇਤਰ 8 ਲੱਖ ਵਰਗ ਕਿਲੋਮੀਟਰ ਖੇਤਰ ਤੋਂ ਵੱਧ ਹੋ ਗਿਆ ਜੋ ਕਿ ਦੇਸ਼ ਦੇ ਕੁੱਲ ਭੂਗੋਲਿਕ ਖੇਤਰ ਦਾ 25% ਤੋਂ ਵੱਧ ਹੈ। ਇਸ ਦੇ ਨਾਲ ਹੀ ਕੁੱਲ ਜੰਗਲਾਤ ਖੇਤਰ ਦੇ ਮਾਮਲੇ ਚ ਭਾਰਤ ਦੁਨੀਆ ਵਿਚ 9ਵੇਂ ਸਥਾਨ ਤੇ ਪਹੁੰਚ ਗਿਆ। ਇਸ ਤੋਂ ਇਲਾਵਾ 2024 ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਕ ਪੇੜ ਮਾ ਕੇ ਨਾਮ ਮੁਹਿੰਮ ਦੀ

0: ਦਿੱਲੀ ਦਾ ਮੁਕਾਬਲਾ ਕਰਨ ਦੇ ਖੇਤਰ 'ਚ ਅੰਤਰਰਾਸ਼ਟਰੀ ਪਛਾਣ ਦਵਾਈ ਹੈ। ਅੱਜ ਜਦੋਂ ਪੂਰੀ ਦੁਨੀਆ ਜਲਵਾਯੂ ਤਬਦੀਲੀ ਅਤੇ ਕੁਦਰਤੀ ਸਰੋਤਾਂ ਤੇ ਵੱਧਦੇ ਦਬਾਅ ਨਾਲ ਸੰਬੰਧਿਤ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ, ਭਾਰਤ ਵਿਕਾਸ ਅਤੇ ਚੁਗਿਰਦਾ ਸੁਰੱਖਿਆ ਵਿਚਕਾਰ ਸੰਤੁਲਨ ਬਣਾ ਕੇ ਲਗਾਤਾਰ ਅੱਗੇ ਵੱਧ ਰਿਹਾ ਹੈ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ।
1: ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ਕਿਹਾ ਕਿ ਪੱਛਮੀ ਏਸ਼ੀਆ 'ਚ ਟਕਰਾਅ ਦੇ ਬਾਵਜੂਦ ਦੇਸ਼ 'ਚ ਕੱਚੇ ਤੇਲ LPG ਤੇ ਕੁਦਰਤੀ ਗੈਸ ਦੀ ਸਪਲਾਈ ਪੂਰੀ ਤਰ੍ਹਾਂ ਆਮ ਵਾਂਗ ਬਣੀ ਹੋਈ ਹੈ। ਅੱਜ ਨਵੀਂ ਦਿੱਲੀ 'ਚ ਕੇਂਦਰ ਮੰਤਰਾਲਾ ਪ੍ਰੈਸ ਕਾਨਫਰੰਸ ਮੰਤਰਾਲੇ ਦੇ ਵਧੀਕ ਸਕੱਤਰ ਪ੍ਰਵੀਨ ਖਨੂਜਾ ਨੇ ਕਿਹਾ ਕਿ ਦੇਸ਼ ਭਰ 'ਚ ਪੈਟਰੋਲ, ਡੀਜ਼ਲ ਤੇ LPG ਦੇ ਢੁਕਵੇਂ ਭੰਡਾਰ ਉਪਲਬਧ ਨੇ। ਇਸ ਮੌਕੇ ਰਸਾਇਣ ਤੇ ਖਾਦਾਂ ਮੰਤਰਾਲੇ ਦੀ ਵਧੀਕ ਸਕੱਤਰ ਅਪਰਣਾ ਸ਼ਰਮਾ ਨੇ ਕਿਹਾ ਕਿ ਦੇਸ਼ 'ਚ ਖਾਦਾਂ ਦੇ ਢੁਕਵੇਂ ਭੰਡਾਰ ਨੇ ਹੁਣ ਤੱਕ ਕਿਸਾਨਾਂ ਨੇ ਲਗਭਗ 86 ਲੱਖ ਮੀਟ੍ਰਿਕ ਟਨ ਖਾਦ ਖਰੀਦੀ ਹੈ। ਇਜ਼ਰਾਈਲ ਤੇ ਇਰਾਨ ਦਰਮਿਆਨ ਹਫ਼ਤਿਆਂ ਤੋਂ ਚੱਲ ਰਹੀ ਜੰਗ ਬੰਦੀ ਟੁੱਟਣ ਤੋਂ ਬਾਅਦ ਪੱਛਮੀ ਏਸ਼ੀਆ 'ਚ ਗੰਭੀਰ ਤਣਾਅ ਬਣਿਆ ਹੋਇਆ। ਖੇਤਰ 'ਚ ਮਿਜ਼ਾਇਲ ਤੇ ਹਵਾਈ ਹਮਲੇ ਮੁੜ ਤੋਂ ਸ਼ੁਰੂ ਹੋ ਗਏ ਨੇ। ਬੀਤੀ ਰਾਤ ਇਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਇਜ਼ਰਾਈਲ ਵੱਲ ਬੈਲਿਸਟਿਕ ਮਿਜ਼ਾਇਲਾਂ ਦਾਗੀਆਂ। ਹਮਲੇ ਨੇ ਉੱਤਰੀ ਇਜ਼ਰਾਈਲ 'ਚ ਰਾਮਤ ਡੇਵਿਡ ਏਅਰਫੋਰਸ ਬੇਸ ਨੂੰ ਨਿਸ਼ਾਨਾ ਬਣਾਇਆ। ਇਜ਼ਰਾਈਲੀ ਅਧਿਕਾਰੀਆਂ ਨੇ ਕਿਹਾ ਕਿ ਕਈ ਖੇਤਰਾਂ 'ਚ ਵਿਦਿਅਕ ਗਤੀਵਿਧੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਤੇ ਪੂਰੇ ਦੇਸ਼ 'ਚ ਹਾਈ ਅਲਰਟ ਬਣਿਆ ਹੋਇਐ। ਇਧਰ ਭਾਰਤ ਨੇ ਪੱਛਮੀ ਏਸ਼ੀਆ 'ਚ ਨਵੇਂ ਹਮਲਿਆਂ ਤੇ ਡੂੰਘਾ ਦੁੱਖ ਜ਼ਾਹਰ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ 'ਚ ਕਿਹੈ ਕਿ ਘਟਨਾਕ੍ਰਮ ਅੰਤਰਰਾਸ਼ਟਰੀ ਭਾਈਚਾਰੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਨੇ। ਮੰਤਰਾਲੇ ਨੇ ਖੇਤਰ 'ਚ ਸ਼ਾਂਤੀ ਤੇ ਸਥਿਰਤਾ ਬਹਾਲ ਕਰਨ ਲਈ ਚੱਲ ਰਹੀ ਕੂਟਨੀਤਿਕ ਗੱਲਬਾਤ ਨੂੰ ਪੂਰਾ ਕਰਨ ਦੀ ਵੀ ਅਪੀਲ ਕੀਤੀ। ਇਰਾਨ ਵਿੱਚ ਹਾਲ ਹੀ ਦੇ ਦਿਨਾਂ 'ਚ ਵਿਗੜਦੀ ਸਥਿਤੀ ਦੇ ਮੱਦੇਨਜ਼ਰ ਭਾਰਤੀ ਦੂਤਕਾਰ ਨੇ ਭਾਰਤੀ ਨਾਗਰਿਕਾਂ ਨੂੰ ਇਰਾਨ ਦੀ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ। ਦੂਤਕਾਰ ਨੇ ਇਰਾਨ 'ਚ ਮੌਜੂਦ ਭਾਰਤੀ ਨਾਗਰਿਕਾਂ ਨੂੰ ਆਵਾਜਾਈ ਦੇ ਉਪਲਬਧ ਸਾਧਨਾਂ ਦੀ ਵਰਤੋਂ ਕਰਕੇ ਦੇਸ਼ ਛੱਡਣ ਦੀ ਵੀ ਸਲਾਹ ਦਿੱਤੀ ਹੈ। ਦੇਸ਼ ਦਾ ਭਰੋਸੇਮੰਦ ਲੋਕ ਪ੍ਰਸਾਰਕ ਆਕਾਸ਼ਵਾਣੀ ਅੱਜ ਆਪਣੇ 90 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਿਹੈ। ਇਹ ਦਿਨ 8 ਜੂਨ 1936 ਨੂੰ ਇੰਡੀਅਨ ਸਟੇਟ ਬ੍ਰੌਡਕਾਸਟਿੰਗ ਸਰਵਿਸ ਦਾ ਨਾਮ ਬਦਲ ਕੇ ਆਲ ਇੰਡੀਆ ਰੇਡੀਓ ਰੱਖਿਆ ਗਿਆ ਸੀ। ਇਸ ਦੌਰਾਨ ਆਕਾਸ਼ਵਾਣੀ ਜਲੰਧਰ ਵੱਲੋਂ ਅੱਜ KL ਸਹਿਗਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਸਮਾਰੋਹ ਇੱਕ ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ ਕਰਵਾਇਆ ਜਾ ਰਿਹੈ। ਭਾਰਤ ਵਿੱਚ ਆਕਾਸ਼ਵਾਣੀ ਦੇ ਪ੍ਰਸਾਰਣ ਦੇ 90 ਸਾਲ ਪੂਰੇ ਹੋਣ ਨੂੰ ਸਮਰਪਿਤ ਇਹ ਸੰਗੀਤ ਸਮਾਰੋਹ ਅੱਜ ਸ਼ਾਮੀ 6:30 ਵਜੇ ਸ਼ੁਰੂ ਹੋਇਆ। ਪੱਛਮੀ ਬੰਗਾਲ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਨੂੰ ਲਾਗੂ ਕਰਨ ਵਾਲੇ ਦੇਸ਼ ਦੇ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਸ਼ਾਮਲ ਹੋ ਗਿਆ। ਇਹ ਯੋਜਨਾ ਲੋਕ ਲਾਭਪਾਤਰੀਆਂ ਨੂੰ ਸੈਕੰਡਰੀ ਤੇ ਤੀਜੇ ਦਰਜੇ ਦੀ ਦੇਖਭਾਲ ਲਈ ਹਸਪਤਾਲ 'ਚ ਦਾਖਲ ਹੋਣ ਵਾਸਤੇ ਪ੍ਰਤੀ ਪਰਿਵਾਰ ਪ੍ਰਤੀ ਸਾਲ 5 ਲੱਖ ਰੁਪਏ ਦਾ ਸਿਹਤ ਬੀਮਾ ਪ੍ਰਦਾਨ ਕਰਦੀ ਹੈ। ਇਹ ਗੁਣਵੱਤਾ ਤੇ ਕਿਫਾਇਤੀ ਸਿਹਤ ਸੰਭਾਲ ਤੱਕ ਪਹੁੰਚ ਵੀ ਵਧਾਏਗੀ ਤੇ ਰਾਜ 'ਚ ਬਿਹਤਰ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰੇਗੀ। ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਲਈ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ 'ਚ ਲੂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇੱਕ ਵਿਸ਼ੇਸ਼ ਸਮਾਰੋਹ 'ਚ ਵੱਖ ਵੱਖ ਹਥਿਆਰਬੰਦ ਪੁਲਿਸ ਬਲਾਂ ਦੇ ਪੁਲਿਸ ਕਰਮਚਾਰੀਆਂ ਨੂੰ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਚੰਡੀਗੜ੍ਹ ਵਿੱਚ ਰਾਸ਼ਟਰ ਮੰਡਲ ਸੰਸਦੀ ਸੰਘ ਇੰਡੀਆ ਰੀਜਨ ਜ਼ੋਨ 2 ਕਾਨਫਰੰਸ ਦਾ ਕੀਤਾ ਉਦਘਾਟਨ। ਕੇਂਦਰੀ ਮੰਤਰੀ ਪਿਊਸ਼ ਗੋਇਲ ਵੱਲੋਂ ਦੇਸ਼ ਭਰ 'ਚ 100 ਉਦਯੋਗਿਕ ਪਾਰਕਾਂ ਦੇ ਵਿਕਾਸ ਨੂੰ ਤੇਜ਼ ਕਰਨ ਲਈ ਭਵਿਆ ਪੋਰਟਲ ਦੀ ਸ਼ੁਰੂਆਤ। ਭਾਰਤੀ ਦੂਤਕਾਰ ਨੇ ਇਰਾਨ 'ਚ ਹਾਲ ਹੀ ਦੇ ਦਿਨਾਂ 'ਚ ਵਿਗੜਦੀ ਸਥਿਤੀ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਨੂੰ ਇਰਾਨ ਦੀ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਤੇ ਦੇਸ਼ ਦਾ ਭਰੋਸੇਮੰਦ ਲੋਕ ਪ੍ਰਸਾਰਕ ਆਕਾਸ਼ਵਾਣੀ ਅੱਜ ਆਪਣੇ 90 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਿਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਕੱਲ੍ਹ ਸਵੇਰੇ 8:30 ਤੇ। ਨਮਸਕਾਰ।
2: FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 7:10 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਵਿਸ਼ੇਸ਼ ਦੋ ਭਾਸ਼ਾਈ ਪ੍ਰੋਗਰਾਮ ਸਾਡੇ ਦਿੱਲੀ ਕੇਂਦਰ ਤੋਂ।
3: ਇਨੀਸ਼ੀਏਟਿਵਸ ਫਾਰ ਐਮਪਾਵਰਿੰਗ ਫਾਰਮਰਸ ਐਂਡ ਅਚੀਵਮੈਂਟਸ ਇਨ ਐਗਰੀਕਲਚਰ ਸੈਕਟਰ। ਪਾਰਟਿਸਿਪੈਂਟਸ ਆਰ ਵਿਨੋਦ ਆਨੰਦ, ਮੈਂਬਰ ਆਫ ਦ ਹਾਈ ਪਾਵਰ ਕਮੇਟੀ ਔਨ MSP ਐਂਡ ਐਗਰੀਕਲਚਰਲ ਰਿਫੋਰਮਸ, ਗਵਰਨਮੈਂਟ ਆਫ ਇੰਡੀਆ, KV ਪ੍ਰਸਾਦ ਐਂਡ ਪ੍ਰਭੂਦਤ ਮਿਸ਼ਰਾ, ਸੀਨੀਅਰ ਜਰਨਲਿਸਟ। मॉडरेटर इस सोनू सूद।
4: ये आकाशवाणी है, प्रस्तुत है विशेष श्रृंखला। इसके अंतर्गत आज सुनिए मोदी सरकार के 12 साल, किसानों के सशक्तिकरण और कृषि क्षेत्र के उत्थान के प्रयासों पर चर्चा। इसमें भाग ले रहे हैं भारत सरकार में MSP और कृषि सुधारों पर उच्च स्तरीय समिति के सदस्य विनोद आनंद और वरिष्ठ पत्रकार KV प्रसाद व प्रभुदत्त मिश्रा। कार्यक्रम का संचालन कर रही हैं सोनू सूद।
5: Over the past 12 years, empowering India's Andatas, agricultural policy has widened its scope beyond welfare support to focus on structural and sustainable reforms which have strengthened productivity, income security, market access, modern infrastructure and institutional resilience. Record agricultural output, smart irrigation, easier credit, stronger insurance coverage and

FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ ਯਾਰ ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਮਾਂ ਮਿਲਾ ਲਓ ਜੀ, ਇਸ ਵੇਲੇ ਸ਼ਾਮ ਦੇ 7:45 ਹੋ ਰਹੇ ਨੇ ਅਤੇ ਹੁਣ ਵੇਲਾ ਹੋ ਗਿਆ ਹੈ ਤੁਹਾਡੇ ਪਸੰਦੀਦਾ ਪ੍ਰੋਗਰਾਮ ਸ਼ਾਮ ਸੁਹਾਨੀ ਦਾ।

ਦੋਸਤੋ, ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ ਹਾਜ਼ਰ ਹਾਂ। ਮੈਂ ਤੁਹਾਡਾ ਰੇਡੀਓ ਦੋਸਤ ਮੁਹੰਮਦ ਕਾਸਿਮ। ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ ਅਸੀਂ ਤੁਹਾਨੂੰ ਤੁਹਾਡੇ ਫਰਮਾਇਸ਼ੀ ਗੀਤ ਸੁਣਵਾਉਂਦੇ ਹਾਂ। ਤੁਸੀਂ ਸਾਡੇ ਸਟੂਡੀਓ ਨੰਬਰ 0175-2280-494 'ਤੇ ਕਾਲ ਕਰਕੇ ਆਪਣਾ ਮਨਪਸੰਦੀਦਾ ਕੋਈ ਵੀ ਹਿੰਦੀ ਜਾਂ ਪੰਜਾਬੀ ਗੀਤ ਸੁਣ ਸਕਦੇ ਹੋ। ਸਾਡਾ ਸਟੂਡੀਓ ਨੰਬਰ ਇੱਕ ਵਾਰ ਫਿਰ ਤੋਂ ਸੁਣ ਲਵੋ, 0175-2280-494।

0: ਸਾਡੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਹਿਲੇ ਕਾਲਰ ਲਾਈਨ 'ਤੇ ਨੇ, ਆਓ ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ ਅਤੇ ਸੁਣਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਸਰ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੌਣ ਅਤੇ ਕਿੱਥੋਂ ਗੱਲ ਕਰ ਰਹੇ ਹੋ ਜੀ? ਆਪਣਾ ਨਾਮ ਅਤੇ ਪਤਾ ਦੱਸ ਦਿਓ।
1: ਮੇਰਾ ਨਾਮ ਸੋਨੀਆ ਹੈ।
0: ਹਾਂਜੀ,
1: ਮੈਂ ਪਟਿਆਲਾ ਤੋਂ ਗੱਲ ਕਰ ਰਹੀ ਹਾਂ।
0: ਪਟਿਆਲਾ ਤੋਂ ਕਿੱਥੋਂ ਗੱਲ ਕਰ ਰਹੇ ਹੋ ਜੀ?
1: ਪਟਿਆਲਾ ਤੋਂ ਯੂਨੀਵਰਸਿਟੀ ਦੇ ਨੇੜੇ ਪੀਜੀ ਤੋਂ ਮਤਲਬ ਸਟੱਡੀ ਕਰਦੀ ਹਾਂ।
0: ਓਕੇ, ਪਹਿਲੀ ਵਾਰੀ ਕਾਲ ਕਰ ਰਹੇ ਹੋ ਆਕਾਸ਼ਵਾਣੀ ਪਟਿਆਲਾ ਤੇ?
1: ਹਾਂਜੀ ਹਾਂਜੀ, ਫਸਟ ਟਾਈਮ ਕਾਲ ਕੀਤੀ ਹੈ।
0: ਠੀਕ, ਸੋਨੀਆ ਜੀ, ਕਿਹੜਾ ਗੀਤ ਸੁਣੋਗੇ ਅੱਜ?
1: ਤੁਸੀਂ ਲਗਾ ਦਿਓ ਰਵੱਈਆ ਵਸਤਾ ਵਈਆ ਮੂਵੀ ਦਾ, ਸੀਨੇ ਲਗਾਉਂ ਪਹਿਲੇ ਸੇ ਜ਼ਿਆਦਾ।
0: ਜੀ, ਤੁਹਾਡੀ ਫਰਮਾਇਸ਼ 'ਤੇ ਗੀਤ ਸੁਣਵਾਉਣ ਜਾ ਰਹੇ ਹਾਂ, ਜੀਨੇ ਲਗਾ ਹੂੰ। ਅਤੇ ਆਕਾਸ਼ਵਾਣੀ ਪਟਿਆਲਾ 'ਤੇ ਕਾਲ ਕਰਨ ਲਈ ਧੰਨਵਾਦ। ਆਕਾਸ਼ਵਾਣੀ ਪਟਿਆਲਾ ਦੇ ਨਾਲ ਜੁੜੇ ਰਹੋ।
1: ਓਕੇ, ਥੈਂਕ ਯੂ ਸਰ।

ਸਾਡੇ ਟੈਲੀਫੋਨ ਦੇ ਵਿੱਚ ਕੁਝ ਤਕਨੀਕੀ ਖਰਾਬੀ ਦੇ ਕਾਰਨ ਆਵਾਜ਼ ਸਹੀ ਨਹੀਂ ਆ ਰਹੀ। ਤੁਹਾਡੀ ਕਾਲਸ ਡ੍ਰੌਪ ਹੋ ਰਹੀਆਂ ਨੇ ਅਤੇ ਅਸੀਂ ਗੁਜ਼ਾਰਿਸ਼ ਕਰਾਂਗੇ ਤੁਹਾਨੂੰ ਕਿ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ 9650 0226 68 'ਤੇ ਆਪਣੀਆਂ ਫਰਮਾਇਸ਼ਾਂ ਲਿਖ ਕੇ ਭੇਜ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 9[]650 0226 68। ਤੁਸੀਂ ਆਪਣਾ ਨਾਮ, ਪਤਾ ਅਤੇ ਆਪਣਾ ਫਰਮਾਇਸ਼ੀ ਗੀਤ ਵਟਸਐਪ ਸਾਨੂੰ ਕਰ ਸਕਦੇ ਹੋ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਵਟਸਐਪ ਦੇ ਜ਼ਰੀਏ ਤੁਹਾਡੀਆਂ ਫਰਮਾਇਸ਼ਾਂ ਨੂੰ ਪੂਰਾ ਕੀਤਾ ਜਾਵੇ। ਜਿੰਨੀ ਦੇਰ ਤੁਹਾਡੇ ਮੈਸੇਜਿਸ ਸਾਨੂੰ ਮਿਲਦੇ ਨੇ, ਆਓ ਸੁਣਦੇ ਹਾਂ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਇੱਕ ਗੀਤ।

0: हेलो,
1: हेलो सर जी, प्यार
0: सत श्री अकाल जी।
1: अते
0: सत
1: प्यार सत्कार भी सत श्री अकाल जी।
0: श्री अकाल जी। हाँ
1: हेलो जी, थोनू रेडियो दिवस दिया लख लख मुबारक जी, बधाइयां जी। बाबा राजन चढ़दी कला चरक 90 साल पूरे हो गए जी।
0: तुहानू भी मुबारकां जी। अपना नाम ते पता दस दिओ।
1: मैं जी पिंड माणकोट जिला बठिंडा दे जगजीत मट्टू बोलदा जी, नियर माणो मंडी।
0: हो ठीक ठाक हो मट्टू साहब?
1: बस कृपा जी, बाबे नानक दी जी थोड़े नाल गलबात करके होर वधिया बन गए जी। थोड़े कोल आप क्या बात है जी,
0: ठीक है,
1: बाबा
0: शुक्रिया मट्टू
1: राजन
0: जी
1: सारे
0: के अज
1: तंदुरुस्ती बख्शे जी। फरमाए
0: फरमाइश की है तुहाडी।
1: जी, कलमा दे बादशाह श्री कली मार्ग साहब डोली दे विवेक दी धी रांझे दे दा मारी जे जनाब जी।
0: ठीक है जी, तुहाडी फरमाइश ते गीत सुनवान जा रहे हैं कुलदीप मानक की आवाज़ दे विच। लेकिन उस तो पहला असी 8 बजे तुहानू न्यूज़ हेडलाइंस पेश करांगे, ते थोड़ा इंतज़ार करियो, ते उस तो बाद
1: हाँ जी,
0: थोड़ा
1: हाँ जी, कोई नहीं
0: आपसे
1: जी, कोई नहीं,
0: बातचीत
1: उस तो
0: करनी
1: बात
0: थी।
1: सारी कोई नहीं। सत श्री अकाल जी, बाबा राज चढ़ दी
0: ठीक
1: कला
0: है जी,
1: चरक
0: सत श्री
1: तुहानू।
0: अकाल।
1: सत श्री अकाल जी।
2: मम्मी मैं आया जाके। अब
3: किथे चले पुत?
2: बस आया, मैं जूस पिया वा।
3: आ दो डिंगा ते ता जूस दी दुकान है, आई कर पैदल चल जा, नहीं साइकिल ले जाओ खड़ा।
2: ओ मम्मी, केड़ा चलाउंदा अजकल साइकिल?
3: पुत आ मशीनी चीजां ता बीमारियां दा घर ने, तेरे बापू जी नु देख ले, सारी उम्र होगी साइकिल चलाउंदियां नु, इस उम्र विच भी कोई बीमारी नेड़े तेड़े नहीं।
2: मम्मी गल तां विचार नाली है, बापू जी कैम पए ने, आ खड़ा था मोटरसाइकिल, अज तो साइकिल शुरू।
4: महंगी मोटर तो वो सस्ता साइकिल चंगा, महंगी मोटर तो वो सस्ता साइकिल चंगा, महंगी मोटर तो।
0: FM बैंड 100.2 MHz से लाइव स्ट्रीमिंग जरिए न्यूज़ ऑन AIR ऐप से ये आकाशवाणी का पटियाला केंद्र है। इस वेले रात के 8 बज रहे हैं, तो आओ हुण तुहाडे नाल सांझियां करदे हां हुण तक दियां मुख सुरखियां। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਸਮਾਰੋਹ 'ਚ ਵੱਖ ਵੱਖ ਹਥਿਆਰਬੰਦ ਪੁਲਿਸ ਬਲਾਂ ਦੇ ਪੁਲਿਸ ਕਰਮੀਆਂ ਨੂੰ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ। ਲੋਕ ਸਭਾ ਸਪੀਕਰ ਓਮ ਬਿਰਲਾ ਅੱਜ ਚੰਡੀਗੜ੍ਹ 'ਚ ਰਾਸ਼ਟਰਮੰਡਲ ਸੰਸਦੀ ਸੰਘ ਇੰਡੀਆ ਰੀਜਨ ਜ਼ੋਨ 2 ਕਾਨਫਰੰਸ ਦਾ ਉਦਘਾਟਨ ਕੀਤਾ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਕਿਹਾ, ਪੱਛਮੀ ਏਸ਼ੀਆ ਵਿੱਚ ਟਕਰਾਅ ਦੇ ਬਾਵਜੂਦ ਦੇਸ਼ ਵਿੱਚ ਕੱਚੇ ਤੇਲ, LPG ਅਤੇ ਕੁਦਰਤੀ ਗੈਸ ਦੀ ਸਪਲਾਈ ਪੂਰੀ ਤਰ੍ਹਾਂ ਆਮ ਵਾਂਗ ਬਣੀ ਹੋਈ ਹੈ। ਕੇਂਦਰੀ ਮੰਤਰੀ ਪਿਊਸ਼ ਗੋਇਲ ਵੱਲੋਂ ਦੇਸ਼ ਭਰ ਵਿੱਚ 100 ਉਦਯੋਗਿਕ ਪਾਰਕਾਂ ਦੇ ਵਿਕਾਸ ਨੂੰ ਤੇਜ਼ ਕਰਨ ਲਈ ਭਵਯ ਪੋਰਟਲ ਦੀ ਸ਼ੁਰੂਆਤ। ਭਾਰਤੀ ਦੂਤਘਰ ਨੇ ਈਰਾਨ ਵਿੱਚ ਹਾਲ ਹੀ ਦੇ ਦਿਨਾਂ ਵਿੱਚ ਵਿਗੜਦੀ ਸਥਿਤੀ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਨੂੰ ਈਰਾਨ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 355 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਹਥਿਆਰ ਤਸਕਰੀ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਇੱਕ ਅਫਗਾਨ ਨਾਗਰਿਕ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਿਸ਼ਨ ਕਲੀਨ ਪੰਜਾਬ ਦੀ ਸ਼ੁਰੂਆਤ ਕੀਤੀ। ਫਿਲੀਪੀਨਸ ਦੇ ਦੱਖਣੀ ਹਿੱਸੇ 'ਚ 7.8 ਤੀਬਰਤਾ ਦੇ ਆਏ ਭੂਚਾਲ ਵਿੱਚ ਘੱਟੋ ਘੱਟ 32 ਲੋਕਾਂ ਦੀ ਮੌਤ, 200 ਤੋਂ ਵੱਧ ਜ਼ਖਮੀ। ਦੇਸ਼ ਦਾ ਭਰੋਸੇਮੰਦ ਲੋਕ ਪ੍ਰਸਾਰਕ ਆਕਾਸ਼ਵਾਣੀ ਅੱਜ 90 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਿਹਾ ਹੈ। ਅਤੇ ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਲਈ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਲੂ ਦੀ ਪੇਸ਼ਨਗੋਈ ਕੀਤੀ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ, ਅਤੇ ਆਓ ਹੁਣ ਸੁਣਦੇ ਹਾਂ ਸਾਡੇ ਸਰੋਤੇ ਜਗਜੀਤ ਮੱਠੂ ਜੀ ਦਾ ਫਰਮਾਇਸ਼ੀ ਗੀਤ ਡੋਲੀ ਦੇ ਵਿੱਚ ਵੇਖ।

0: ਬੇਅੰਤ ਸਾਗਰਾਂ ਚ ਪਾਣੀ ਸਮਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਆ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਆ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਹਾਂ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਹਾਂ।
1: ਹਰ ਵਰੇ ਲੱਖਾਂ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਕੇ ਜਾਨਾਂ ਗਵਾ ਦਿੰਦੇ ਨੇ। ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਸੁਰੱਖਿਆ ਤੁਹਾਡੇ ਆਪਣੇ ਹੱਥ 'ਚ ਹੈ। ਟ੍ਰੈਫਿਕ ਦੇ ਨਿਯਮਾਂ ਦਾ ਪਾਲਣ ਕਰੋ ਤੇ ਸੁਰੱਖਿਅਤ ਆਪਣੀ ਮੰਜ਼ਿਲ ਤੇ ਪਹੁੰਚੋ।

FM band 100.2 MHz से लाइव स्ट्रीमिंग ਜ਼ਰੀਏ ਨਿਊਜ਼ ਔਨ ਯਾਰ ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਇਸ ਵੇਲੇ ਰਾਤ ਦੇ 8:15 ਹੋ ਰਹੇ ਨੇ ਤੇ ਹੁਣ ਪੇਸ਼ ਕਰਨ ਜਾ ਰਹੇ ਹਾਂ ਪ੍ਰੋਗਰਾਮ ਐਸਾ ਦੇਸ ਹੈ ਮੇਰਾ।

ਆਕਾਸ਼ਵਾਣੀ ਪਟਿਆਲਾ ਤੁਹਾਨੂੰ ਭਾਰਤ ਦੀ ਇੱਕ ਦਿਲਚਸਪ ਯਾਤਰਾ ਤੇ ਲੈ ਕੇ ਜਾ ਰਿਹਾ ਹੈ। ਸਾਡਾ ਭਾਰਤ ਇੱਕ ਅਜਿਹੀ ਧਰਤੀ ਹੈ ਜਿੱਥੇ ਕਈ ਭਾਸ਼ਾਵਾਂ, ਧਰਮ, ਰੀਤੀ ਰਿਵਾਜ਼ ਅਤੇ ਪਰੰਪਰਾਵਾਂ ਇੱਕ ਸੁਰਤਾ ਵਿੱਚ ਮੌਜੂਦ ਨੇ। ਭਾਰਤ ਸਿਰਫ ਇੱਕ ਦੇਸ਼ ਨਹੀਂ ਹੈ, ਇਹ ਸੱਭਿਆਚਾਰਾਂ ਦੀ ਇੱਕ ਜੀਵੰਤ ਤਸਵੀਰ ਹੈ ਅਤੇ ਭਾਰਤ ਦੀ ਵਿਭਿੰਨਤਾ ਇਸ ਸ਼ਾਨਦਾਰ ਤਸਵੀਰ ਵਿੱਚ ਆਪਣੇ ਵਿਲੱਖਣ ਰੰਗ ਦਾ ਯੋਗਦਾਨ ਪਾਉਂਦੀ ਹੈ। ਭਾਰਤ ਦਾ ਹਰ ਕੋਨਾ ਇੱਕ ਵੱਖਰੀ ਕਹਾਣੀ ਦੱਸਦਾ ਹੈ, ਫਿਰ ਵੀ ਸਾਰੀ ਕਹਾਣੀਆਂ ਵਿਭਿੰਨਤਾ ਦੇ ਸਾਂਝੇ ਧਾਗੇ ਨਾਲ ਜੁੜੀਆਂ ਹੋਈਆਂ ਨੇ। ਆਓ ਇਸ ਸਾਂਝੀ ਵਿਰਾਸਤ ਦੀ ਅਮੀਰੀ ਵਿੱਚ ਡੁਬਕੀ ਮਾਰੀਏ ਅਤੇ ਜਸ਼ਨ ਮਨਾਈਏ ਜੋ ਸਾਨੂੰ ਵਿਲੱਖਣ ਬਣਾਉਂਦਾ।

0: ਸਾਡੀ ਇਸ ਖਾਸ ਪੇਸ਼ਕਸ਼ ਐਸਾ ਦੇਸ਼ ਹੈ ਮੇਰਾ ਰਾਜ।
1: ਆਓ ਚੱਲਦੇ ਹਾਂ ਭਾਰਤ ਦੀ ਖੂਬਸੂਰਤ ਯਾਤਰਾ 'ਤੇ ਆਕਾਸ਼ਵਾਣੀ ਪਟਿਆਲਾ ਦੇ ਨਾਲ। ਐਸਾ ਦੇਸ਼ ਹੈ ਮੇਰਾ, ਐਸੀ ਲੜੀ ਤਹਿਤ ਆਓ ਅੱਜ ਵੱਧਦੇ ਹਾਂ ਕੇਰਲ ਵੱਲ।

ਕੇਰਲ ਭਾਰਤ ਦੇ ਮਾਲਾਬਾਰ ਤੱਟ 'ਤੇ ਸਥਿਤ ਇੱਕ ਰਾਜ ਹੈ। ਇਸ ਨੂੰ ਗੋਡਸ ਔਨ ਕੰਟਰੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ 1 ਨਵੰਬਰ 1956 ਨੂੰ ਰਾਜ ਪੁਨਰਗਠਨ ਐਕਟ ਤਹਿਤ ਬਣਾਇਆ ਗਿਆ ਸੀ, ਜਿਸ ਨੇ ਦੇਸ਼ ਦੇ ਮਲਿਆਲਮ ਬੋਲਣ ਵਾਲੇ ਖੇਤਰਾਂ ਨੂੰ ਇੱਕ ਰਾਜ ਵਿੱਚ ਜੋੜਿਆ ਸੀ। ਇਸ ਦਾ ਖੇਤਰਫਲ ਤਕਰੀਬਨ 38,863 ਵਰਗ ਕਿਲੋਮੀਟਰ ਹੈ। ਇਸ ਦੇ ਉੱਤਰ ਅਤੇ ਉੱਤਰ ਪੂਰਬ ਵਿੱਚ ਕਰਨਾਟਕ, ਪੂਰਬ ਅਤੇ ਦੱਖਣ ਵਿੱਚ ਤਮਿਲਨਾਡੂ ਅਤੇ ਪੱਛਮ ਵਿੱਚ ਅਰਬ ਸਾਗਰ ਹੈ। ਕੇਰਲ ਭਾਰਤ ਦਾ 13ਵਾਂ ਸਭ ਤੋਂ ਵੱਧ ਆਬਾਦੀ ਵਾਲਾ ਰਾਜ ਹੈ। ਇਹ 14 ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ ਅਤੇ ਤਿਰੁਵਨੰਤਪੁਰਮ ਕੇਰਲ ਦੀ ਰਾਜਧਾਨੀ ਹੈ। ਮਲਿਆਲਮ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਅਤੇ ਅੰਗਰੇਜ਼ੀ ਦੇ ਨਾਲ ਨਾਲ ਮਲਿਆਲਮ ਵੀ ਰਾਜ ਦੀ ਇੱਕ ਸਰਕਾਰੀ ਭਾਸ਼ਾ ਵਜੋਂ ਕੰਮ ਕਰਦੀ ਹੈ। ਕੇਰਲ 3000 ਈਸਾ ਪੂਰਵ ਤੋਂ ਮਸਾਲਿਆਂ ਦਾ ਇੱਕ ਪ੍ਰਮੁੱਖ ਨਿਰਯਾਤਕ ਰਿਹਾ ਹੈ। ਆਪਣੀ ਸੁੰਦਰਤਾ, ਹਰਿਆਲੀ, ਬੈਕਵਾਟਰਾਂ, ਨਾਰੀਅਲ ਦੇ ਦਰਖਤਾਂ ਅਤੇ ਸੁਹਾਵਣੇ ਸਮੁੰਦਰੀ ਤਟਾਂ ਲਈ ਪ੍ਰਸਿੱਧ ਹੈ ਕੇਰਲ। ਅਲਪੂਜ਼ਾ ਦੇ ਬੈਕਵਾਟਰ ਅਤੇ ਹਾਊਸਬੋਟ ਸੈਲਾਨੀਆਂ ਨੂੰ ਖਾਸ ਤੌਰ 'ਤੇ ਆਕਰਸ਼ਿਤ ਕਰਦੇ ਨੇ। ਇਸ ਤੋਂ ਇਲਾਵਾ ਮੁੰਨਾਰ, ਵਾਇਨਾਡ ਅਤੇ ਪੈਰੀਆਰ ਨੈਸ਼ਨਲ ਪਾਰਕ ਵੀ ਪ੍ਰਸਿੱਧ ਸੈਰ ਸਪਾਟਾ ਸਥਾਨ ਨੇ। ਕੇਰਲ ਦੀ ਸਾਖਰਤਾ ਦਰ ਭਾਰਤ ਵਿੱਚ ਸਭ ਤੋਂ ਉੱਚੀਆਂ ਦਰਾਂ ਵਿੱਚੋਂ ਇੱਕ ਹੈ। ਇੱਥੇ ਦੀ ਸਿੱਖਿਆ ਅਤੇ ਸਿਹਤ ਪ੍ਰਣਾਲੀ ਬਹੁਤ ਵਿਕਸਿਤ ਹੈ। ਖੇਤੀਬਾੜੀ ਰਾਜ ਦੀ ਅਰਥਵਿਵਸਥਾ ਦਾ ਮਹੱਤਵਪੂਰਨ ਹਿੱਸਾ ਹੈ। ਨਾਰੀਅਲ, ਰਬੜ, ਕਾਲੀ ਮਿਰਚ, ਇਲਾਇਚੀ ਅਤੇ ਚਾਹ ਇੱਥੇ ਦੀਆਂ ਮੁੱਖ ਫਸਲਾਂ ਨੇ। ਕੇਰਲ ਦੀ ਸੰਸਕ੍ਰਿਤੀ ਬਹੁਤ ਅਮੀਰ ਹੈ। ਕਥਕਲੀ ਅਤੇ ਮੋਹਿਨੀਅਟਮ ਇੱਥੇ ਦੇ ਪ੍ਰਸਿੱਧ ਨਾਚ ਨੇ। ਓਨਮ ਰਾਜ ਦਾ ਸਭ ਤੋਂ ਮਹੱਤਵਪੂਰਨ ਤਿਉਹਾਰ ਹੈ, ਜਿਸ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਕੇਰਲ ਕੁਦਰਤੀ ਸੁੰਦਰਤਾ, ਉੱਚ ਸਿੱਖਿਆ, ਸਮ੍ਰਿੱਧ ਸੰਸਕ੍ਰਿਤੀ ਅਤੇ ਸ਼ਾਂਤ ਵਾਤਾਵਰਣ ਦਾ ਅਦਭੁਤ ਮੇਲ ਹੈ। ਇਹ ਭਾਰਤ ਦੇ ਸਭ ਤੋਂ ਆਕਰਸ਼ਕ ਅਤੇ ਵਿਕਸਿਤ ਰਾਜਾਂ ਵਿੱਚੋਂ ਇੱਕ ਹੈ ਅਤੇ ਹਰ ਸਾਲ ਲੱਖਾਂ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਦਾ ਹੈ।

ਗੱਲ ਕਰਦੇ ਹਾਂ ਕੇਰਲ ਦੇ ਇਤਿਹਾਸ ਦੀ। ਕੇਰਲ ਭਾਰਤ ਦੇ ਦੱਖਣ ਪੱਛਮੀ ਹਿੱਸੇ ਵਿੱਚ ਸਥਿਤ ਇੱਕ ਇਤਿਹਾਸਿਕ ਰਾਜ ਹੈ। ਕੇਰਲ ਦਾ ਇਤਿਹਾਸ ਬਹੁਤ ਹੀ ਪ੍ਰਾਚੀਨ ਅਤੇ ਸਮ੍ਰਿੱਧ ਹੈ। ਪ੍ਰਾਚੀਨ ਸਮੇਂ ਵਿੱਚ ਇਹ ਖੇਤਰ ਚੇਰਾ ਰਾਜਵੰਸ਼ ਦੇ ਅਧੀਨ ਸੀ। ਚੇਰਾ ਸ਼ਾਸਕਾਂ ਨੇ ਇੱਥੇ ਵਪਾਰ, ਕਲਾ ਅਤੇ ਸੱਭਿਆਚਾਰ ਨੂੰ ਬਹੁਤ ਉਤਸ਼ਾਹਿਤ ਕੀਤਾ। ਕੇਰਲ ਆਪਣੇ ਮਸਾਲਿਆਂ, ਖਾਸ ਕਰਕੇ ਕਾਲੀ ਮਿਰਚ, ਇਲਾਇਚੀ ਅਤੇ ਦਾਲਚੀਨੀ ਲਈ ਦੁਨੀਆ ਭਰ ਵਿੱਚ ਪ੍ਰਸਿੱਧ ਹੈ। ਪ੍ਰਾਚੀਨ ਕਾਲ ਤੋਂ ਹੀ ਕੇਰਲ ਦੇ ਅਰਬ, ਰੋਮਨ ਅਤੇ ਚੀਨੀ ਵਪਾਰੀਆਂ ਨਾਲ ਵਪਾਰਕ ਸੰਬੰਧ ਸਨ। ਸਮੁੰਦਰੀ ਵਪਾਰ ਦੇ ਕਾਰਨ ਇਹ ਖੇਤਰ ਆਰਥਿਕ ਤੌਰ 'ਤੇ ਕਾਫ਼ੀ ਖੁਸ਼ਹਾਲ ਬਣਿਆ ਰਿਹਾ। 1498 ਵਿੱਚ ਵਾਸਕੋ ਡਿਗਾਮਾ ਕਾਲੀਕਟ ਦੇ ਤੱਟ 'ਤੇ ਪਹੁੰਚਿਆ, ਜਿਸ ਨਾਲ ਯੂਰਪੀ ਸ਼ਕਤੀਆਂ ਦਾ ਭਾਰਤ ਵਿੱਚ ਆਗਮਨ ਸ਼ੁਰੂ ਹੋਇਆ। ਇਸ ਤੋਂ ਬਾਅਦ ਪੁਰਤਗਾਲੀ, ਡੱਚ ਅਤੇ ਅੰਗਰੇਜ਼ ਇੱਥੇ ਆਏ ਅਤੇ ਵਪਾਰ ਅਤੇ ਰਾਜਨੀਤੀ ਵਿੱਚ ਆਪਣਾ ਪ੍ਰਭਾਵ ਬਣਾਇਆ। 18ਵੀਂ ਸਦੀ ਵਿੱਚ ਮਾਰਥੰਡਾ ਵਰਮਾ ਨੇ ਤ੍ਰਾਵਣਕੋਰ ਰਾਜ ਨੂੰ ਮਜ਼ਬੂਤ ਕੀਤਾ ਅਤੇ ਕਈ ਖੇਤਰਾਂ ਨੂੰ ਇੱਕਜੁੱਟ ਕੀਤਾ। ਬ੍ਰਿਟਿਸ਼ ਸ਼ਾਸਨ ਦੌਰਾਨ ਕੇਰਲ ਦੇ ਵੱਖ ਵੱਖ ਹਿੱਸੇ ਤ੍ਰਾਵਣਕੋਰ, ਕੋਚੀਨ ਅਤੇ ਮਾਲਾਬਾਰ ਖੇਤਰਾਂ ਵਿੱਚ ਵੰਡੇ ਹੋਏ ਸਨ। ਭਾਰਤ ਦੀ ਆਜ਼ਾਦੀ ਤੋਂ ਬਾਅਦ 1 ਨਵੰਬਰ 1956 ਨੂੰ ਭਾਸ਼ਾਈ ਆਧਾਰ 'ਤੇ ਤ੍ਰਾਵਣਕੋਰ, ਕੋਚੀਨ ਅਤੇ ਮਾਲਾਬਾਰ ਖੇਤਰਾਂ ਨੂੰ ਮਿਲਾ ਕੇ ਕੇਰਲ ਰਾਜ ਦਾ ਗਠਨ ਕੀਤਾ ਗਿਆ। ਅੱਜ ਕੇਰਲ ਆਪਣੀ ਉੱਚ ਸਾਖਰਤਾ ਦਰ, ਸਿਹਤ ਸੇਵਾਵਾਂ ਅਤੇ ਸਮਾਜਿਕ ਵਿਕਾਸ ਅਤੇ ਸੱਭਿਆਚਾਰਕ ਵਿਰਾਸਤ ਲਈ ਜਾਣਿਆ ਜਾਂਦਾ ਹੈ। ਗੱਲ ਕਰੀਏ ਜੀ ਇੱਥੋਂ ਦੀ ਅਰਥ ਵਿਵਸਥਾ ਦੀ। ਕੇਰਲ ਦੀ ਅਰਥ ਵਿਵਸਥਾ ਭਾਰਤ ਦੀਆਂ ਸਭ ਤੋਂ ਵਿਕਸਿਤ ਅਤੇ ਮਜ਼ਬੂਤ ਅਰਥ ਵਿਵਸਥਾਵਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਕੇਰਲ ਆਪਣੀ ਉੱਚ ਸਾਖਰਤਾ ਦਰ, ਵਧੀਆ ਸਿਹਤ ਸੇਵਾਵਾਂ ਅਤੇ ਮਨੁੱਖੀ ਵਿਕਾਸ ਸੂਚਕਾਂਕ ਲਈ ਪ੍ਰਸਿੱਧ ਹੈ। ਰਾਜ ਦੀ ਅਰਥ ਵਿਵਸਥਾ ਵਿੱਚ ਖੇਤੀਬਾੜੀ, ਸੇਵਾ ਖੇਤਰ, ਉਦਯੋਗ ਅਤੇ ਵਿਦੇਸ਼ਾਂ ਵਿੱਚ ਕੰਮ ਕਰ ਰਹੇ ਪ੍ਰਵਾਸੀ ਭਾਰਤੀਆਂ ਵੱਲੋਂ ਭੇਜੀ ਜਾਣ ਵਾਲੀ ਰਕਮ ਦਾ ਮਹੱਤਵਪੂਰਨ ਯੋਗਦਾਨ ਹੈ। ਖੇਤੀਬਾੜੀ ਕੇਰਲ ਦੀ ਆਰਥਿਕਤਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇੱਥੇ ਨਾਰੀਅਲ, ਰਬੜ, ਕਾਲੀ ਮਿਰਚ, ਇਲਾਇਚੀ, ਚਾਹ, ਕੌਫੀ ਅਤੇ ਕਾਜੂ ਵਰਗੀਆਂ ਫਸਲਾਂ ਦੀ ਵੱਡੇ ਪੱਧਰ 'ਤੇ ਖੇਤੀ ਕੀਤੀ ਜਾਂਦੀ ਹੈ।

ਕੇਰਲ ਨੂੰ ਮਸਾਲਿਆਂ ਦੀ ਧਰਤੀ ਵੀ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਉੱਚ ਗੁਣਵੱਤਾ ਵਾਲੇ ਮਸਾਲਿਆਂ ਦਾ ਉਤਪਾਦਨ ਹੁੰਦਾ ਹੈ। ਸੇਵਾ ਖੇਤਰ ਰਾਜ ਦੀ ਅਰਥ ਵਿਵਸਥਾ ਦਾ ਸਭ ਤੋਂ ਵੱਡਾ ਹਿੱਸਾ ਹੈ। ਸੈਰ ਸਪਾਟਾ, ਬੈਂਕਿੰਗ, ਸਿੱਖਿਆ ਅਤੇ ਸਿਹਤ ਸੇਵਾਵਾਂ ਇਸ ਖੇਤਰ ਦੇ ਮੁੱਖ ਅੰਗ ਨੇ। ਕੇਰਲ ਦੇ ਬੈਕਵਾਟਰ, ਸਮੁੰਦਰੀ ਤੱਟ ਅਤੇ ਪਹਾੜੀ ਇਲਾਕੇ ਹਰ ਸਾਲ ਲੱਖਾਂ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਦੇ ਨੇ, ਜਿਸ ਨਾਲ ਰਾਜ ਦੀ ਆਮਦਨ ਵਿੱਚ ਵਾਧਾ ਹੁੰਦਾ ਹੈ। ਉਦਯੋਗਿਕ ਖੇਤਰ ਵਿੱਚ ਖਾਦ ਪ੍ਰਸੰਸਕਰਣ, ਰਬੜ ਉਤਪਾਦ, ਕੋਇਰ ਉਦਯੋਗ, ਹੱਥਕਲਾ ਅਤੇ ਆਈਟੀ ਦਾ ਵਿਸ਼ੇਸ਼ ਯੋਗਦਾਨ ਹੈ। ਰਾਜ ਵਿੱਚ ਕਈ ਆਈਟੀ ਪਾਰਕ ਸਥਾਪਿਤ ਕੀਤੇ ਗਏ ਨੇ ਜੋ ਰੋਜ਼ਗਾਰ ਦੇ ਮੌਕੇ ਪੈਦਾ ਕਰ ਰਹੇ ਨੇ। ਆਓ ਜਾਣਦੇ ਹਾਂ ਕੇਰਲ ਦੇ ਪ੍ਰਸਿੱਧ ਸੈਰ ਸਪਾਟਾ ਸਥਾਨਾਂ ਬਾਰੇ। ਕੇਰਲ ਰਾਜ ਨੂੰ ਰੱਬ ਦਾ ਆਪਣਾ ਦੇਸ਼ ਵੀ ਕਿਹਾ ਜਾਂਦਾ ਹੈ। ਇਹ ਆਪਣੀ ਕੁਦਰਤੀ ਸੁੰਦਰਤਾ, ਸਮੁੰਦਰੀ ਤੱਟਾਂ, ਪਹਾੜੀਆਂ ਅਤੇ ਬੈਕਵਾਟਰਾਂ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ। ਮੁੰਨਾਰ ਕੇਰਲ ਦਾ ਇੱਕ ਪ੍ਰਸਿੱਧ ਪਹਾੜੀ ਸਥਾਨ ਹੈ। ਇੱਥੇ ਚਾਹ ਦੇ ਬਾਗ, ਹਰੇ ਭਰੇ ਪਹਾੜ ਅਤੇ ਠੰਡਾ ਮੌਸਮ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਦਾ ਹੈ। ਕੁਦਰਤ ਪ੍ਰੇਮੀਆਂ ਲਈ ਇਹ ਇੱਕ ਆਦਰਸ਼ ਸਥਾਨ ਹੈ। ਐਲਪੂਜ਼ਾ ਆਪਣੀਆਂ ਬੈਕਵਾਟਰ ਨਹਿਰਾਂ ਅਤੇ ਹਾਊਸ ਬੋਟਾਂ ਲਈ ਮਸ਼ਹੂਰ ਹੈ। ਇੱਥੇ ਹਾਊਸ ਬੋਟ ਦੀ ਸੈਰ ਕਰਨਾ ਇੱਕ ਵਿਲੱਖਣ ਅਨੁਭਵ ਹੈ। ਇਸ ਨੂੰ ਪੂਰਬ ਦਾ ਵੈਨਿਸ ਵੀ ਕਿਹਾ ਜਾਂਦਾ ਹੈ। ਕੇਰਲ ਦੇ ਸਭ ਤੋਂ ਪ੍ਰਸਿੱਧ ਸਮੁੰਦਰੀ ਤੱਟਾਂ ਵਿੱਚੋਂ ਇੱਕ ਹੈ ਕੋਵਲਮ ਬੀਚ। ਇੱਥੇ ਸੈਲਾਨੀ ਤੈਰਾਕੀ, ਸੂਰਜ ਸਨਾਨ ਅਤੇ ਸਮੁੰਦਰੀ ਦ੍ਰਿਸ਼ਾਂ ਦਾ ਆਨੰਦ ਲੈਂਦੇ ਨੇ। ਪੈਰੀਆਰ ਨੈਸ਼ਨਲ ਪਾਰਕ ਜੰਗਲੀ ਜੀਵਾਂ ਦਾ ਘਰ ਹੈ। ਇੱਥੇ ਹਾਥੀ, ਬਾਘ ਅਤੇ ਹੋਰ ਕਈ ਜਾਨਵਰ ਦੇਖੇ ਜਾ ਸਕਦੇ ਨੇ। ਕਿਸ਼ਤੀ ਰਾਹੀਂ ਝੀਲ ਦੀ ਸੈਰ ਦਾ ਆਨੰਦ ਹੀ ਵੱਖਰਾ ਹੈ।

ਕੇਰਲ ਆਪਣੇ ਸੁੰਦਰ ਹੱਥ ਕਲਾ ਉਤਪਾਦਾਂ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਇੱਥੋਂ ਦੀਆਂ ਹਸਤਕਲਾਵਾਂ ਰਾਜ ਦੀ ਸੰਸਕ੍ਰਿਤੀ, ਪਰੰਪਰਾਵਾਂ ਅਤੇ ਕਲਾਤਮਕ ਵਿਰਾਸਤ ਨੂੰ ਦਰਸਾਉਂਦੀਆਂ ਨੇ। ਕੇਰਲ ਦੇ ਕਾਰੀਗਰ ਬਹੁਤ ਹੀ ਨਿਪੁੰਨ ਨੇ ਅਤੇ ਉਹ ਕੁਦਰਤੀ ਵਸਤੂਆਂ ਨਾਲ ਸੁੰਦਰ ਕਲਾਕ੍ਰਿਤੀਆਂ ਤਿਆਰ ਕਰਦੇ ਨੇ। ਕੇਰਲ ਦੀਆਂ ਪ੍ਰਸਿੱਧ ਹਸਤਕਲਾਵਾਂ ਵਿੱਚ ਨਾਰੀਅਲ ਦੇ ਛਿਲਕਿਆਂ ਨਾਲ ਬਣੀਆਂ ਵਸਤਾਂ, ਬਾਂਸ ਅਤੇ ਬੈਂਤ ਦੇ ਸਮਾਨ, ਕੋਇਰ ਯਾਨੀ ਨਾਰੀਅਲ ਦੇ ਰੇਸ਼ੇ ਨਾਲ ਬਣੇ ਮੈਟ ਅਤੇ ਟੋਕਰੀਆਂ, ਪਿੱਤਲ ਅਤੇ ਘੰਟੀ ਧਾਤ ਦੇ ਦੀਵੇ ਅਤੇ ਭਾਂਡੇ ਸ਼ਾਮਲ ਨੇ। ਇਹ ਵਸਤਾਂ ਨਾ ਸਿਰਫ ਸੋਹਣੀਆਂ ਹੁੰਦੀਆਂ ਨੇ ਸਗੋਂ ਰੋਜ਼ਾਨਾ ਜੀਵਨ ਵਿੱਚ ਵੀ ਵਰਤੀਆਂ ਜਾਂਦੀਆਂ ਨੇ। ਲੱਕੜ ਦੀ ਨਕਾਸ਼ੀ ਵੀ ਕੇਰਲ ਦੀ ਇੱਕ ਮਹੱਤਵਪੂਰਨ ਕਲਾ ਹੈ। ਕਾਰੀਗਰ ਸਾਗਵਾਨ, ਰੋਜ਼ਵੁੱਡ ਅਤੇ ਚੰਦਨ ਦੀ ਲੱਕੜ ਨਾਲ ਹਾਥੀ, ਕਥਕਲੀ ਦੇ ਚਿਹਰੇ, ਮੂਰਤੀਆਂ ਅਤੇ ਸਜਾਵਟੀ ਸਮਾਨ ਬਣਾਉਂਦੇ ਨੇ। ਕਥਕਲੀ ਨਾਚ ਨਾਲ ਸੰਬੰਧਿਤ ਮਾਸਕ ਅਤੇ ਸਜਾਵਟੀ ਚਿਹਰੇ ਵਿਦੇਸ਼ੀ ਸੈਲਾਨੀਆਂ ਨੂੰ ਵੀ ਆਕਰਸ਼ਿਤ ਕਰਦੇ ਨੇ। ਕੇਰਲ ਦੇ ਵੱਖ ਵੱਖ ਜ਼ਿਲ੍ਹੇ ਵੱਖ ਵੱਖ ਹਸਤਕਲਾਵਾਂ ਲਈ ਮਸ਼ਹੂਰ ਨੇ। ਕੋਲਮ ਜ਼ਿਲ੍ਹਾ ਸਟ੍ਰਾ ਪਿਕਚਰ ਕਲਾ ਲਈ, ਇਡੀਕੂ ਅਤੇ ਏਰਨਾਕੁਲਮ ਬਾਂਸ ਕਲਾ ਲਈ, ਜਦਕਿ ਅਲਪੂਜ਼ਾ ਅਤੇ ਵਾਇਨਾਡ ਕੁਦਰਤੀ ਰੇਸ਼ਿਆਂ ਨਾਲ ਬਣੇ ਉਤਪਾਦਾਂ ਲਈ ਜਾਣੇ ਜਾਂਦੇ ਨੇ। ਕੇਰਲ ਦੀਆਂ ਹਸਤਕਲਾਵਾਂ ਰਾਜ ਦੀ ਸੰਸਕ੍ਰਿਤਿਕ ਪਹਿਚਾਣ ਦਾ ਮਹੱਤਵਪੂਰਨ ਹਿੱਸਾ ਨੇ। ਇਹ ਕਲਾਵਾਂ ਨਾ ਕੇਵਲ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਦੀਆਂ ਨੇ, ਸਗੋਂ ਭਾਰਤ ਦੀ ਅਮੀਰ ਕਲਾ ਅਤੇ ਪਰੰਪਰਾ ਨੂੰ ਵੀ ਸੰਭਾਲ ਕੇ ਰੱਖਦੀਆਂ ਨੇ। ਕੇਰਲ ਦਾ ਰਵਾਇਤੀ ਪਹਿਰਾਵਾ ਉੱਥੇ ਦੀ ਸੰਸਕ੍ਰਿਤੀ ਅਤੇ ਸਾਦਗੀ ਨੂੰ ਦਰਸਾਉਂਦਾ ਹੈ। ਕੇਰਲਾ ਦੇ ਲੋਕਾਂ ਦੇ ਕੱਪੜੇ ਮੌਸਮ, ਰਿਵਾਜ ਅਤੇ ਪਰੰਪਰਾ ਨਾਲ ਗਹਿਰਾ ਸੰਬੰਧ ਰੱਖਦੇ ਨੇ। ਪੁਰਖ ਆਮ ਤੌਰ 'ਤੇ ਮੁੰਡੂ ਪਹਿਨਦੇ ਨੇ, ਜੋ ਕਿ ਇੱਕ ਚਿੱਟਾ ਜਾਂ ਕਰੀਮ ਰੰਗ ਦਾ ਕੱਪੜਾ ਹੁੰਦਾ ਜੋ ਕਮਰ ਤੋਂ ਹੇਠਾਂ ਲਪੇਟਿਆ ਜਾਂਦਾ ਹੈ। ਤਿਉਹਾਰਾਂ ਅਤੇ ਖਾਸ ਮੌਕਿਆਂ 'ਤੇ ਇਸੇ ਨਾਲ ਕੁੜਤਾ ਜਾਂ ਸ਼ਰਟ ਵੀ ਪਹਿਨੀ ਜਾ ਸਕਦੀ ਹੈ। ਕਈ ਵਾਰ ਮੁੰਡੂ ਦੇ ਕਿਨਾਰੇ 'ਤੇ ਸੋਨੇ ਵਰਗੀ ਕਾਸਵੂ ਬਾਰਡਰ ਵੀ ਹੁੰਦੀ ਹੈ, ਜੋ ਇਸ ਨੂੰ ਹੋਰ ਵੀ ਸੋਹਣਾ ਬਣਾਉਂਦੀ ਹੈ। ਮਹਿਲਾਵਾਂ ਦਾ ਰਵਾਇਤੀ ਪਹਿਰਾਵਾ ਕਾਸਵੂ ਸਾੜੀ ਹੁੰਦਾ ਹੈ। ਇਹ ਇੱਕ ਚਿੱਟੀ ਸਾੜੀ ਹੁੰਦੀ ਹੈ ਜਿਸ ਦੇ ਕਿਨਾਰੇ ਸੋਨੇ ਦੇ ਡਿਜ਼ਾਈਨ ਹੁੰਦੇ ਨੇ। ਇਹ ਸਾਦਗੀ ਅਤੇ ਸ਼ਾਨਦਾਰਤਾ ਦਾ ਪ੍ਰਤੀਕ ਮੰਨੀ ਜਾਂਦੀ ਹੈ। ਇਸ ਨੂੰ ਆਮ ਤੌਰ 'ਤੇ ਖਾਸ ਤਿਉਹਾਰਾਂ ਜਿਵੇਂ ਓਨਮ ਅਤੇ ਵਿਆਹ ਸਮਾਗਮਾਂ ਵਿੱਚ ਪਹਿਨਿਆ ਜਾਂਦਾ ਹੈ।

0: ਆਓ ਜਾਣਦੇ ਹਾਂ ਇੱਥੋਂ ਦੇ ਨਾਚ ਕਲਾਵਾਂ ਬਾਰੇ। ਕੇਰਲ ਸੱਭਿਆਚਾਰਕ ਤੌਰ 'ਤੇ ਵੀ ਅਮੀਰ ਰਾਜ ਹੈ। ਇੱਥੋਂ ਦੀਆਂ ਨਾਚ ਕਲਾਵਾਂ ਆਪਣੀ ਵਿਲੱਖਣਤਾ, ਰੰਗ ਬਿਰੰਗੇ ਪਹਿਰਾਵਿਆਂ ਅਤੇ ਭਾਵਪੂਰਨ ਅਦਾਕਾਰੀ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੀ ਨੇ। ਕੇਰਲ ਦੇ ਨਾਚ ਰੂਪ ਇਸ ਦੇ ਇਤਿਹਾਸ, ਧਰਮ ਅਤੇ ਲੋਕ ਜੀਵਨ ਨੂੰ ਦਰਸਾਉਂਦੇ ਨੇ। ਸਭ ਤੋਂ ਪ੍ਰਸਿੱਧ ਨਾਚ ਰੂਪ ਹੈ ਕਥਕ ਕਲੀ। ਇਸ ਵਿੱਚ ਨਰਤਕ ਰੰਗੀਨ ਭੇਸ਼ ਭੂਸ਼ਾ ਅਤੇ ਚਿਹਰੇ ਦਾ ਸ਼ਿੰਗਾਰ ਕਰਕੇ ਪੌਰਾਣਿਕ ਕਹਾਣੀਆਂ ਨੂੰ ਨਾਚ ਦੇ ਅਭਿਨੇ ਰਾਹੀਂ ਪੇਸ਼ ਕਰਦੇ ਨੇ। ਇਸ ਨਾਚ ਵਿੱਚ ਹੱਥਾਂ ਦੇ ਇਸ਼ਾਰੇ ਅਤੇ ਚਿਹਰੇ ਦੇ ਹਾਵ ਭਾਵ ਦਾ ਬਹੁਤ ਮਹੱਤਵ ਹੁੰਦਾ ਹੈ। ਕੇਰਲ ਦਾ ਇੱਕ ਹੋਰ ਪ੍ਰਸਿੱਧ ਸ਼ਾਸਤਰੀ ਨਾਚ ਹੈ ਮੋਹਿਨੀਅਟਮ। ਇਸ ਨੂੰ ਆਮ ਤੌਰ 'ਤੇ ਮਹਿਲਾਵਾਂ ਦੁਆਰਾ ਪੇਸ਼ ਕੀਤਾ ਜਾਂਦਾ ਹੈ। ਇਸ ਨਾਚ ਦੀਆਂ ਗਤੀਵਿਧੀਆਂ ਨਰਮ, ਸੋਹਣੀਆਂ ਅਤੇ ਲੈਬੱਧ ਹੁੰਦੀਆਂ ਨੇ, ਜੋ ਦਰਸ਼ਕਾਂ ਦਾ ਮਨ ਮੋਹ ਲੈਂਦੀਆਂ ਨੇ। ਥਾਇਮ ਕੇਰਲ ਦਾ ਇੱਕ ਰਵਾਇਤੀ ਅਤੇ ਧਾਰਮਿਕ ਨਾਚ ਹੈ। ਇਸ ਵਿੱਚ ਕਲਾਕਾਰ ਦੇਵਤਿਆਂ ਦੇ ਰੂਪ ਧਾਰਨ ਕਰਕੇ ਨਾਚ ਕਰਦੇ ਨੇ। ਰੰਗੀਨ ਪਹਿਰਾਵੇ, ਵਿਸ਼ਾਲ ਮੁਕੁਟ ਅਤੇ ਧਾਰਮਿਕ ਰਸਮਾਂ ਇਸ ਦੀ ਖਾਸ ਪਹਿਚਾਣ ਨੇ। ਇਸ ਤੋਂ ਇਲਾਵਾ ਥਿਰੂਵਿਥਰੀਆ, ਕੋੜੀਅਟਮ ਅਤੇ ਹੋਰ ਵੀ ਪ੍ਰਸਿੱਧ ਨਾਚ ਨੇ। ਇਹ ਨਾਚ ਕੇਰਲ ਦੀ ਲੋਕ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ। ਕੇਰਲ ਦੇ ਨਾਚ ਰੂਪ ਕਲਾ, ਸੰਗੀਤ ਅਤੇ ਅਧਿਆਤਮਿਕਤਾ ਦਾ ਸੁੰਦਰ ਮਿਲਾਪ ਹੈ। ਇਸ ਨੂੰ ਨਾ ਸਿਰਫ ਮਨੋਰੰਜਨ ਦਾ ਸਾਧਨ ਮੰਨਿਆ ਜਾ ਸਕਦਾ ਹੈ, ਸਗੋਂ ਰਾਜ ਦੀ ਸੰਪੰਨ ਸੱਭਿਆਚਾਰਕ ਪਰੰਪਰਾ ਅਤੇ ਵਿਰਾਸਤ ਨੂੰ ਵੀ ਦੁਨੀਆ ਸਾਹਮਣੇ ਪੇਸ਼ ਕਰਦੇ ਨੇ।
1: ਆਗ ਭੂਸ਼ਿਤ ਪਦੰ

ਆਓ ਜਾਣਦੇ ਹਾਂ ਕੇਰਲ ਦੇ ਤਿਉਹਾਰਾਂ ਬਾਰੇ। ਕੇਰਲ ਦਾ ਸਭ ਤੋਂ ਮਹੱਤਵਪੂਰਨ ਤਿਉਹਾਰ ਹੈ ਓਨਮ। ਇਹ ਫਸਲ ਕੱਟਣ ਦੇ ਮੌਸਮ ਵਿੱਚ ਮਨਾਇਆ ਜਾਂਦਾ ਹੈ ਅਤੇ ਰਾਜਾ ਮਹਾਬਲੀ ਦੀ ਯਾਦ ਨਾਲ ਜੁੜਿਆ ਹੋਇਆ ਹੈ। ਇਸ ਦੌਰਾਨ ਲੋਕ ਆਪਣੇ ਘਰ ਆ ਕੇ ਫੁੱਲਾਂ ਦੀਆਂ ਰੰਗੋਲੀਆਂ ਬਣਾਉਂਦੇ ਨੇ, ਰਵਾਇਤੀ ਭੋਜਨ ਦਾ ਆਨੰਦ ਮਾਣਦੇ ਨੇ ਅਤੇ ਕਿਸ਼ਤੀ ਦੌੜਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਭਾਗ ਲੈਂਦੇ ਨੇ। ਇੱਕ ਹੋਰ ਪ੍ਰਸਿੱਧ ਤਿਉਹਾਰ ਇੱਥੇ ਦਾ ਹੈ ਤ੍ਰਿਸ਼ੂਰ ਪੂਰਮ, ਜਿਸ ਨੂੰ ਕੇਰਲ ਦੇ ਸਭ ਤੋਂ ਸ਼ਾਨਦਾਰ ਮੰਦਰ ਤਿਉਹਾਰਾਂ ਵਿੱਚ ਗਿਣਿਆ ਜਾਂਦਾ ਹੈ। ਇਸ ਵਿੱਚ ਸਜੇ ਧਜੇ ਹਾਥੀਆਂ ਦੀਆਂ ਸ਼ੋਭਾ ਯਾਤਰਾਵਾਂ, ਰਵਾਇਤੀ ਬਾਜ਼ੀਆਂ ਦੇ ਨਾਲ ਪੇਸ਼ਕਾਰੀਆਂ ਅਤੇ ਸ਼ਾਨਦਾਰ ਆਤਿਸ਼ਬਾਜ਼ੀ ਲੋਕਾਂ ਨੂੰ ਮੋਹ ਲੈਂਦੀ ਹੈ। ਵਿਸ਼ੂ ਕੇਰਲ ਦਾ ਨਵਾਂ ਸਾਲ ਮੰਨਿਆ ਜਾਂਦਾ ਹੈ। ਇਸ ਦਿਨ ਲੋਕ ਵਿਸ਼ੂਕਣੀ ਦੇ ਦਰਸ਼ਨ ਕਰਦੇ ਨੇ, ਤੋਹਫ਼ੇ ਵੰਡਦੇ ਨੇ ਅਤੇ ਖੁਸ਼ੀ ਨਾਲ ਇਹ ਤਿਉਹਾਰ ਮਨਾਉਂਦੇ ਨੇ। ਇਸ ਤੋਂ ਇਲਾਵਾ ਇੱਥੇ ਨਵਰਾਤਰੀ, ਕ੍ਰਿਸਮਿਸ, ਈਦ ਅਤੇ ਵੱਲਮ ਕਲੀ ਵੀ ਪ੍ਰਸਿੱਧ ਹੈ। ਇਹ ਤਿਉਹਾਰ ਲੋਕਾਂ ਵਿੱਚ ਏਕਤਾ, ਭਾਈਚਾਰੇ ਅਤੇ ਸੱਭਿਆਚਾਰਕ ਵਿਰਾਸਤ ਨੂੰ ਮਜ਼ਬੂਤ ਕਰਦੇ ਨੇ। ਆਓ ਜਾਣਦੇ ਹਾਂ ਕੇਰਲ ਦੇ ਖਾਣ ਪੀਣ ਬਾਰੇ। ਕੇਰਲ ਆਪਣੀ ਵਿਲੱਖਣ ਖਾਣ ਪੀਣ ਅਤੇ ਸੱਭਿਆਚਾਰ ਲਈ ਮਸ਼ਹੂਰ ਹੈ। ਕੇਰਲ ਦੀ ਰਸੋਈ ਵਿੱਚ ਨਾਰੀਅਲ ਦੀ ਵਰਤੋਂ ਸਭ ਤੋਂ ਵੱਧ ਹੁੰਦੀ ਹੈ, ਜੋ ਖਾਣੇ ਨੂੰ ਖਾਸ ਸਵਾਦ ਅਤੇ ਖੁਸ਼ਬੂ ਤਾਂ ਦਿੰਦੀ ਹੈ, ਨਾਲ ਦੇ ਨਾਲ ਇੱਥੋਂ ਦੇ ਲੋਕਾਂ ਦੀ ਸਿਹਤ ਨੂੰ ਵੀ ਬਰਕਰਾਰ ਰੱਖਦੀ ਹੈ। ਇੱਥੋਂ ਦੇ ਲੋਕ ਚਾਵਲ ਨੂੰ ਮੁੱਖ ਭੋਜਨ ਵਜੋਂ ਵਰਤਦੇ ਨੇ ਅਤੇ ਇਸ ਦੇ ਨਾਲ ਵੱਖ ਵੱਖ ਤਰ੍ਹਾਂ ਦੀਆਂ ਸਬਜ਼ੀਆਂ ਅਤੇ ਮੱਛੀ ਦੇ ਵਿਅੰਜਨ ਬਣਾਏ ਜਾਂਦੇ ਨੇ। ਕੇਰਲ ਦੀਆਂ ਪ੍ਰਸਿੱਧ ਡਿਸ਼ਾਂ ਵਿੱਚ ਸਾਦੀਆ ਇੱਕ ਪਰੰਪਰਾਗਤ ਭੋਜਨ ਹੈ, ਜੋ ਕੇਲੇ ਦੇ ਪੱਤਿਆਂ 'ਤੇ ਪਰੋਸਿਆ ਜਾਂਦਾ ਹੈ। ਇਸ ਵਿੱਚ ਚਾਵਲ, ਸਾਂਭਰ, ਰਸਮ, ਅਵਿਆਲ, ਥੋਰਨ ਅਤੇ ਪਾਇਸਮ ਵਰਗੀਆਂ ਮਿੱਠੀਆਂ ਅਤੇ ਨਮਕੀਨ ਚੀਜ਼ਾਂ ਸ਼ਾਮਲ ਹੁੰਦੀਆਂ ਨੇ। ਇਸ ਤੋਂ ਇਲਾਵਾ ਫਿਸ਼ ਕੜੀ ਵੀ ਬਹੁਤ ਮਸ਼ਹੂਰ ਹੈ, ਜੋ ਨਾਰੀਅਲ ਦੇ ਦੁੱਧ ਅਤੇ ਮਸਾਲਿਆਂ ਨਾਲ ਬਣਾਈ ਜਾਂਦੀ ਹੈ। ਕੇਰਲ ਦੇ ਨਾਸ਼ਤੇ ਵੀ ਖਾਸ ਨੇ, ਜਿਵੇਂ ਕਿ ਅੱਪਮ, ਇਡਲੀ, ਜੋ ਨਾਰੀਅਲ ਚਟਨੀ ਅਤੇ ਸਾਂਭਰ ਨਾਲ ਖਾਏ ਜਾਂਦੇ ਨੇ। ਇੱਥੋਂ ਦਾ ਖਾਣਾ ਸਿਹਤਮੰਦ, ਹਲਕਾ ਅਤੇ ਸਵਾਦਿਸ਼ਟ ਹੁੰਦਾ ਹੈ। ਕੇਰਲ ਦੀ ਰਸੋਈ ਆਪਣੀ ਸਾਦਗੀ, ਨਾਰੀਅਲ ਦੀ ਵਰਤੋਂ ਅਤੇ ਮਸਾਲਿਆਂ ਦੇ ਸੰਤੁਲਨ ਕਾਰਨ ਭਾਰਤ ਅਤੇ ਵਿਦੇਸ਼ਾਂ ਵਿੱਚ ਬਹੁਤ ਪ੍ਰਸਿੱਧ ਹੈ। ਇਹ ਸੀ ਕੇਰਲ ਬਾਰੇ ਜਾਣਕਾਰੀ। ਐਸਾ ਦੇਸ ਹੈ ਮੇਰਾ, ਐਸੇ ਲੜੀ ਤਹਿਤ ਫਿਰ ਮਿਲਾਂਗੇ ਭਾਰਤ ਦੇ ਕਿਸੇ ਹੋਰ ਰਾਜ ਬਾਰੇ ਜਾਣਕਾਰੀ ਲੈ ਕੇ। ਪੇਸ਼ਕਸ਼ ਮੁਹੰਮਦ ਸ਼ੁਕੀਨ, ਵਾਚਕ ਅਤੇ ਆਲੇਖ ਇੰਦੂ ਸ਼ਰਮਾ, ਨਿਰਮਾਣ ਸਹਿਯੋਗ ਸੰਦੀਪ ਸਿੰਘ।

FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਇਸ ਵੇਲੇ ਰਾਤ ਦੇ 9:15 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਸਮਾਚਾਰ ਸੰਧਿਆ ਸਾਡੇ ਦਿੱਲੀ ਕੇਂਦਰ ਤੋਂ, ਤੇ ਉਸ ਤੋਂ ਬਾਅਦ ਰਾਤੀ 9 ਵਜੇ ਤੋਂ 10 ਵਜੇ ਤੱਕ ਤੁਸੀਂ ਸੁਣੋਗੇ ਸਾਡੀ ਕੌਮੀ ਸੇਵਾ ਵਿਵਿਧ ਭਾਰਤੀ ਤੋਂ ਪ੍ਰਸਾਰਣ। ਕੁਝ ਪਲ ਕਰੋ ਉਡੀਕ।

FM band 100.2 MHz ਦੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIRF ਪ੍ਰਸਾਰ ਭਾਰਤੀ ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਮਾਂ ਲਾ ਲਓ ਜੀ, ਇਸ ਵੇਲੇ ਰਾਤ ਦੇ 10 ਵਜ ਰਹੇ ਨੇ ਤੇ ਆਓ ਹੁਣ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਹੁਣ ਤੱਕ ਦੀਆਂ ਮੁੱਖ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਸਮਾਰੋਹ 'ਚ ਵੱਖ ਵੱਖ ਹਥਿਆਰਬੰਦ ਪੁਲਿਸ ਬਲਾਂ ਦੇ ਪੁਲਿਸ ਕਰਮਚਾਰੀਆਂ ਨੂੰ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ। ਲੋਕ ਸਭਾ ਸਪੀਕਰ ਓਮ ਬਿਰਲਾ ਅੱਜ ਚੰਡੀਗੜ੍ਹ 'ਚ ਰਾਸ਼ਟਰ ਮੰਡਲ ਸੰਸਦੀ ਸੰਘ ਇੰਡੀਆ ਰੀਜਨ ਜ਼ੋਨ 2 ਕਾਨਫਰੰਸ ਦਾ ਉਦਘਾਟਨ ਕੀਤਾ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਕਿਹਾ, ਪੱਛਮੀ ਏਸ਼ੀਆ ਵਿੱਚ ਟਕਰਾਅ ਦੇ ਬਾਵਜੂਦ ਦੇਸ਼ ਵਿੱਚ ਕੱਚੇ ਤੇਲ, LPG ਅਤੇ ਕੁਦਰਤੀ ਗੈਸ ਦੀ ਸਪਲਾਈ ਪੂਰੀ ਤਰ੍ਹਾਂ ਆਮ ਵਾਂਗ ਬਣੀ ਹੋਈ ਹੈ। ਕੇਂਦਰੀ ਮੰਤਰੀ ਪਿਊਸ਼ ਗੋਇਲ ਵੱਲੋਂ ਦੇਸ਼ ਭਰ ਵਿੱਚ 100 ਉਦਯੋਗਿਕ ਪਾਰਕਾਂ ਦੇ ਵਿਕਾਸ ਨੂੰ ਤੇਜ਼ ਕਰਨ ਲਈ ਭਵਯ ਪੋਰਟਲ ਦੀ ਸ਼ੁਰੂਆਤ। ਭਾਰਤੀ ਦੂਤਘਰ ਨੇ ਈਰਾਨ ਵਿੱਚ ਹਾਲ ਹੀ ਦੇ ਦਿਨਾਂ 'ਚ ਵਿਗੜਦੀ ਸਥਿਤੀ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਨੂੰ ਈਰਾਨ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 355 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਹਥਿਆਰ ਤਸਕਰੀ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਇੱਕ ਅਫਗਾਨ ਨਾਗਰਿਕ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਿਸ਼ਨ ਕਲੀਨ ਪੰਜਾਬ ਦੀ ਸ਼ੁਰੂਆਤ ਕੀਤੀ। ਫਿਲੀਪੀਨਸ ਦੇ ਦੱਖਣੀ ਹਿੱਸੇ 'ਚ 7.8 ਤੀਬਰਤਾ ਦੇ ਆਏ ਭੂਚਾਲ ਵਿੱਚ ਘੱਟੋ ਘੱਟ 32 ਲੋਕਾਂ ਦੀ ਮੌਤ, 200 ਤੋਂ ਵੱਧ ਜ਼ਖਮੀ। ਦੇਸ਼ ਦਾ ਭਰੋਸੇਮੰਦ ਲੋਕ

ਸਾਰਕ ਆਕਾਸ਼ਵਾਣੀ ਅੱਜ ਆਪਣੇ 90 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਿਹਾ ਹੈ ਅਤੇ ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਲਈ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਲੂ ਦੀ ਪੇਸ਼ਨਗੋਈ ਕੀਤੀ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ।

ਪ੍ਰੋਗਰਾਮ ਪੰਜਾਬੀ ਤੜਕਾ ਵਿੱਚ ਅਸੀਂ ਤੁਹਾਨੂੰ ਤੁਹਾਡੇ ਵਟਸਐਪ ਸੰਦੇਸ਼ਾਂ ਦੇ ਜ਼ਰੀਏ ਤੁਹਾਡੇ ਫਰਮਾਇਸ਼ੀ ਗੀਤ ਸੁਣਵਾਉਂਦੇ ਹਾਂ, ਜਿਸ ਦੇ ਵਿੱਚ ਤੁਹਾਡੇ ਖਤ ਵੀ ਸ਼ਾਮਿਲ ਕੀਤੇ ਜਾਂਦੇ ਨੇ ਜਿਹੜੇ ਕਿ ਤੁਸੀਂ ਸਾਨੂੰ ਲਗਾਤਾਰ ਭੇਜਦੇ ਰਹਿੰਦੇ ਹੋ। ਤਾਂ ਤੁਸੀਂ ਸਾਡੇ ਸਟੂਡੀਓ ਦੇ ਵਟਸਐਪ ਨੰਬਰ 'ਤੇ 9460506268 'ਤੇ ਵਟਸਐਪ ਰਾਹੀਂ ਆਪਣਾ ਨਾਮ, ਪਤਾ ਅਤੇ ਆਪਣਾ ਕੋਈ ਵੀ ਫਰਮਾਇਸ਼ੀ ਗੀਤ ਲਿਖ ਕੇ ਭੇਜ ਸਕਦੇ ਹੋ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡੀਆਂ ਫਰਮਾਇਸ਼ਾਂ ਨੂੰ ਪੂਰਾ ਕੀਤਾ ਜਾਵੇ।

ਤੁਹਾਡੇ ਬਹੁਤ ਸਾਰੇ ਮੈਸੇਜਸ ਸਾਨੂੰ ਆਲਰੇਡੀ ਵਟਸਐਪ ਦੇ ਜ਼ਰੀਏ ਪਹੁੰਚ ਚੁੱਕੇ ਨੇ। ਸਾਨੂੰ ਪਹਿਲਾ ਮੈਸੇਜ ਮਿਲਿਆ ਹੈ ਜੀ ਮੋਤਾਲਾ ਮਹਾਰਾਸ਼ਟਰ ਤੋਂ, ਵਿਜੇ ਸੁਰਲਕਰ, ਰਤਨਮਾਲਾ ਸੁਰਲਕਰ, ਆਰਤੀ ਗੌਰੀ ਅਤੇ ਅਸ਼ੋਕ ਕੁਮਾਰ ਸੁਰਲਕਰ ਦਾ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਪ੍ਰੋਗਰਾਮ ਪੰਜਾਬੀ ਤੜਕਾ ਦੇ ਲਈ ਗਜਾਨੰਦ ਯੇਲੇ, ਨਵਦੀਪ ਯੇਲੇ, ਸ਼ੈਰੀ ਵਟਨੇਰ ਅਕੋਲਾ, ਆਦਿਤਿਆ ਦਾਮੋਦਰ ਅਤੇ ਅਰੁਣਾ ਦਾਮੋਦਰ ਹੋਰਾਂ ਦਾ। ਅਗਲਾ ਮੈਸੇਜ ਸਾਨੂੰ ਮਿਲਿਆ ਜੀ ਪਿੰਡ ਅਤੇ ਡਾਕਖਾਨਾ ਲੋਹਗੜ੍ਹ ਠਾਕੁਰਾਂ ਵਾਲਾ ਫਿਰੋਜ਼ਪੁਰ ਤੋਂ, ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਗੁਰਨੂਰ ਸਿੰਘ, ਡਾਕਟਰ ਰਾਮ ਕੁਮਾਰ ਨਾਰੰਗ ਅਤੇ ਬਲਦੇਵ ਸਿੰਘ ਭਗਵਾਨਗੜ੍ਹ ਵਾਲਿਆਂ ਦਾ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਬਸੰਤ ਸਿੰਘ ਚੰਨ, ਗੁਰਪ੍ਰੀਤ ਗੋਰਾ ਅਤੇ ਕੁਲਦੀਪ ਗਾਂਧੀ ਹੋਰਾਂ ਦਾ। ਮੈਸੇਜ ਸਾਨੂੰ ਭੇਜ ਰਹੇ ਨੇ ਅਲੀ ਕਾ ਡੱਬਵਾਲੀ ਤੋਂ, ਪਹਾੜਗੰਜ ਮੁਲਤਾਨੀ ਢਾਂਡਾ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਅਨਿਲ ਮੋਹਨ, ਉਸ਼ਾ ਮੋਹਨ, ਟਿੱਲੂ ਨਾਇਕ ਅਤੇ ਮਧੂ ਨਾਇਕ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਸਿਧਾਰਥ ਗੋਡਾ ਨੇ, ਅਰਚਨਾ ਤਾਈ ਗੋਡਾ ਨੇ, ਹੀਰਾਮਨ ਸ਼ੇਂਡੇ, ਪ੍ਰਮਨ ਸਿੱਧੀ ਅਤੇ ਪ੍ਰਤਿਭਾ ਗੋਂਡਾਨੇ ਦਾ। ਮੈਸੇਜ ਸਾਨੂੰ ਭੇਜ ਰਹੇ ਨੇ ਆਕਸੀਜਨ ਪਾਰਕ ਰਾਹੁਲ ਨਗਰ ਅਮਰਾਵਤੀ ਤੋਂ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ ਉੱਤਮ ਨਗਰ ਦਿੱਲੀ ਤੋਂ, ਕਮਲਾ ਰਾਣੀ, ਗੀਤਿਕਾ ਭਾਨੂ ਅਤੇ ਬੋਧ ਰਾਜ ਖੋਰਵਾਲ ਹੋਰਾਂ ਦਾ। ਇੱਕ ਹੋਰ ਮੈਸੇਜ ਸਾਨੂੰ ਮਿਲਿਆ ਜੀ ਮੇਹਰ ਨਗਰ ਉਮਰਖੇੜ ਮਹਾਰਾਸ਼ਟਰ ਤੋਂ, ਅਭਿਜੀਤ, ਸਰੀਤਾ, ਪਰਨੀਤਾ, ਸਿਧਾਂਤ, ਪ੍ਰਿੰਸ, ਇਕਾਂਸ਼ ਅਤੇ ਟੁਕ ਟੁਕ ਹੋਰਾਂ ਦਾ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ ਗਣੇਸ਼ਪੁਰ ਗੰਜ ਡੁਮਵਾਰਾ ਈਟਾ ਉੱਤਰ ਪ੍ਰਦੇਸ਼ ਤੋਂ, ਫਾਰੂਕ ਸ਼ੇਖ, ਪਰਵੀਨ ਸ਼ੇਖ, ਸਾਇਮਾ ਫਾਰੂਕ, ਸਰਫਰਾਜ਼ ਅਤੇ ਗੁਲਫਰਾਜ਼ ਅਤੇ ਬੇਬੀ ਮੁਸਕਾਨ ਹੋਰਾਂ ਦਾ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ ਲੇਵਾਈ ਛੱਤੀਸਗੜ੍ਹ ਤੋਂ, ਗੁਲਾਬ ਦਾਸ ਮਾਨਕਪੁਰੀ, ਰਾਜਾ ਦਾਸ ਅਤੇ ਰਾਣੀ ਮਾਨਕਪੁਰੀ ਹੋਰਾਂ ਦਾ। ਪਰਮਵੀਰ ਹਾਊਸ ਆਦਰਸ਼ ਨਗਰ ਬਠਿੰਡਾ ਤੋਂ ਸਾਨੂੰ ਮੈਸੇਜ ਭੇਜਦੇ ਨੇ ਨਿਖਿਲ ਭਾਟੀਆ, ਨੀਤੀ ਭਾਟੀਆ, ਮਹਿਰੀਨ ਭਾਟੀਆ, ਫਰਮਾਇਸ਼ ਕਰ ਰਹੇ ਨੇ ਕੋਈ ਵੀ ਆਪਣਾ ਪਸੰਦੀਦਾ ਗੀਤ ਸੁਣਵਾਉਣ ਦੀ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ ਉੱਤਰ ਪ੍ਰਦੇਸ਼ ਤੋਂ, ਆਮਿਰ ਹੁਸੈਨ, ਬੇਗਮ ਤੈਯਬਾ ਸ਼ੇਖ, ਫੌਜ਼ੀਆ ਸ਼ੇਖ, ਆਹਿਲ ਹੁਸੈਨ, ਅਰਹਾਨ ਹੁਸੈਨ ਅਤੇ ਉਹਨਾਂ ਦੇ ਪੂਰੇ ਪਰਿਵਾਰ ਦੇ ਸਦੱਸਿਆ ਸਾਨੂੰ ਮੈਸੇਜ ਭੇਜ ਰਹੇ ਨੇ। ਇੱਕ ਹੋਰ ਮੈਸੇਜ ਸਾਨੂੰ ਮਿਲਿਆ ਹੈ ਜੀ ਤਖਤਪੁਰ ਛੱਤੀਸਗੜ੍ਹ ਤੋਂ, ਮਿਸ਼ਰੀ ਲਾਲ ਵਿਸ਼ਵਕਰਮਾ, ਮੀਰਾ ਦੇਵੀ, ਵਿਸ਼ਾਲ ਮਾਨਸ ਅਤੇ ਗੰਗਾ ਦੇਵੀ ਵਿਸ਼ਵਕਰਮਾ ਹੋਰਾਂ ਦਾ। ਅਗਲਾ ਮੈਸੇਜ ਸਾਨੂੰ ਮਿਲਿਆ ਜੀ ਦੁਰਗਾ ਕਲੋਨੀ ਹਾਂਸੀ ਤੋਂ, ਰਾਜੂ ਮਿਕਲਾਨੀ, ਬਬੀਤਾ ਮਿਕਲਾਨੀ, ਸੁਭਾਸ਼ ਯੋਗੀ ਅਤੇ

ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ। ਰਘੁਨਾਥਪੁਰਾ ਜ਼ਿਲ੍ਹਾ ਸ੍ਰੀ ਗੰਗਾਨਗਰ ਰਾਜਸਥਾਨ ਤੋਂ ਲਾਲਗਿਰੀ ਗੋਸਵਾਮੀ, ਹੇਮਲਤਾ, ਹੀਨਾ ਹਰਸ਼ਿਤ ਅਤੇ ਖੁਸ਼ੀ ਗੋਸਵਾਮੀ ਹੋਰਾਂ ਦਾ। ਗਾਓਂ ਡਾਂਡੀ ਖੇੜਾ ਜ਼ਿਲ੍ਹਾ ਸਿਰਸਾ ਹਰਿਆਣਾ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਰਾਧੇ ਸ਼ਾਮ ਸ਼ਰਮਾ, ਇੰਦਰਾ ਸ਼ਰਮਾ ਅਤੇ ਸਾਰਥਕ ਸ਼ਰਮਾ। ਸਦਰ ਬਾਜ਼ਾਰ ਕੁਰਾਵਲੀ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਅਨਿਲ ਕੁਮਾਰ ਵਰਮਾ, ਮਾਇਆ ਦੇਵੀ ਵਰਮਾ, ਰਾਹੁਲ ਕੁਮਾਰ ਵਰਮਾ, ਵਿਨੀਤ ਕੁਮਾਰ ਵਰਮਾ ਅਤੇ ਸੋਨਮ ਵਰਮਾ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ, ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ ਅਤੇ ਡਾਕਟਰ ਮਦਨ ਲਾਲ ਵਰਮਾ ਹੋਰਾਂ ਦਾ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਭ ਸ਼ਰਮਾ, ਸਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ ਹੋਰਾਂ ਦਾ। ਮੈਸੇਜ ਸਾਨੂੰ ਭੇਜ ਰਹੇ ਨੇ ਆਦਰਸ਼ ਨਗਰ ਮਲੋਟ ਪੰਜਾਬ ਤੋਂ। ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਮੈਸੇਜ ਭੇਜ ਰਹੇ ਨੇ ਮਿਹਰ ਅਰੋੜਾ, ਮਮਤਾ, ਕੀਰਤੀ ਅਤੇ ਭੂਮਿਕਾ ਅਰੋੜਾ। ਅਗਲਾ ਮੈਸੇਜ ਸਾਨੂੰ ਮਿਲਿਆ ਜੀ ਮਜਨੂੰ ਕਾਟੀਲਾ ਤੋਂ, ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ ਅਤੇ ਸਤਨਾ MP ਤੋਂ, ਉਮੰਗ ਮਲਿਕ, ਆਕਾਂਸ਼ਾ ਮਲਿਕ ਅਤੇ ਮਾਹੀ ਮਲਿਕ। ਕਰਨਵੀਰ ਹਾਊਸ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆਂ ਬਠਿੰਡਾ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸਿਮੂ, ਏਕਮ, ਦਮਨ ਅਤੇ ਅਭਿਜੋਤ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ ਭਾਟਾਪਾਰਾ ਛੱਤੀਸਗੜ੍ਹ ਤੋਂ, ਹੀਰਾਮਨੀ ਵਰਮਾ, ਪਾਰਸਮਨੀ ਵਰਮਾ, ਪੁਸ਼ਪੇਂਦਰ ਮਨੀ ਵਰਮਾ ਅਤੇ ਨੋਖੇ ਲਾਲ ਵਰਮਾ ਹੋਰਾਂ ਦਾ। ਅਗਲਾ ਮੈਸੇਜ ਇੱਕ ਹੋਰ ਸਾਨੂੰ ਮਿਲਿਆ ਜੀ ਸੁਰਿੰਦਰ ਸੰਧੂ, ਅਨੀਤਾ ਸੰਧੂ, ਰੋਹਿਤ, ਰਿਤੇਸ਼, ਸ਼ਿਕਸ਼ਾ ਅਤੇ ਪ੍ਰੀਤਿਸ਼ਾ ਸੰਧੂ ਅਤੇ ਮੈਕਸ ਹੋਰਾਂ ਦਾ। ਮੈਸੇਜ ਸਾਨੂੰ ਭੇਜ ਰਹੇ ਨੇ ਗੁਲਾਮ ਰੋਡ, ਹਰਗੋਬਿੰਦ ਨਗਰ, ਨਵਾਂਸ਼ਹਿਰ ਤੋਂ। ਕੁਝ ਮੈਸੇਜ ਪ੍ਰੋਗਰਾਮ ਦੇ ਵਿੱਚ ਹੋਰ ਸ਼ਾਮਿਲ ਕਰਾਂਗੇ। ਨਗਰ ਨਿਗਮ ਵਾਰਡ ਨੰਬਰ 28, ਨਾਸ ਮੰਜ਼ਿਲ, ਮਹਿਸੋਲ, ਸੀਤਾਮੜ੍ਹੀ ਤੋਂ ਮੈਸੇਜ ਸਾਨੂੰ ਭੇਜ ਰਹੇ ਨੇ ਅਕਰਮ ਹੁਸੈਨ, ਪ੍ਰਿੰਸ, ਬੇਗਮ ਇਸ਼ਰਤ, ਵਸੀਮ, ਅਕਰਮ, ਰੂਬੀਨਾ, ਆਰੀਜ਼, ਨਦੀਮ, ਸ਼ਮੀਮ, ਮਮਤਾ ਰਾਣੀ ਸ਼ਰਮਾ ਅਤੇ ਪੂਨਮ ਕੁਮਾਰੀ ਸ਼ਰਮਾ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਰਿੰਗਨੀ ਛੱਤੀਸਗੜ੍ਹ ਤੋਂ, ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ ਹੋਰਾਂ ਦਾ। ਫਰਮਾਇਸ਼ ਸਾਨੂੰ ਕਰ ਰਹੇ ਨੇ ਜੀ ਕੋਈ ਵੀ ਆਪਣਾ ਪਸੰਦੀਦਾ ਗੀਤ ਸੁਣਾਉਣ ਦੇ ਲਈ। ਕ੍ਰਿਸ਼ਨਾ ਗੋਖੜੇ, ਪ੍ਰਸ਼ਾਂਤ ਸ਼ਿੰਦੇ, ਰੁਸ਼ੀ ਸ਼ਿੰਦੇ, ਯਸ਼ਰਾਜ ਸ਼ਿੰਦੇ, ਸੁਨੀਤਾ ਸ਼ਿੰਦੇ, ਰੋਹਿਦਾਸ ਚੌਂਕ, ਭੰਡਾਰਪੁਰ ਸਿਟੀ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ। ਰਘਵੀਰ ਨਗਰ ਤੋਂ ਦਿਲਾਵਰ ਖਾਨ, ਹਸੀਨਾ ਬਾਨੋ ਅਤੇ ਅਲੀਜ਼ਾ ਨਾਇਬ ਅਤੇ ਲੱਡੂ ਸਾਨੂੰ ਮੈਸੇਜ ਭੇਜ ਰਹੇ ਨੇ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ।

ਤੁਸੀਂ ਟਿਊਨ ਇਨ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ 100.2 ਮੈਗਾਹਰਟਜ਼ ਤੇ ਆਕਾਸ਼ਵਾਣੀ ਪਟਿਆਲਾ ਤੇ ਇਸ ਵੇਲੇ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਪੰਜਾਬੀ ਤੜਕਾ ਦਾ। ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ ਸਾਨੂੰ ਤੁਹਾਡੇ ਬਹੁਤ ਸਾਰੇ ਖਤ ਮਿਲੇ ਨੇ, ਪ੍ਰੋਗਰਾਮ ਦੇ ਵਿੱਚ ਕੁਝ ਖਤ ਸ਼ਾਮਿਲ ਕਰਾਂਗੇ। ਕਨੇਰਾ ਮਲ ਪਹਿਲਾ ਖਤ ਸਾਨੂੰ ਮਿਲਿਆ ਜੀ, ਕਨੇਰਾ ਮੁਹੱਲਾ ਪਟਿਆਲਾ ਤੋਂ। ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ ਅਤੇ ਨਿਹਾਰਿਕਾ ਅਤੇ ਵੰਸ਼ ਬੱਤਾ ਹੋਰਾਂ ਦਾ। ਮੈਸਕੇਟ ਨਾਭਾ ਤੋਂ ਸਾਨੂੰ ਖਤ ਪਹੁੰਚਿਆ ਜੀ, ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ ਹੋਰਾਂ ਦਾ। ਅਗਲਾ ਖਤ ਸਾਨੂੰ ਮਿਲਿਆ ਜੀ, ਪਟੇਲ ਨਗਰ ਮਲੋਟ ਪੰਜਾਬ ਤੋਂ। ਡਾਕਟਰ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ, ਗਗਨਦੀਪ ਅਤੇ ਬੇਬੀ ਆਰਜ਼ੂ ਜਾਜੋਰੀਆ ਹੋਰਾਂ ਦਾ। ਬਕਸਰ ਬਿਹਾਰ ਤੋਂ ਸਾਨੂੰ ਖਤ ਭੇਜ ਰਹੇ ਨੇ ਸ਼ਰਫੁਦੀਨ ਅੰਸਾਰੀ ਅਤੇ ਫਾਤਿਮਾ ਖਾਤੂਨ ਅੰਸਾਰੀ। ਫਤਿਹਗੜ੍ਹ ਮੁਹੱਲਾ ਲੁਧਿਆਣਾ ਤੋਂ ਮੈਸੇਜ ਸਾਨੂੰ ਮਿਲਿਆ ਹੈ, ਵਿਨੋਦਪੁਰੀ, ਵੀਪੀ, ਰੰਜੂ, ਅਸ਼ੋਕਪੁਰੀ, ਸੁਸ਼ੀਲ, ਨੀਲਮ, ਬੀਕੇ, ਕੈਲਾਸ਼ ਅਤੇ ਰਾਮਾਪੁਰੀ ਅਤੇ RS ਪੁਰੀ ਹੋਰਾਂ ਦਾ। ਗਾਂਧੀ ਚੌਂਕ ਰੋਪੜ ਤੋਂ ਸਾਨੂੰ ਖਤ ਭੇਜ ਰਹੇ ਨੇ ਹਰਦੇਵ ਮਿੱਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ ਅਤੇ ਮੀਕਾ ਵਿਰਕ ਹੋਰਾਂ ਦਾ। ਪ੍ਰੇਮ ਸਿੰਘ ਚੌੜਾ, ਮਨਜੀਤ ਕੌਰ ਚੌੜਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ ਅਤੇ ਸਿਮਰਨ ਸਾਨੂੰ ਖਤ ਭੇਜ ਰਹੇ ਨੇ ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਭੁੱਚੋ, ਕੈਂਚੀਆਂ ਤੋਂ। ਮੁਕਤਸਰ ਤੋਂ ਖਤ ਸਾਨੂੰ ਮਿਲਿਆ ਜੀ ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨਿਸ਼ੂ ਅਤੇ ਭੁਪਿੰਦਰ ਹੋਰਾਂ ਦਾ। ਮਹਾਦੇਵ ਘਾਟ ਅਮਲੇਸ਼ਵਰ ਤੋਂ ਮੈਸੇਜ ਖਤ ਸਾਡੇ ਤੱਕ ਪਹੁੰਚਿਆ ਜੀ, ਡੋਮਨ ਠਾਕੁਰ, ਸੁਮਨ ਠਾਕੁਰ, ਮਿਥਿਲੇਸ਼ ਠਾਕੁਰ, ਤਾਰਨੀ ਠਾਕੁਰ, ਸੂਰਜ ਠਾਕੁਰ, ਜੋਤੀ ਠਾਕੁਰ ਅਤੇ ਬਾਬੂ ਰਿਆਂਸ਼ ਠਾਕੁਰ ਹੋਰਾਂ ਦਾ। ਅਗਲਾ ਮੈਸੇਜ ਸਾਨੂੰ ਮਿਲਿਆ ਜੀ, ਸੋਰੀ ਮਾਫ ਕਰਨਾ, ਅਗਲਾ ਖਤ ਸਾਡੇ ਤੱਕ ਪਹੁੰਚਿਆ ਜੀ ਅਮਰਗੜ੍ਹ ਤਹਿਸੀਲ ਸ਼ਾਦੂਲ ਸ਼ਹਿਰ ਤੋਂ। ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ ਅਤੇ KS ਮਾਨ ਹੋਰਾਂ ਦਾ। ਅਤੇ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਐਮੀ ਵਿਰਕ ਦੀ ਆਵਾਜ਼ ਦੇ ਵਿੱਚ।

ਪ੍ਰੋਗਰਾਮ ਪੰਜਾਬੀ ਤੜਕਾ ਦੇ ਅਖੀਰ ਦੇ ਵਿੱਚ ਕੁਝ ਹੋਰ ਮੈਸੇਜਸ ਸ਼ਾਮਿਲ ਕਰਾਂਗੇ। ਸਾਨੂੰ ਮੈਸੇਜ ਪਹੁੰਚਿਆ ਜੀ ਜਨਕਪੁਰੀ ਸਹਾਰਨਪੁਰ ਤੋਂ ਜੌਨ ਡਿਕੈਸਟਰੋ, ਰੋਜ਼ੀ ਡਿਕੈਸਟਰੋ, ਪਰਲ ਅਤੇ ਵਿਲੀਸ ਡਿਕੈਸਟਰੋ ਹੋਰਾਂ ਦਾ। ਅਗਲਾ ਮੈਸੇਜ ਸਾਨੂੰ ਮਿਲਿਆ ਜੀ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ, ਗਾਵਿਆ ਮਲਹੋਤਰਾ ਅਤੇ ਭਾਈ ਸੁੱਚਾ ਸਿੰਘ ਪਾਠਕ ਅਤੇ ਵਿਨੋਦਪੁਰੀ ਹੋਰਾਂ ਦਾ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਸੰਦੀਪ ਗੁਗਲਾਨੀ, ਜਗਮੋਹਨ ਪ੍ਰਜਾਪਤੀ, ਪ੍ਰਤਿਭਾ ਸ਼ਰਮਾ, ਇਸ਼ਰਪ੍ਰੀਤ ਸ਼ਰਮਾ ਅਤੇ ਪੰਕਜ ਸ਼ਰਮਾ ਹੋਰਾਂ ਦਾ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ ਦਿਲੀਪ ਰਾਮੇਕਰ, ਹਰਸ਼ਾ ਰਾਮੇਕਰ, ਅਕਸ਼ੇ ਰਾਮੇਕਰ, ਰੁਦਰਾ ਰਾਮੇਕਰ ਅਤੇ ਪੂਰੇ ਰਾਮੇਕਰ ਪਰਿਵਾਰ ਦੇ ਵੱਲੋਂ। ਇੱਕ ਹੋਰ ਮੈਸੇਜ ਸਾਨੂੰ ਮਿਲਿਆ ਜੀ ਮੁਜ਼ੱਫਰਨਗਰ, ਮੁਜ਼ੱਫਰਪੁਰ ਬਿਹਾਰ ਤੋਂ ਆਰਿਅਨ ਰਾਜ, ਰੋਹਿਤ ਰਾਜ ਅਤੇ ਪਿਊਸ਼ ਕੁਮਾਰ ਹੋਰਾਂ ਦਾ। ਪਿੰਡ ਕਲਿਆਣ ਮਲਕਾ ਜਿਹੜਾ ਬਠਿੰਡਾ ਤੋਂ, ਅੰਮ੍ਰਿਤਪਾਲ ਸਿੰਘ, ਰਾਮਗੜੀਆ, ਪਰਮਿੰਦਰ, ਸਚਨੂਰ ਅਤੇ ਮਨਿੰਦਰ ਸਾਨੂੰ ਮੈਸੇਜ ਭੇਜ ਰਹੇ ਨੇ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ ਜੈਰਾਮ ਖੋਰਵਾਲ, ਸਚਿਨ ਖੋਰਵਾਲ, ਅਮਨ ਅਤੇ ਦੀਪਾਂਸ਼ੂ ਹੋਰਾਂ ਦਾ। ਮੈਸੇਜ ਸਾਨੂੰ ਭੇਜ ਰਹੇ ਨੇ ਹੌਲੀ ਚੌਂਕ, ਉੱਤਮ ਨਗਰ, ਦਿੱਲੀ ਤੋਂ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ।

FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIRF ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਇਸ ਵੇਲੇ ਰਾਤ ਦੇ 10:30 ਵਜ ਰਹੇ ਨੇ ਤੇ ਹੁਣ ਵੇਲਾ ਹੋ ਗਿਆ ਹੈ ਪ੍ਰੋਗਰਾਮ ਰਜਨੀ ਗੰਧਾ ਦਾ।

ਪ੍ਰੋਗਰਾਮ ਰਜਨੀਗੰਧਾ ਵਿੱਚ ਅਸੀਂ ਤੁਹਾਨੂੰ ਪੁਰਾਣੇ ਹਿੰਦੀ ਫਿਲਮੀ ਗੀਤ ਸੁਣਵਾਉਂਦੇ ਹਾਂ, ਉਹ ਗੀਤ ਜਿਹੜੇ ਕਿ ਅੱਜ ਵੀ ਸਾਡੇ ਦਿਲਾਂ ਦੇ ਉੱਪਰ ਰਾਜ ਕਰਦੇ ਨੇ। ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਇੱਕ ਅਜਿਹੇ ਹੀ ਗੀਤ ਦੇ ਨਾਲ ਜਿਸ ਨੂੰ ਆਵਾਜ਼ ਦਿੱਤੀ ਹੈ ਮੁਹੰਮਦ ਰਫੀ ਅਤੇ ਆਸ਼ਾ ਭੋਸਲੇ ਨੇ। ਗੀਤ ਦੇ ਬੋਲ ਲਿਖੇ ਨੇ ਮਜਰੂ ਸੁਲਤਾਨਪੁਰੀ ਨੇ, ਸੰਗੀਤਬੱਧ ਕੀਤਾ ਹੈ ਰਾਹੁਲ ਦੇਵ ਵਰਮਨ ਨੇ, ਅਤੇ ਫਿਲਮ ਦਾ ਨਾਮ ਹੈ ਯਾਦੋਂ ਕੀ ਬਾਰਾਤ।

ਦੋਸਤੋ, ਕੁਝ ਆਵਾਜ਼ਾਂ ਸਮੇਂ ਦੀਆਂ ਹੱਦਾਂ ਤੋਂ ਪਰੇ ਚਲੀਆਂ ਜਾਂਦੀਆਂ ਨੇ। ਜਦੋਂ ਅਸੀਂ ਲਤਾ ਮੰਗੇਸ਼ਕਰ, ਮੁਹੰਮਦ ਰਫੀ, ਕਿਸ਼ੋਰ ਕੁਮਾਰ ਜਾਂ ਮੁਕੇਸ਼ ਦੇ ਗੀਤ ਸੁਣਦੇ ਹਾਂ ਤਾਂ ਮਹਿਸੂਸ ਹੁੰਦਾ ਹੈ ਕਿ ਸੰਗੀਤ ਦੀ ਕੋਈ ਉਮਰ ਨਹੀਂ ਹੁੰਦੀ। ਆਓ ਸੁਣਦੇ ਹਾਂ ਇੱਦਾਂ ਦਾ ਹੀ ਇੱਕ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਕਿਸ਼ੋਰ ਕੁਮਾਰ ਨੇ। ਗੀਤ ਦੇ ਬੋਲ ਲਿਖੇ ਨੇ ਮਜਰੂ ਸੁਲਤਾਨਪੁਰੀ ਨੇ, ਸੰਗੀਤਬੱਧ ਕੀਤਾ ਹੈ ਰਾਹੁਲ ਦੇਵ ਵਰਮਨ ਨੇ ਅਤੇ ਫਿਲਮ ਦਾ ਨਾਮ ਹੈ ਮੇਰੇ ਜੀਵਨ ਸਾਥੀ।

ਅੱਜ ਦੇ ਤੇਜ਼ ਰਫ਼ਤਾਰ ਯੁੱਗ ਵਿੱਚ ਜਦੋਂ ਹਰ ਚੀਜ਼ ਬਹੁਤ ਜਲਦ ਬਦਲ ਰਹੀ ਹੈ, ਪੁਰਾਣੇ ਗੀਤ ਸਾਨੂੰ ਕੁਝ ਪਲ ਠਹਿਰ ਕੇ ਜ਼ਿੰਦਗੀ ਨੂੰ ਮਹਿਸੂਸ ਕਰਨ ਦਾ ਮੌਕਾ ਦਿੰਦੇ ਨੇ। ਇਹ ਗੀਤ ਸਾਨੂੰ ਯਾਦ ਦਿਵਾਉਂਦੇ ਨੇ ਕਿ ਸੱਚੀ ਕਲਾ ਕਦੇ ਪੁਰਾਣੀ ਨਹੀਂ ਹੁੰਦੀ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦਾ ਅਖੀਰਲਾ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਕਿਸ਼ੋਰ ਕੁਮਾਰ ਨੇ। ਗੀਤ ਦੇ ਬੋਲ ਲਿਖੇ ਨੇ ਆਨੰਦ ਬਖਸ਼ੀ ਨੇ, ਸੰਗੀਤਬੱਧ ਕੀਤਾ ਹੈ ਐਸ ਟੀ ਬਰਮਨ ਨੇ, ਅਤੇ ਫਿਲਮ ਦਾ ਨਾਮ ਹੈ ਆਰਾਧਨਾ।

0: She said, India's inclusion in the authorized list will ensure uninterrupted access for Indian exporters to the European market. Akashvani is celebrating 90 years of dedicated public service today. On this day in 1936, the Indian State Broadcasting Service was renamed All India Radio, marking the beginning of a remarkable journey in broadcasting, information, education and culture. Post-independence, the network expanded rapidly and officially adopted the name Akashvani in 1956. India recorded their biggest ever victory in Test cricket, defeating Afghanistan by an innings and 300 runs on the third day of the one-off test in New Chandigarh today. The win surpassed India's previous record test victory by an innings and 272 runs. It also displayed India's dominant bowling performance that saw them take 15 Afghanistan wickets on the third day. And that is the end of this news bulletin.
1: FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ ਯਾਰ ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਇਸ ਵੇਲੇ ਰਾਤ ਦੇ 11:10 ਹੋ ਰਹੇ ਨੇ। ਹੁਣੇ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਖਬਰਾਂ ਸੁਣੀਆਂ। ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਹੁਣ ਮੈਨੂੰ ਮੁਹੰਮਦ ਕਾਸਿਮ ਅਤੇ ਮੇਰੇ ਬ੍ਰੌਡਕਾਸਟਿੰਗ ਅਸਿਸਟੈਂਟ ਨੇਹਾ ਪੂਨੀਆ ਅਤੇ ਸਾਡੇ ਟੈਕਨੀਕਲ ਅਸਿਸਟੈਂਟ ਰਜੇਸ਼ ਕੁਮਾਰ ਮਿੱਤਲ ਜੀ ਨੂੰ ਦਿਓ ਇਜਾਜ਼ਤ। ਕੱਲ੍ਹ ਸਵੇਰੇ 5:51 ਤੋਂ ਫਿਰ ਤੋਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਜੈ ਹਿੰਦ।

ਅਤੇ ਨਾਲ ਹੀ ਸਾਡੀ ਅੱਜ ਦੀ ਇਹ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਹੁਣ ਮੈਨੂੰ ਮੁਹੰਮਦ ਕਾਸਿਮ ਅਤੇ ਮੇਰੇ ਬ੍ਰੌਡਕਾਸਟਿੰਗ ਅਸਿਸਟੈਂਟ ਨੇਹਾ ਪੂਨੀਆ ਅਤੇ ਸਾਡੇ ਟੈਕਨੀਕਲ ਅਸਿਸਟੈਂਟ ਰਜੇਸ਼ ਕੁਮਾਰ ਮਿੱਤਲ ਜੀ ਨੂੰ ਦਿਓ ਇਜਾਜ਼ਤ। ਕੱਲ੍ਹ ਸਵੇਰੇ 5:51 ਤੋਂ ਫਿਰ ਤੋਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਜੈ ਹਿੰਦ।